एक नहीं आस की दूज लग जाए, नानक आस कांडी है सदी रह समाए।

ਪਾਸੇ ਦੀ ਸੁਪਾਈਏ ਸੋ ਸਾਹਿਬ ਸਰਸ ਮਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚੇ ਦੇ ਲੰਬੀ ਨਦਰ ਨਿਹਾਲੀਐ ਜਿਉਂ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਇਓ।

ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਸਾਡੇ ਸਟੂਡੀਓਜ਼ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ ਅਤੇ ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਹੁਣੇ ਤੁਸੀਂ ਸੁਣਿਆ ਅੱਜ ਦਾ ਗਿਆਨ ਅੰਮ੍ਰਿਤ, ਮੀਡੀਅਮ ਵੇਵ 343.6 meters, ਯਾਨੀ 873 kHz 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਬਹੁਤ ਸੁੰਦਰ ਭਜਨ ਤੁਸੀਂ ਸਰਵਨ ਕਰ ਰਹੇ ਸੀ। ਸੱਚਮੁੱਚ ਜਦੋਂ ਮਨ ਪ੍ਰਭੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਤਾਂ ਜੀਵਨ ਦੇ ਵੱਡੇ ਤੋਂ ਵੱਡੇ ਬੋਝ ਵੀ ਹਲਕੇ ਲੱਗਣ ਲੱਗ ਪੈਂਦੇ ਨੇ। ਤਾਂ ਦੋਸਤੋ, ਸਾਡੀ ਰੂਹਾਨੀ ਯਾਤਰਾ ਵਿੱਚ ਪ੍ਰਭੂ ਦੇ ਨਾਲ ਨਾਲ ਗੁਰੂ ਦਾ ਸਥਾਨ ਵੀ ਬਹੁਤ ਉੱਚਾ ਮੰਨਿਆ ਗਿਆ ਹੈ। ਗੁਰੂ ਹੀ ਸਾਨੂੰ ਸਹੀ ਰਾਹ ਦਿਖਾਉਂਦਾ ਹੈ, ਅਗਿਆਨ ਦੇ ਹਨੇਰੇ ਤੋਂ ਗਿਆਨ ਦੀ ਰੋਸ਼ਨੀ ਵੱਲ ਲੈ ਕੇ ਜਾਂਦਾ ਹੈ। ਇਸੇ ਭਾਵਨਾ ਨੂੰ ਬਹੁਤ ਸੁੰਦਰ ਢੰਗ ਨਾਲ ਪੇਸ਼ ਕਰ ਰਿਹਾ ਅਗਲਾ ਭਜਨ। ਆਓ ਸ਼ਰਧਾ ਅਤੇ ਪ੍ਰੇਮ ਨਾਲ ਸਰਵਣ ਕਰਦੇ ਹਾਂ।

ਹੁਣੇ ਤੁਸੀਂ ਸੁਣਿਆ ਗੁਰੂ ਮਹਿਮਾ ਦਾ ਬਹੁਤ ਹੀ ਸੁੰਦਰ ਭਜਨ। ਸੱਚਮੁੱਚ ਦੋਸਤੋ, ਗੁਰੂ ਸਾਨੂੰ ਪ੍ਰਭੂ ਤੱਕ ਪਹੁੰਚਣ ਦਾ ਰਾਹ ਦਿਖਾਉਂਦਾ ਅਤੇ ਸਿੱਖਿਆ ਦਿੰਦਾ। ਇਨਸਾਨ ਨੂੰ ਪਿਆਰ, ਸੇਵਾ ਅਤੇ ਸਦਭਾਵ ਨਾਲ ਜੀਵਨ ਬਿਤਾਉਣਾ ਕਿਵੇਂ ਹੈ ਉਹ ਸਿਖਾਉਂਦਾ। ਦੋਸਤੋ, ਭਾਵੇਂ ਅਸੀਂ ਕਿਸੇ ਵੀ ਧਰਮ, ਭਾਸ਼ਾ ਜਾਂ ਪਰੰਪਰਾ ਨਾਲ ਜੁੜੇ ਹੋਈਏ, ਪਰ ਇੱਕ ਗੱਲ ਸਾਂਝੀ ਹੈ, ਉਹ ਹੈ ਇਨਸਾਨੀਅਤ। ਕਿਉਂਕਿ ਪਰਮਾਤਮਾ ਇੱਕ ਹੈ, ਸਿਰਫ ਉਸਨੂੰ ਯਾਦ ਕਰਨ ਦੇ ਤਰੀਕੇ ਵੱਖ ਵੱਖ ਨੇ। ਇਸੇ ਸੋਹਣੇ ਸੰਦੇਸ਼ ਨਾਲ ਆਓ ਸੁਣਦੇ ਹਾਂ ਅਗਲਾ ਭਜਨ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਸੁਣਾਓ ਰੁੜੀਆ ਰਾਮ ਜੀ, ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ। ਦੇਖੋ, ਜਿੱਦਾਂ ਆਪਾਂ ਕਹਿੰਦੇ ਨਾ, ਮਾਲਕ ਦਾ ਸ਼ੁਕਰਾਨਾ ਸੰਧੂ ਸਾਹਿਬ ਆਪਾਂ ਹਮੇਸ਼ ਕਰਦੇ ਹਾਂ, ਅਤੇ ਇਸ ਕਰਕੇ ਕੁਦਰਤ ਦੇ ਕਈ ਸਰੋਤ ਹੈ ਜਾਂ ਕੁਦਰਤ ਦੀਆਂ ਕਈ ਨਿਮਤਾਂ ਐਸੀਆਂ ਹੈ ਜੋ ਮਨੁੱਖਾ ਸਮਾਜ, ਕਿਉਂਕਿ ਆਪਾਂ ਦੇਖਦੇ ਹਾਂ ਆਬਾਦੀ ਜਨਸੰਖਿਆ, ਉਹਦੀਆਂ ਆਪਣੀਆਂ ਆਪਣੀਆਂ ਲੋੜਾਂ ਹੈ। ਉਸ ਲਿਹਾਜ਼ ਨਾਲ ਜਿਹੜਾ ਸਭ ਤੋਂ ਜ਼ਿਆਦਾ ਸ਼ਿਕਾਰ ਜਿਹੜੀ ਹੈ ਕੁਦਰਤੀ ਹੋਈ ਹੈ ਬੰਦੇ ਦਾ।
1: ਹਾਂ, ਬੰਦਾ ਕਹਿੰਦਾ ਪਹਿਲਾਂ ਜੰਗਲ ਵੱਢੋ।
0: ਹਾਂ,
1: ਕਿਉਂਕਿ ਉਹਨੇ ਆਪਣਾ ਇਹ ਨਹੀਂ ਦੇਖਣਾ ਵੀ ਇਹ ਸਾਡੇ ਕੰਮ ਆਉਣਗੇ।
0: ਬਿਲਕੁਲ ਬਿਲਕੁਲ
1: ਜੀ, ਉਹਨੇ ਦੇਖਣਾ ਆਪਣਾ ਪਹਿਲਾਂ। ਜਿੱਦਾਂ ਅਸੀਂ ਘਰ ਬਣਾਉਣੇ ਤਾਂ, ਜੇ ਅਸੀਂ ਖੇਤੀ ਕਰਨੀ ਤਾਂ ਪਹਿਲਾਂ ਅਸੀਂ ਜੰਗਲਾਂ 'ਤੇ ਨਜ਼ਰ ਪੈਂਦੀ ਹੈਗੀ।
0: ਆਹੋ ਜੀ, ਇੱਕ ਫਿਤਰਤ ਹੈ, ਇਨਸਾਨੀ ਫਿਤਰਤ ਵੀ ਹੈਗੀ ਹੈ ਵੀ ਤੈਨੂੰ ਆਪਣੀ ਸੰਭਾਲ, ਤੈਨੂੰ ਕਿਸੇ ਨਾਲ ਕੀ, ਉਹ ਕਿਸੇ ਨਾਲ ਕੀ ਭਾਈ ਰੱਖਣਾ ਪੈਂਦਾ ਹੈ, ਕਿਸੇ ਨਾਲ
1: ਇਹਦਾ ਅਸਰ ਸਾਰਿਆਂ 'ਤੇ ਪੈਂਦਾ,
0: ਸਾਰਿਆਂ 'ਤੇ ਪੈਂਦਾ। ਜਿੱਦਾਂ ਤੁਸੀਂ ਬਹੁਤ ਮਹੱਤਵਪੂਰਨ ਗੱਲ ਕੀਤੀ ਹੈ ਕਿ ਦੇਖੋ, ਅਸੀਂ ਆਪਣੇ ਘਰ ਬਣਾਉਣ ਲਈ, ਆਪਣੀਆਂ ਰਹਿਣ ਗਾਹਾਂ ਬਣਾਉਣ ਲਈ, ਆਪਣੇ ਰਸਤੇ ਬਣਾਉਣ ਲਈ ਕੁਦਰਤੀ ਜਿਹੜੇ ਰੇ ਚੀਜ਼ਾਂ ਸੀਗੀਆਂ, ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਅਣਦੇਖੀ ਕੀਤੀ ਹੈ, ਜੰਗਲਾਂ ਦਾ ਨਾਸ ਕੀਤਾ ਹੈ, ਅਤੇ ਅੱਜ ਉਸੇ ਕਰਕੇ ਸੰਧੂ ਸਾਹਿਬ ਜਿਹੜਾ ਸਾਡੇ ਸਾਹਮਣੇ ਸਮੱਸਿਆਵਾਂ ਐਸੀਆਂ ਛਿੜੀਆਂ ਹੋਈਆਂ ਨੇ ਜਾਂ ਖੜੀਆਂ ਨੇ, ਜਿਨ੍ਹਾਂ ਬਾਰੇ ਹੁਣ ਬੰਦਾ ਇਹ ਕਹਿੰਦਾ ਵੀ ਇਹਦਾ ਹੱਲ ਮੈਂ ਲੱਭਾਂ ਤਾਂ ਕਿੱਦਾਂ ਲੱਭਾਂ, ਆਪੇ ਫਸ ਲਈਏ, ਤੈਨੂੰ ਕੌਣ ਛਡਾਵੇ ਵਾਲਾ ਹਿਸਾਬ ਹੋਇਆ ਪਿਆ ਨਾ। ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਮਾਂ ਜਿਹੜਾ ਹੈ, ਜਿੱਦਾਂ ਆਪਾਂ ਕਹਿੰਦੇ ਕਿ ਭਾਈ, ਜੇ ਸਮਾਂ ਸਾਨੂੰ ਸੰਕੇਤ ਦੇ ਰਿਹਾ, ਸਾਨੂੰ ਸੁਚੇਤ ਕਰ ਰਿਹਾ, ਤਾਂ ਸਾਨੂੰ ਉਹਨਾਂ ਸੰਕੇਤਾਂ ਨੂੰ ਸਮਝ ਕੇ ਉਸ ਪਾਸੇ ਤੁਰਨਾ ਚਾਹੀਦਾ।
1: ਹਾਂ, ਕੈਚ ਕਰੋ ਜੀ ਸਿੰਗਲ।
0: ਹਾਂ ਬਿਲਕੁਲ ਬਿਲਕੁਲ
1: ਜੀ, ਪਰਮਾਤਮਾ ਆਪਾਂ ਨੂੰ ਦਿੰਦਾ ਰਹਿੰਦਾ ਹੈ, ਸਮੇਂ ਸਮੇਂ ਦੇ ਇਸ਼ਾਰੇ ਕਰਦਾ
0: ਕਰਦਾ, ਉਹਨੂੰ ਫੜ ਲੈਣਾ ਚਾਹੀਦਾ ਇਸ਼ਾਰੇ ਨੂੰ।
1: ਹਾਂ, ਇਸ ਕਰਕੇ ਜਿਸ ਤਰ੍ਹਾਂ ਹੁਣ ਸਮੱਸਿਆਵਾਂ ਆਉਂਦੀਆਂ ਨੇ, ਆਪਾਂ ਦੇਖਦੇ ਹਾਂ ਵੀ ਮੌਸਮ ਵਿੱਚ ਕਿੰਨੀ ਤਬਦੀਲੀ ਆ ਜਾਂਦੀ ਹੈ,
0: ਬਿਲਕੁਲ ਬਿਲਕੁਲ ਬੇਮੌਸਮੀ
1: ਬਰਸਾਤਾਂ ਆ ਜਾਂਦੀਆਂ ਨੇ, ਹੜ੍ਹ ਆ ਜਾਂਦੇ ਕਈ ਥਾਵਾਂ 'ਤੇ। ਸੋ ਇਹ ਹੁੰਦਾ ਕਿ ਜਿਹੜਾ ਕੁਦਰਤ ਦਾ ਜਿਹੜਾ ਸੰਤੁਲਨ ਹੈ ਨਾ, ਉਹਨੂੰ ਬਰਕਰਾਰ ਰੱਖਣ ਦੇ ਵਿੱਚ ਜਿਹੜੇ ਰੁੱਖਾਂ ਦੀ ਨਾ ਆਪਣੀ ਅਹਿਮੀਅਤ ਆ ਜੀ।
0: ਹੁਣ ਤਾਂ
1: ਇਹ ਰੁੜੀਆ ਰਾਮ ਜੀ, ਕਈ ਲੋਕਾਂ ਨੇ ਦੇਖੋ ਇੱਕ ਤਜਰਬੇ ਕਰਕੇ ਦੱਸਿਆ ਵੀ ਜਿੱਥੇ ਰੁੱਖ ਲੱਗੇ ਸੀ ਅਤੇ ਜਿੱਥੇ ਨਹੀਂ ਲੱਗੇ ਸੀ, ਉਹ ਤਾਪਮਾਨ ਦਾ ਹੀ ਬੜਾ ਫਰਕ ਪੈ ਜਾਂਦਾ ਜੀ ਇਹਦੇ ਨਾਲ ਹੀ।
0: ਆਹੋ ਜੀ, ਆਲੇ ਦੁਆਲੇ ਦੇ ਤਾਪਮਾਨ ਦਾ ਤਾਂ ਫਰਕ ਪੈਣਾ, ਬੰਦੇ ਦੇ ਤਾਪਮਾਨ ਦਾ ਫਰਕ ਪੈ ਜਾਂਦਾ।
1: ਹਾਂ, ਤਾਂ ਦੇਖੋ ਹੁਣ ਆਪਾਂ ਬੰਦਾ ਭੱਜਦਾ ਵੀ ਚਲੋ ਜੀ ਕੁਦਰਤ ਦੇ ਨੇੜੇ ਜਾਵਾਂ, ਵਿਹਲਾ ਹੁੰਦਾ ਜਦੋਂ।
0: ਇੱਦਾਂ 'ਚ ਵੀ ਦੇਖੋ ਨਾ ਸੰਧੂ ਸਾਹਿਬ, ਤੁਸੀਂ ਇਹ ਦੇਖੋ ਵੀ ਜਿੱਦਾਂ ਕਹਿੰਦੇ ਹੁੰਦੇ ਆ ਗਾਉਣਾ 'ਚ ਵੀ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਮਹੱਤਵ ਹੈ, ਉਹ ਹੋਰ ਤਰੀਕੇ ਦਰਸਾਇਆ। ਹੁਣ ਅੰਬਾਂ 'ਤੇ ਤੂਤਾਂ ਵਾਲੀ ਠੰਡੜੀ ਛਾਂ, ਦੇਖੋ ਕਿੱਡੀ ਮਹੱਤਵਪੂਰਨ ਗੱਲ
1: ਕੀਤੀ ਗਈ
0: ਵੀ ਗਰਮੀ ਦੇ ਮੌਸਮ ਦੇ ਵਿੱਚ ਅੰਬ ਦੇ ਦਰਖਤ ਥੱਲੇ ਬੈਠ ਕੇ ਤੁਹਾਨੂੰ ਪੱਖਾ ਚਲਾਉਣ ਦੀ ਲੋੜ ਨਹੀਂ, ਤੂਤ ਦੀ ਛਾਵੇਂ ਬੈਠ ਕੇ ਤੁਹਾਨੂੰ ਪੱਖਾ ਚਲਾਉਣ ਦੀ ਲੋੜ ਨਹੀਂ ਹੈਗੀ। ਉਹਨਾਂ 'ਚ ਇੰਨੀ ਜ਼ਿਆਦਾ ਤਾਕਤ ਮਾਲਕ ਨੇ ਬਖਸ਼ੀ ਹੈ ਕਿ ਉਹਨਾਂ ਦੀ ਛਾਂ ਹੀ ਇੰਨੀ ਜ਼ਿਆਦਾ ਠੰਡੀ ਹੁੰਦੀ ਹੈ।
1: ਆਪਣੇ ਪੇਪਰ ਬੋਰਡ ਲਾ ਲਓ ਜੀ,
0: ਬਿਲਕੁਲ ਜੀ,
1: ਕਿੰਨੇ ਸਦੀਆਂ ਤੱਕ ਰਹਿੰਦੇ ਅਤੇ ਜਿੰਨੀ ਆਕਸੀਜਨ
0: ਉਹ ਛੱਡਦੇ
1: ਭੰਡਾਰ ਆ ਜੀ,
0: ਬਿਲਕੁਲ ਬਿਲਕੁਲ।
1: ਉਹਦੇ ਬਾਰੇ ਸਾਨੂੰ ਜਿਹੜਾ ਆਪਣਾ ਧਿਆਨ ਦੇਣ ਦੀ ਲੋੜ ਪੈਂਦੀ ਹੈਗੀ ਆ। ਪੰਜਾਬ ਵਾਸਤੇ ਤਾਂ ਮੈਂ ਕਹਿੰਦਾ ਵੀ ਵਧੀਆ ਜਿਹੜੀ ਚੀਜ਼ ਹੈ ਵੀ ਪਾਪੂਲਰ ਲਾਈਏ ਆਪਾਂ, ਐਂ ਸਫਾਇਦਾ ਲਾ ਸਕਦੇ
0: ਹਾਂ,
1: ਬਹੁਤ ਹੀ ਵਧੀਆ
0: ਕਿੱਕਰ ਹੈ ਜੀ, ਸੁਬੂਲ ਜੇ ਆਪਾਂ ਜਿਹਨੂੰ ਕਹਿ ਦਿੰਦੇ ਹਾਂ। ਸੋ ਇਸ ਕਰਕੇ ਹੁਣ ਤਾਂ ਵਣ ਖੇਤੀ ਦੇ ਵਿੱਚ ਜਿੱਦਾਂ ਤੁਸੀਂ ਜ਼ਿਕਰ ਕੀਤਾ ਨਾ ਸੰਧੂ ਸਾਹਿਬ, ਪਹਿਲੇ ਥੋੜ੍ਹੀ ਸਾਡੇ ਕੋਲ ਮੁਸ਼ਕਲ ਇਹ ਹੁੰਦੀ ਸੀ ਕਿ ਅਸੀਂ ਅੰਤਰ ਫਸਲਾਂ ਨਹੀਂ ਲੈ ਸਕਦੇ ਸੀ। ਜਿੱਦਾਂ ਹੁਣ ਪਾਪੂਲਰ ਆਪਾਂ ਜ਼ਿਕਰ ਕਰਦੇ ਹਾਂ, ਪਾਪੂਲਰ ਐਸੀ ਖੇਤੀ ਹੈ ਜਿਹੜੇ ਵੀ ਸਮੇਂ ਦੇ ਵਿੱਚ ਆਪਾਂ ਇਹਨੂੰ ਕਾਸ਼ਤ ਕਰਦੇ ਹਾਂ, ਉਸ ਸਮੇਂ ਦੇ ਵਿੱਚ ਆਪਾਂ ਫਸਲਾਂ ਵੀ ਲੈ ਸਕਦੇ
1: ਹਾਂ, ਲੈ ਸਕਦੇ ਹਾਂ,
0: ਹੈ ਕਿ ਨਹੀਂ?
1: ਪੱਕੀ ਗੱਲ ਹੈ ਜੀ, ਕਾਮਯਾਬੀ ਤਾਂ ਹੀ ਹੈ ਨਾ, ਜਿਹੜੇ ਆਪਣਾ ਹੁਣ ਵੱਟਾਂ 'ਤੇ ਬੰਨੇ ਬੰਨੇ ਬੂਟੇ ਲਾ ਦਈਏ ਪਾਪੂਲਰ ਦੇ, ਅਤੇ ਵਿਚਕਾਰ ਜਿਹੜੇ ਹੈਗੇ ਆਪਾਂ ਉਹ
0: ਫਸਲਾਂ ਵੀ
1: ਲੈ ਸਕਦੇ ਹੈਗੇ, ਅਤੇ ਜੇ ਆਪਣੇ ਪੂਰੇ ਖੇਤ 'ਚ ਬੀਜਣੇ ਹੈਗੇ ਆ, ਅਤੇ ਆਪਾਂ ਉਸ ਹਿਸਾਬ ਦੀ ਜਿੱਦਾਂ ਕਹਿੰਦੇ ਪਲੈਨਿੰਗ ਕਰਦੇ ਹਾਂ, ਵਿਉਂਤਬੰਦੀ ਕਰੀਏ ਕਿ ਫਾਸਲਾ ਰੱਖੀਏ ਅਤੇ ਵਿੱਚ ਜਿਹੜੀਆਂ ਹੋਰ ਫਸਲਾਂ ਲਈਆਂ ਜਾ ਸਕਣ, ਕਿਉਂਕਿ ਹੁਣ ਦੇਖੋ ਉਹਦੇ ਨਾਲ ਬੂਟੇ ਨੂੰ ਵੀ ਫਾਇਦਾ ਹੋਣਾ ਅਤੇ ਸਾਨੂੰ ਜਿਹੜਾ ਇੱਕ ਆਮਦਨ ਦਾ ਸਰੋਤ ਮਿਲ ਜਾਣਾ ਜੀ ਉਸੇ ਖੇਤ ਦੇ ਵਿੱਚੋਂ।
0: ਬਿਲਕੁਲ ਜੀ, ਜਿੱਦਾਂ ਪਾਪੂਲਰ ਦਾ ਜ਼ਿਕਰ ਕੀਤਾ, ਕਿਉਂਕਿ ਦੇਖੋ

0: ਆਰਤੀ, ਲੱਕੜੀ ਦੇ ਵਿੱਚ, ਹੋਰ ਕਈ ਥਾਵਾਂ ਦੇ ਵਿੱਚ, ਜਿਹੜਾ ਫਰਨੀਚਰਾਂ ਦੇ ਵਿੱਚ ਅੱਜ ਕੱਲ੍ਹ ਤਾਂ ਬੜਾ ਇਸਤੇਮਾਲ ਹੋਣ ਲੱਗ ਗਿਆ। ਇਸ ਤਰ੍ਹਾਂ ਸਫੈਦਾ ਦੇਖੋ ਜੀ ਤੁਸੀਂ, ਸਫੈਦਾ ਜਿਹੜਾ ਹੈ ਉਹ ਵੀ ਬੜੀ ਮਹੱਤਵਪੂਰਨ ਫਸਲ ਹੈ।
1: ਸਫੈਦੇ ਬਾਰੇ ਆਪਾਂ ਇੱਕ ਕਹਿੰਦੇ ਹੁੰਦੇ ਸੀ ਵੀ ਪਾਣੀ ਖਿੱਚਣਾ ਨਹੀਂ,
0: ਹਾਂ ਨਹੀਂ ਜੀ ਨਹੀਂ, ਉਹ
1: ਇਹ ਬਹੁਤ ਵਧੀਆ ਜਿਹੜੀ ਹੈਗੀ ਆ, ਹੁਣ ਤਾਂ ਇਹਦੇ ਇੰਨੇ ਵਧੀਆ ਨਾ ਕਲੋਨ ਤਿਆਰ ਹੋ ਗਏ ਰੁਲੀਆ ਰਾਮ ਜੀ, ਕਿ ਬੜੀ ਛੇਤੀ ਵਾਧਾ ਹੈ ਅਤੇ ਆਪਾਂ ਨਰਸਰੀਆਂ 'ਚੋਂ ਬੂਟੇ ਵਧੀਆ ਲੈ ਕੇ ਸਿਰਫ ਇਹ ਹੁੰਦਾ ਕਿ ਢੁਕਵੇਂ ਸਮੇਂ 'ਤੇ ਆਪਾਂ ਜੀ ਲਾਈਏ,
0: ਬਿਲਕੁਲ ਬਿਲਕੁਲ,
1: ਤਾਂ ਕਿ ਫਿਰ ਸਾਨੂੰ ਜਿਹੜਾ ਹੈਗਾ ਉਹ ਇੱਕ ਸਮੇਂ 'ਤੇ ਆ ਕੇ ਇੱਕ ਕਹਿੰਦੇ ਕਿ ਆਪਾਂ ਨੂੰ ਨਿਰੰਤਰ ਆਮਦਨ ਜਿਹੜੀ ਸਰੋਤ ਬਣ ਜਾਂਦੀ ਹੈ ਜਿਹਦੇ ਨਾਲ
0: ਬਣ ਜਾਂਦੀ ਹੈ ਜੀ। ਦੇਖੋ ਹੁਣ ਨਿਰਾਪੁਰਾ ਆਪਾਂ ਜੇਬ 'ਚ ਆਪਣੇ ਨੋਟ ਪਾਉਣ ਵਾਲੇ ਪਾਸੇ ਨਹੀਂ, ਆਪਾਂ ਇਹ ਵੀ ਦੇਖੀਏ ਵੀ ਸਾਡੇ ਸਮਾਜ ਨੂੰ ਜੇ ਆਪਾਂ ਕਾਇਮ ਰੱਖਣਾ ਹੈ, ਮਨੁੱਖਤਾ ਨੂੰ ਕਾਇਮ ਰੱਖਣਾ ਹੈ, ਉਹਦੇ 'ਚ ਜਿਹੜੇ ਕੁਦਰਤੀ ਸਰੋਤ ਹੈ ਉਹ ਬਹੁਤ ਵੱਡਾ ਹਿੱਸਾ ਪਾਉਂਦੇ ਹੈ। ਸੋ ਇਸ ਕਰਕੇ ਉਹ 'ਚ ਆਪਾਂ ਹਿੱਸਾ ਪਾਉਣਾ ਹੈ। ਉਹ ਜੇ ਤੁਸੀਂ ਖੇਤੀ ਜੰਗਲਾਤ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ ਜਾਂ ਦੂਜੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਭਾਈ ਜੇ ਤੁਹਾਡੇ ਕੋਲ ਨਹੀਂ ਵੀ ਹੈ ਤੁਸੀਂ ਵੱਟਾਂ ਬੰਨਿਆਂ 'ਤੇ ਲਾ ਸਕਦੇ
1: ਹੋ, ਲਾ ਸਕਦੇ ਹੋ,
0: ਪਿੰਡਾਂ ਦੀਆਂ ਫਿਰਨੀਆਂ ਦੇ ਵਿੱਚ ਲਾ ਸਕਦੇ ਹੋ, ਪਿੰਡਾਂ ਦੇ ਰਸਤਿਆਂ ਦੇ ਉੱਤੇ ਇਹਨਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਤੋ ਕਰਨ ਦਾ ਜਿਹੜਾ ਇਰਾਦਾ ਜਿਹੜਾ ਬਣ ਤੁਹਾਡਾ ਹੋਣਾ ਚਾਹੀਦਾ ਹੈ, ਸਾਡੇ ਕੋਲ ਸਾਧਨ ਬਹੁਤ ਨੇ।
1: ਹਾਂ ਜੇ ਬੰਦਾ ਹੁਣ ਦੇਖੋ ਕੋਸ਼ਿਸ਼ ਕਰੇ ਵੀ ਆਪਣੇ ਕੋਲ ਪਿੰਡਾਂ ਦੇ ਵਿੱਚ ਤਾਂ ਕੋਈ ਨਾ ਕੋਈ ਸ਼ਾਮ ਰਾਤ ਜਗ੍ਹਾ ਵੀ ਹੁੰਦੀ, ਕਈ ਵਾਰ
0: ਬੜੀਆਂ ਜੀ ਬੜੀਆਂ ਬੜੀਆਂ
1: ਉੱਥੇ ਲਾਈ ਜਾ ਸਕਦੀ ਹੈਗੀ ਆ, ਸਕੂਲਾਂ ਦੇ ਵਿੱਚ ਲਾਈ ਜਾ ਸਕਦੀ ਹੈਗੀ ਹੈ। ਹੁਣ ਤਾਂ ਸਾਨੂੰ ਕਹਿੰਦੇ ਵੀ ਮਾਹਰ ਕਹਿੰਦੇ ਵੀ ਜਿੱਦਾਂ ਘਰ 'ਚ ਕੋਈ ਨਵਾਂ ਜੀ ਆਇਆ ਉਹਦੀ ਯਾਦ 'ਚ ਕੋਈ ਰੁੱਖ ਲਾ ਲਓ,
0: ਆਓ ਜੀ ਜਨਮ ਦਿਹਾੜਾ ਉਹਦਾ ਮਨਾਉਂਦੇ ਹੋ ਤੁਸੀਂ, ਕੋਈ ਜਨਮ ਦਿਹਾੜਾ ਮਨਾਉਂਦੇ
1: ਹੋ ਗਿਆ ਉਹਦੀ ਯਾਦ ਲਾ ਲਓ,
0: ਉਹਦੀ ਯਾਦ 'ਚ ਲਾ ਲਓ,
1: ਉਹਨੂੰ ਪਾਲੋ,
0: ਬਿਲਕੁਲ
1: ਹਮੇਸ਼ਾ ਸਦੀਆਂ ਤੱਕ ਤੁਹਾਨੂੰ ਯਾਦਾਸ਼ਤ ਕਾਇਮ ਰਹੇਗੀ। ਅਤੇ ਜਿਹੜਾ ਉਹਦੀ ਸ਼ਾਮ ਆਣੇਗਾ ਉਹ ਹੋਰ ਵੀ ਗੁਣ ਗਾਏਗਾ ਵੀ ਜਾ ਫਾਨੇ ਨੇ ਬੂਟਾ ਲਾਇਆ ਸੀ ਜੀ।
0: ਤੁਸੀਂ ਸੰਧੂ ਸਾਹਿਬ ਜ਼ਿਕਰ ਕੀਤਾ, ਅੱਜ ਵੀ ਆਪਾਂ ਜਦੋਂ ਪਿੰਡਾਂ 'ਚ ਰਹਿਣ ਵਾਲੇ ਹਾਂ, ਪਿੰਡਾਂ 'ਚ ਆਪਾਂ ਜਾਂਦੇ ਹਾਂ, ਕਿਸੇ ਨੂੰ ਦਾਦੇ ਪੜਦਾਦੇ ਦਾ ਨਾਂ ਨਹੀਂ ਪਤਾ ਹੁੰਦਾ। ਤੁਸੀਂ ਇਹ ਦੇਖ ਲਓ ਵੀ ਜੇ ਕਿਸੇ ਨੇ ਪੇਪਰ ਬੋਰਡ ਲਾਇਆ ਨਾ, ਉਹ ਕਹਿੰਦੇ ਨੇ ਯਾਰ ਫਲਾਣੇ ਦਾ ਲਾਇਆ ਹੋਇਆ ਇਹ। ਦੇਖੋ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਜਿਸ ਬੰਦੇ ਨੇ ਲਾਇਆ ਉਹਦਾ ਨਾਂ ਕਾਇਮ ਰਹਿੰਦਾ ਉਹਦੇ ਨਾਲ ਹੀ। ਸੋ ਇਸ ਕਰਕੇ ਇਹ ਚੀਜ਼ ਦਾ ਜਿਹੜਾ ਮਹੱਤਵ ਹੈ ਸਾਡੇ ਲਈ ਬਹੁਤ ਜ਼ਿਆਦਾ ਹੈ। ਫਿਰ ਸਮਾਂ ਜਿਹੜਾ ਹੈ, ਸਮੇਂ ਦੇ ਲਿਹਾਜ਼ ਦੇ ਨਾਲ ਜਿੱਦਾਂ ਆਪਾਂ ਕਹਿੰਦੇ ਕਿ ਵੱਖ ਵੱਖ ਸਮਿਆਂ ਦੇ ਵਿੱਚ ਵੱਖ ਵੱਖ ਰੁੱਖਾਂ ਦੀ ਕਾਸ਼ਤ, ਥੋੜ੍ਹਾ ਜਿਹਾ ਇਹੀ ਹੈ ਕਿ ਰੁੱਖ ਲਾਉਣਾ ਅਤੇ ਰੁੱਖ ਨੂੰ ਪਾਲਣਾ, ਇਸ ਚੀਜ਼ ਦਾ ਥੋੜ੍ਹਾ ਜਿਹਾ ਸਾਨੂੰ ਸਮਝਣਾ ਚਾਹੀਦਾ।
1: ਬਿਲਕੁਲ ਬਿਲਕੁਲ, ਰੁੱਖ ਤਾਂ ਦੇਖੋ ਅਸੀਂ ਕਹਿੰਦੇ ਹਾਂ ਵੀ ਮੁਹਿੰਮ ਚਲਾ ਕੇ ਨਾ ਕਈ ਵਾਰ ਬੜੇ ਬੂਟੇ ਬਣਦੇ ਹਾਂ ਜੀ।
0: ਹਾਂ
1: ਹੁਣ ਆਪਾਂ ਜਾਂਦੇ ਹਾਂ ਗੁਰਦੁਆਰੇ ਜਾਂਦੇ ਹਾਂ, ਉੱਥੇ ਬੂਟੇ ਪ੍ਰਸ਼ਾਦ ਮਿਲਦਾ ਹੈਗਾ,
0: ਬਿਲਕੁਲ
1: ਲੈ ਆਉਂਦੇ ਹਾਂ,
0: ਲੈ ਆਉਂਦੇ ਹਾਂ,
1: ਪਰ ਦੇਖੋ ਲਾਓ
0: ਲਾ
1: ਤੇ ਸੰਭਾਲੋ ਉਹਨੂੰ।
0: ਪਰਵਰਿਸ਼ ਪਰਵਰਿਸ਼ ਤਾਂ ਦੇਖੋ ਸਭ ਤੋਂ ਵੱਡੀ ਤਾਂ ਚੀਜ਼ ਪਰਵਰਿਸ਼ ਹੀ ਹੈ ਜੀ। ਤੇ ਲਾਉਣਾ, ਬੂਟੇ ਨੂੰ ਲਿਆ ਕੇ ਲਾਉਣਾ ਬੜਾ ਆਸਾਨ ਜਿਹਾ ਕੰਮ ਹੈ, ਉਹਨੂੰ ਪਾਲਣਾ
1: ਪਾਲਣਾ ਉਹਨੂੰ,
0: ਹੈ ਨਾ।
1: ਸੋ ਇਸ ਤਰ੍ਹਾਂ ਅਸੀਂ ਆਪਣੇ ਜਿੱਦਾਂ ਫਸਲਾਂ ਦੀ ਸੰਭਾਲ ਕਰਦੇ ਹਾਂ ਉਹਨਾਂ ਦੀ ਵੀ ਸੰਭਾਲ ਕਰੋਗੇ ਮੌਸਮ ਦੇ ਮੁਤਾਬਕ। ਜੇ ਉਹਨੂੰ ਪਾਣੀ ਦੀ ਲੋੜ ਹੈ, ਮੈਂ ਕਹਿੰਦਾ ਵੀ ਜੇ 10 ਬੂਟੇ ਵੀ ਤੁਸੀਂ ਸੰਭਾਲ ਦਿਓ, ਉਹਨੂੰ ਪਾਣੀ ਪਾ ਦਿਓ ਸਮੇਂ ਦੇ ਹਿਸਾਬ ਨਾਲ, ਸਹਾਰਾ ਦੇ ਦਿਓ, ਅਤੇ ਆਪਣੇ ਆਪ ਇੱਕ ਵਾਰ ਉਹਨੂੰ ਜਦੋਂ ਜੜ ਫੜ ਗਿਆ ਅਤੇ ਉਹਨੇ ਚੱਲ ਪੈਣਾ ਜੀ, ਫਿਰ
0: ਚੱਲ ਪੈਣਾ ਜੀ। ਥੋੜ੍ਹਾ ਜਿਹਾ ਆਪਾਂ ਜਿੱਦਾਂ ਪਿੰਡਾਂ ਦਾ ਜ਼ਿਕਰ ਕਰਦੇ ਹਾਂ ਨਾ, ਜਿਹੜਾ ਆਪਣੇ ਆਖੋ ਕਿ ਆਵਾਰਾ ਪਸ਼ੂ ਆਪਾਂ ਦੇਖਦੇ ਹਾਂ, ਉਹਨਾਂ ਤੋਂ ਬਚਾਉਣ ਦੀ ਜ਼ਿਆਦਾ ਲੋੜ ਹੁੰਦੀ ਹੈ। ਉਹ ਮੂੰਹ ਮਾਰ ਜਾਂਦੇ ਆ, ਮੁੜ ਕੇ ਬੂਟੇ ਦਾ ਬਣਨਾ ਕੁਛ ਨਹੀਂ ਹੈ,
1: ਇਹੋ ਜੰਗਲੇ ਆ ਜਾਂਦੇ ਰੁੜੀ ਆਰਾਮ।
0: ਹਾਂ, ਸੋ ਇਸ
1: ਚਾਰੋਂ ਪਾਸੇ ਲਾ ਦਿਓ,
0: ਹਾਂ ਜੰਗਲੇ,
1: ਤਾਂ ਕਿ ਜਿਹੜਾ ਆਪਣੇ ਜਾਨਵਰ ਦਾ ਮੂੰਹ ਨਾ ਪਹੁੰਚੇ,
0: ਕਿਉਂਕਿ ਜਦੋਂ ਬੂਟਾ ਕਦੋਂ ਨਿਕਲ ਗਿਆ ਜਾਨਵਰ ਤੋਂ ਉੱਚਾ ਹੋ ਗਿਆ, ਫਿਰ ਕੋਈ ਨਹੀਂ ਫਹੀ ਜਾਵੇ ਆ ਕੇ, ਜਿਹੜਾ ਮਰਜ਼ੀ ਕੁਝ ਕਰੀ ਚੱਲੇ, ਫਿਰ ਕੁਛ ਨਹੀਂ ਹੁੰਦਾ। ਸੋ ਇਸ ਕਰਕੇ ਜਿੱਦਾਂ ਤੁਸੀਂ ਕਿਹਾ, ਮੁੱਢਲੀ ਅਵਸਥਾ ਦੇ ਵਿੱਚ ਉਹਦੀ ਪਰਵਰਿਸ਼ ਕਰਨਾ, ਉਹਨੂੰ ਪਾਲਣਾ, ਉਹਨੂੰ ਤੋਰਨਾ, ਇਹ ਸਾਡਾ ਜਿਹੜਾ ਹੈ ਇੱਕ ਜ਼ਿੰਮੇਵਾਰੀ। ਜੇ ਆਪਾਂ ਨਿਭਾ ਦਈਏ ਅਤੇ ਆਪਾਂ ਆਪਣੇ ਸਮਾਜ ਦੀ ਜਿਹੜੀ ਕਾਇਮ ਮੁਕਾਮਤਾ ਲਈ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਕੁਦਰਤ ਦੇ ਸਰੋਤਾਂ ਦੇ ਵਿੱਚ ਇੱਕ ਹਿੱਸੇਦਾਰੀ ਕਾਇਮ ਕਰ ਸਕਦੇ,
1: ਰੱਖ ਸਕਦੇ ਹਾਂ ਜੀ। ਬਿਲਕੁਲ ਜੀ, ਸੰਘਣੇ ਰੁੱਖ ਵੀ ਲਾਏ ਜਾ ਸਕਦੇ।
0: ਚਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਦੀ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ

ಎಚ್ ಡಿ ಆಕಾಶವಾಣಿ ಪಂಜಾಬ್ ಸೇವಾದ ಇ ಜಲಂಧರ್ ಕಿੰਦਰੇ ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪਰਿਚੈ।

ਸੋ ਐਸੀ ਜੀ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। ਹੁਣ ਤੋਂ ਬਸ ਕੁਝ ਹੀ ਪਲਾਂ 'ਚ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਸੰਸਕ੍ਰਿਤ 'ਚ ਸਮਾਚਾਰ।

ਸਾਡੇ ਕਰਕੇ ਜ਼ਰੂਰ ਆਵੇ। ਕਹਿੰਦੇ ਨੇ ਦਿਨ ਦੀ ਸਭ ਤੋਂ ਸੋਹਣੀ ਸ਼ੁਰੂਆਤ ਜਿਹੜੀ ਹੈ ਨਾ ਉਹ ਸ਼ੁਕਰਾਨੇ ਨਾਲ ਹੁੰਦੀ ਹੈ, ਅਤੇ ਸਭ ਤੋਂ ਸੋਹਣੀ ਕਮਾਈ ਜਿਹੜੀ ਹੈ ਨਾ ਉਹ ਲੋਕਾਂ ਦੀਆਂ ਦੁਆਵਾਂ ਹੁੰਦੀਆਂ ਨੇ। ਦੋਸਤੋ, ਇਸੇ ਸੋਹਣੀ ਸੋਚ ਨਾਲ ਆਓ ਫਿਰ ਪ੍ਰੋਗਰਾਮ ਸੋਹਣੀ ਸਵੇਰ ਦਾ ਕਰਦੇ ਹਾਂ ਆਗਾਜ਼। ਮੈਂ ਤੁਹਾਡੀ ਦੋਸਤ ਸ਼ੁਭਿਤਾ ਰਵਾਂਗੀ ਜੀ, ਅਗਲੇ ਇੱਕ ਘੰਟੇ ਤੁਹਾਡੇ ਨਾਲ ਹੋਣਗੀਆਂ ਬਹੁਤ ਸਾਰੀਆਂ ਗੱਲਾਂ, ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਝ ਨਵਾਂ ਜਾਣਾਂਗੇ ਅਤੇ ਸੁਣਾਂਗੇ ਸੋਹਣੇ ਸੋਹਣੇ ਗੀਤ। ਤਾਂ ਤੁਸੀਂ ਬਣੇ ਰਹਿਣਾ ਜੀ ਸਾਡੇ ਨਾਲ, ਕਿਉਂਕਿ ਸਵੇਰ ਉਦੋਂ ਹੀ ਸੱਚਮੁੱਚ ਸੋਹਣੀ ਲੱਗਦੀ ਹੈ ਜਦੋਂ ਦਿਲ ਵੀ ਖੁਸ਼ ਹੋਵੇ। ਤਾਂ ਬਸ ਫਿਰ ਦਿਲ ਖੁਸ਼ ਕਰਨ ਨੂੰ ਪ੍ਰੋਗਰਾਮ ਸੋਹਣੀ ਸਵੇਰ ਆਕਾਸ਼ਵਾਣੀ ਰੇਡੀਓ ਦੇ ਤੁਹਾਡੇ ਨਾਲ ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦਾ ਕਰਦੇ ਹਾਂ ਆਗਾਜ਼ ਇਸ ਸੋਹਣੇ ਜਿਹੇ ਗੀਤ ਦੇ ਨਾਲ।

ਫਿਰ ਤੇ ਨਾਲ ਹੋਰੀਆਂ ਨੇ ਸੋਹਣੀਆਂ ਸੋਹਣੀਆਂ ਗੱਲਾਂ, ਤੇ ਤੁਸੀਂ ਇੰਜੋਏ ਕਰ ਰਹੇ ਸੀ ਗੀਤ ਕੇਜੇ ਯੇਸੂਦਾਸ ਦੀ ਆਵਾਜ਼ 'ਚ। ਬਹੁਤ ਸੋਹਣਾ ਜਿਹਾ ਗੀਤ ਸੀ। ਤੇ ਦੋਸਤੋ, ਹੁਣ ਵੇਲਾ ਹੋ ਚੁੱਕਿਆ ਜੀ ਪ੍ਰੋਗਰਾਮ 'ਚ ਅੱਜ ਦੇ ਪੋਜ਼ਿਟਿਵ ਵਿਚਾਰ ਦਾ। ਦੋਸਤੋ, ਅਸੀਂ ਅਕਸਰ ਸੋਚਦੇ ਹਾਂ ਕਿ ਆਪਣੇ ਮਨ ਦੀ ਗੱਲ ਜਿਹੜੀ ਹੈ ਉਹ ਕਿਸ ਨਾਲ ਸਾਂਝੀ ਕਰੀਏ। ਕਈ ਵਾਰ ਬਹੁਤ ਸਾਰੀਆਂ ਮਨ 'ਚ ਅਜਿਹੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਅਕਸਰ ਕਈ ਵਾਰ ਸੋਚਦੇ ਕਿ ਅਸੀਂ ਕਿਸੇ ਨਾਲ ਨਹੀਂ ਸ਼ੇਅਰ ਕਰ ਸਕਦੇ ਹਾਂ, ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਕੋਈ ਸਾਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਪਾਉਂਦਾ। ਅਜਿਹੇ ਵੇਲੇ ਇੱਕ ਰਿਸ਼ਤਾ ਜਿਹੜਾ ਨਾ ਦੋਸਤੋ, ਉਹ ਕਦੇ ਨਹੀਂ ਟੁੱਟਦਾ। ਉੱਤੇ ਵਿਸ਼ਵਾਸ ਜਿਹੜਾ ਨਾ ਹਮੇਸ਼ਾ ਕਾਇਮ ਰਹਿੰਦਾ, ਅਤੇ ਉਹ ਹੈ ਜੀ ਰੱਬ ਨਾਲ ਸਾਡਾ ਰਿਸ਼ਤਾ। ਰੱਬ ਨੂੰ ਵੱਡੇ ਵੱਡੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ। ਉਹ ਤਾਂ ਸਾਡੇ ਦਿਲ ਦੀ ਹਰ ਧੜਕਣ, ਹਰ ਹੰਝੂ, ਹਰ ਅਰਦਾਸ ਨੂੰ ਬਿਨਾਂ ਕਹੇ ਸਮਝ ਲੈਂਦਾ ਹੈ। ਇਸ ਲਈ ਜਦੋਂ ਵੀ ਮਨ ਭਾਰਾ ਹੋਵੇ, ਆਪਣੀ ਗੱਲ ਰੱਬ ਨਾਲ ਸਾਂਝੀ ਕਰ ਲਈਏ। ਦੋ ਕੰਨਾਂ ਵਾਲੇ ਨਾਲੋਂ ਕਹਿੰਦੇ ਨੇ ਅੰਗ ਸੰਗ ਜਿਹੜਾ ਵੱਜਦਾ ਨਾ, ਜੇਕਰ ਉਹਦੇ ਨਾਲ ਮਨ ਦੀ ਗੱਲ ਸਾਂਝੀ ਕਰ ਲਈਏ ਨਾ, ਤਾਂ ਫਿਰ ਸਕੂਨ ਤਾਂ ਮਿਲਦਾ ਹੀ ਹੈ ਅਤੇ ਗੱਲ ਵੀ ਜਲਦੀ ਸੁਣੀ ਜਾਂਦੀ ਹੈ। ਅਤੇ ਇਸ ਲਈ ਜਦੋਂ ਮਨ ਭਾਰਾ ਹੋਵੇ, ਆਪਣੀ ਗੱਲ ਜਿਹੜੀ ਹੈ ਨਾ ਉਹ ਰੱਬ ਨਾਲ ਸਾਂਝੀ ਕਰ ਲਿਆ ਕਰੋ। ਹੋ ਸਕਦਾ ਹੈ ਜਵਾਬ ਜਿਹੜਾ ਨਾ ਉਹ ਤੁਰੰਤ ਹੀ ਮਿਲ ਜਾਏ ਅਤੇ ਹੌਸਲਾ ਵੀ ਮਿਲੇ। ਅਤੇ ਦੋਸਤੋ, ਫਿਰ ਅੱਜ ਦਾ ਜਿਹੜਾ ਪੋਜ਼ਿਟਿਵ ਵਿਚਾਰ ਹੈ ਉਹ ਇਹੀ ਕਹਿੰਦਾ ਕਿ ਦੁਨੀਆ ਤੋਂ ਪਹਿਲਾਂ ਆਪਣੇ ਦਿਲ ਦੀ ਗੱਲ ਜਿਹੜੀ ਹੈ ਨਾ ਉਹ ਅੰਗ ਸੰਗ ਵੱਜਦੇ ਇਸ ਰੱਬ ਨਾਲ ਕਰੋ, ਕਿਉਂਕਿ ਉਹ ਸੁਣਦਾ ਵੀ ਹੈ, ਸਮਝਦਾ ਵੀ ਹੈ ਅਤੇ ਸਹੀ ਵੇਲੇ ਰਾਹ ਵੀ ਸਾਨੂੰ ਦਿਖਾਉਂਦਾ ਹੈ। ਅਤੇ ਇਸੇ ਸੋਹਣੀ ਜਿਹੀ ਸੋਚ ਦੇ ਨਾਲ ਆਓ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। AR ਰਹਿਮਾਨ, ਜਾਵੇਦ ਅਲੀ, ਮੋਹਿਤ ਚੌਹਾਨ ਦੀ ਆਵਾਜ਼ 'ਚ ਕੁਝ ਇਸੀ ਪੋਜ਼ਿਟਿਵ ਥੋਟ ਨੂੰ ਦਰਸਾਉਂਦਾ ਇਹ ਸੋਹਣਾ ਜਿਹਾ ਗੀਤ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਫਿਰ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਨਾ, ਉਹਦਾ ਜਿਹੜਾ ਨਤੀਜਾ ਹੈ ਨਾ ਦੋਸਤੋ, ਉਹ ਬਹੁਤ ਜ਼ਿਆਦਾ ਮਾੜਾ ਹੁੰਦਾ ਹੈ। ਅਤੇ ਕਿਉਂ ਨਾ ਅਸੀਂ ਇਸ ਕੁਦਰਤ ਦੀ ਸੰਭਾਲ ਕਰੀਏ, ਨਾ ਸਿਰਫ ਆਪਣੇ ਲਈ, ਕਿਉਂਕਿ ਅਸੀਂ ਤਾਂ ਇਸ ਧਰਤੀ 'ਤੇ ਹਾਂ, ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਦੇ ਲਈ ਵੀ ਸੰਭਾਲ ਕਰਨੀ ਹੈ। ਅਤੇ ਇੱਕ ਰੁੱਖ ਜ਼ਰੂਰ ਲਗਾਓ, ਨਾ ਕੇਵਲ ਇਸੇ ਹਫ਼ਤੇ ਦੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅਸੀਂ ਇਸ ਹਫ਼ਤੇ ਹੀ ਇਸ ਨੂੰ ਬਹੁਤ ਜ਼ੋਰ ਸ਼ੋਰ ਨਾਲ ਜਿਹੜਾ ਹੈ ਉਹ ਅਸੀਂ ਇਸ ਬਾਰੇ ਗੱਲ ਕਰਨੀ ਹੈ, ਸਗੋਂ ਅਸੀਂ ਇਹ ਪੂਰਾ ਸਾਲ ਕਰਨਾ ਹੈ ਤਾਂ ਜੋ ਸੋਹਣੇ ਵਾਤਾਵਰਨ 'ਚ ਅਸੀਂ ਰਹਿ ਸਕੀਏ। ਅਤੇ ਜੇਕਰ ਵਾਤਾਵਰਨ ਸੋਹਣਾ ਹੋਏਗਾ, ਉਹਦਾ ਅਲਟੀਮੇਟਲੀ ਇਫੈਕਟ ਜਿਹੜਾ ਨਾ ਦੋਸਤੋ, ਉਹ ਸਾਡੀ ਸਿਹਤ 'ਤੇ ਪਏਗਾ। ਸੋ ਜੀ, ਇਸ ਵਨ ਮਹੋਤਸਵ ਹਫ਼ਤੇ 'ਚ ਸੰਕਲਪ ਕਰੀਏ, ਜੇ ਪੌਦਾ ਪਹਿਲਾਂ ਹੀ ਲਾਇਆ ਹੈ ਤਾਂ ਉਸਦੀ ਦੇਖਭਾਲ ਕਰਾਂਗੇ, ਅਤੇ ਜੇ ਅਜੇ ਤੱਕ ਅਸੀਂ ਪੌਦਾ ਨਹੀਂ ਲਾਇਆ ਹੈ ਤਾਂ ਜਲਦੀ ਇੱਕ ਪੌਦਾ ਜ਼ਰੂਰ ਲਗਾਵਾਂਗੇ, ਕਿਉਂਕਿ ਹਰਾ ਭਰਿਆ ਰੁੱਖ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਕੀਮਤੀ ਤੋਹਫ਼ਾ ਹੈ। ਹੁਣ ਪ੍ਰੋਗਰਾਮ ਸੋਹਣੀ ਸਵੇਰ 'ਚ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇੰਜੋਏ ਕਰੋ ਇਹ ਸੋਹਣਾ ਜਿਹਾ ਗੀਤ।

ਸਤਿੰਦਰ ਸਰਤਾਜ ਦੀ ਆਵਾਜ਼ 'ਚ ਇੰਜੋਏ ਕਰ ਰਹੇ ਸੀ ਜੀ ਤੁਸੀਂ ਗੀਤ ਪ੍ਰੋਗਰਾਮ ਸੋਹਣੀ ਸਵੇਰ 'ਚ। ਅਤੇ ਦੋਸਤੋ ਹੁਣ ਵੇਲੇ ਜੀ ਮੌਸਮ ਬਾਰੇ ਜਾਣਕਾਰੀ ਤੁਹਾਨੂੰ ਦੇਣ ਦਾ। ਮੌਨਸੂਨ ਨੇ ਦਸਤਕ ਪੰਜਾਬ 'ਚ ਦਿੱਤੀ ਹੈ ਅਤੇ ਨਾਲ ਹੁਣ ਬਾਰਿਸ਼ ਦਾ ਜਿਹੜਾ ਦੌਰ ਹੈ ਨਾ ਉਹ ਸ਼ੁਰੂ ਹੋ ਜਾਣਾ। ਅਤੇ ਦੋਸਤੋ ਮੌਸਮ ਵਿਭਾਗ ਕੀ ਕਹਿੰਦਾ ਉਸ ਬਾਰੇ ਤੁਹਾਨੂੰ ਦੱਸੀਏ। ਚੰਡੀਗੜ੍ਹ ਸਹਿਤ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ। ਜੇਕਰ ਅਸੀਂ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਜਿਹੜਾ ਸੰਡੇ ਬੀਤੇ ਹੈ ਉਹ ਬਹੁਤ ਜ਼ਿਆਦਾ ਉਮਸ ਰਹੀ ਹੈ ਪੰਜਾਬ 'ਚ ਕਈ ਜ਼ਿਲ੍ਹਿਆਂ 'ਚ। ਅਤੇ ਆਉਣ ਵਾਲੇ ਦਿਨਾਂ ਦੀ ਜੇਕਰ ਅਸੀਂ ਹੁਣ ਗੱਲ ਕਰੀਏ, ਹਾਲਾਂਕਿ ਹਲੇ ਜਲੰਧਰ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜਲੰਧਰ 'ਚ ਸਵੇਰ ਦਾ ਹੀ ਮੌਸਮ ਜਿਹੜਾ ਨਾ ਉਹ ਬਹੁਤ ਸੋਹਣਾ ਹੋਇਆ ਪਿਆ। ਪਰ ਆਉਣ ਵਾਲੇ ਦਿਨਾਂ 'ਚ ਹੁਣ IMD ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ 9 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਅਤੇ ਜੇਕਰ ਮੀਂਹ ਪਏਗਾ ਦੋਸਤੋ ਤਾਂ ਉਹਦੇ ਨਾਲ ਸਾਵਧਾਨ ਜਿਹੜਾ ਉਹ ਬਹੁਤ ਜ਼ਿਆਦਾ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਮੌਨਸੂਨ ਦੇ ਮੌਸਮ 'ਚ, ਕਿਉਂਕਿ ਅਸੀਂ ਆਪਣਾ ਸਿਹਤ ਦਾ ਵੀ ਖਿਆਲ ਰੱਖਣਾ ਅਤੇ ਨਾਲ ਦੇ ਨਾਲ ਇਸ ਸੋਹਣੇ ਮੌਸਮ ਨੂੰ ਇੰਜੋਏ ਵੀ ਕਰਨਾ ਹੈ। ਅਤੇ ਕਿਹੜੇ ਕਿਹੜੇ ਗੱਲਾਂ ਦਾ ਤੁਸੀਂ ਧਿਆਨ ਰੱਖਣਾ? ਸਭ ਤੋਂ ਪਹਿਲਾਂ ਜੀ ਫਰੈਸ਼ ਖਾਣਾ ਖਾਣਾ ਹੈ ਤੁਸੀਂ ਬਿਲਕੁਲ, ਕਿਉਂਕਿ ਜੇ ਤਾਜ਼ਾ ਪੱਕਿਆ ਹੋਇਆ ਖਾਣਾ ਖਾਓ, ਬਾਸੀ ਖਾਣਾ ਖਾਣ ਤੋਂ ਬਚੋ ਜੀ। ਐਕਸਪਰਟਸ ਇਹੀ ਕਹਿ ਰਹੇ ਨੇ ਬਾਰ ਬਾਰ, ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਕੋਸ਼ਿਸ਼ ਕਰੋ ਜਾਂ ਤਾਂ ਫਿਲਟਰਡ ਵਾਟਰ ਪੀਓ ਜਾਂ ਫਿਰ ਪਾਣੀ ਨੂੰ ਉਬਾਲ ਕੇ ਜ਼ਰੂਰ ਪੀਓ, ਕਿਉਂਕਿ ਬਿਮਾਰੀਆਂ ਇਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਲੱਗਦੀਆਂ ਨੇ। ਅਤੇ ਧਿਆਨ ਰੱਖਣਾ ਸੀ ਆਪਣੀ ਸਿਹਤ ਦਾ, ਹਰੀਆਂ ਸਬਜ਼ੀਆਂ ਖਾਣੀਆਂ ਨੇ, ਹਾਈਡਰੇਟ ਰਹਿਣਾ, ਕਿਉਂਕਿ ਮੌਸਮ ਜਦੋਂ ਬਦਲਦਾ ਅਸੀਂ ਸੋਚਦੇ ਹਾਂ ਕਿ ਨਹੀਂ ਹੁਣ ਮੌਸਮ ਠੀਕ ਹੈ, ਪਰ ਬੋਡੀ ਜਿਹੜੀ ਹੈ ਉਹ ਵਾਟਰ ਪਾਣੀ ਦੀ ਜਿਹੜੀ ਇਨਟੇਕ ਹੈ ਉਹਨੂੰ ਅਸੀਂ ਜ਼ਰੂਰ ਕੋਸ਼ਿਸ਼ ਕਰਨੀ ਹੈ ਕਿ ਪਾਣੀ ਆਪਣੀ ਬੋਡੀ ਨੂੰ ਹਾਈਡਰੇਟ ਰੱਖਣਾ। ਫੰਗਲ ਇਨਫੈਕਸ਼ਨ ਦਾ ਵੀ ਬਹੁਤ ਜ਼ਿਆਦਾ ਡਰ ਰਹਿੰਦਾ ਦੋਸਤੋ, ਅਤੇ ਪੈਰਾਂ ਨੂੰ ਹਮੇਸ਼ਾ ਸਾਫ਼ ਅਤੇ ਸੁੱਕਾ ਰੱਖਣਾ ਤੁਸੀਂ, ਅਤੇ ਆਸ ਪਾਸ ਵੀ ਧਿਆਨ ਰੱਖਣਾ ਪਾਣੀ ਜਿਹੜਾ ਹੈ ਉਹ ਜਮ੍ਹਾਂ ਨਾ ਹੋਵੇ, ਕਿਉਂਕਿ ਮੱਛਰ ਵੀ ਇਹਨਾਂ ਦਿਨਾਂ 'ਚ ਪਨਪਦੇ ਨੇ। ਅਤੇ ਕਿੱਟ ਇੱਕ ਆਪਣੀ ਹਮੇਸ਼ਾ ਤਿਆਰ ਰੱਖਣੀ ਹੈ, ਰੇਨਕੋਟ ਅਤੇ ਨਾਲ ਦੇ ਨਾਲ ਇੱਕ ਅੰਬਰੇਲਾ ਛੱਤਰੀ ਜਿਹੜੀ ਹੈ ਉਹ ਤੁਸੀਂ ਜ਼ਰੂਰ ਨਾਲ ਰੱਖਣੀ ਹੈ, ਕਿਉਂਕਿ ਬਾਰਿਸ਼ ਕਦੇ ਵੀ ਹੋ ਸਕਦੀ ਹੈ। ਮੌਨਸੂਨ 'ਚ ਜਿਹੜਾ ਉਹ ਬਾਰਿਸ਼ ਜਿਹੜੀ ਹੈ ਅਚਾਨਕ ਹੀ ਹੋ ਜਾਂਦੀ ਹੈ। ਅਤੇ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਕੁਛ ਛੋਟੀ ਛੋਟੀ ਗੱਲਾਂ ਨੇ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਅਤੇ ਮੌਸਮ ਨੂੰ ਇੰਜੋਏ ਵੀ ਕਰਨਾ। ਅਤੇ ਫਿਲਹਾਲ ਆਸ਼ਾ ਭੋਸਲੇ ਅਤੇ ਦਿਲਰਾਜ ਕੌਰ ਅਤੇ ਸਾਥੀਆਂ ਦੀ ਆਵਾਜ਼ 'ਚ ਸੋਹਣੇ ਜਿਹੇ ਮੌਸਮ 'ਚ ਸੋਹਣਾ ਜਿਹਾ ਗੀਤ ਤੁਹਾਡੇ ਸਾਰਿਆਂ ਲਈ। ਲਓ ਜੀ ਇੰਜੋਏ ਕਰੋ।

ਬਹੁਤ ਸੋਹਣਾ ਗੀਤ ਅਤੇ ਦੋਸਤੋ ਹੁਣ ਘੜੀ ਦੀ ਜਿਹੜੀਆਂ ਸੂਈਆਂ ਨੇ ਨਾ ਉਹ ਪ੍ਰੋਗਰਾਮ ਸੋਹਣੀ ਸਵੇਰ ਨੂੰ ਇੱਥੇ ਵਿਸ਼ਰਾਮ ਦੇਣ ਦਾ ਇਸ਼ਾਰਾ ਕਰ ਰਹੀਆਂ ਨੇ। ਉਮੀਦ ਹੈ ਕਿ ਅੱਜ ਦੀ ਇਸ ਸਵੇਰ ਵਿੱਚ ਸਾਂਝੀਆਂ ਕੀਤੀਆਂ ਗੱਲਾਂ, ਸੋਹਣੇ ਵਿਚਾਰ ਅਤੇ ਮਿੱਠੇ ਸੰਗੀਤ ਨੇ ਤੁਹਾਡੇ ਦਿਨ ਦੀ ਸ਼ੁਰੂਆਤ ਨੂੰ ਹੋਰ ਖੂਬਸੂਰਤ ਬਣਾਇਆ ਹੋਵੇਗਾ। ਜਾਂਦੇ ਜਾਂਦੇ ਬਸ ਇੰਨਾ ਹੀ ਕਹਾਂਗੇ ਜੀ ਕਿ ਹਰ ਦਿਨ ਸ਼ੁਰੂਆਤ ਜਿਹੜੀ ਨਾ, ਹਰ ਦਿਨ ਦੀ ਸ਼ੁਰੂਆਤ ਉਹ ਸ਼ੁਕਰਾਨੇ ਨਾਲ ਕਰੋ, ਹਰ ਕੰਮ ਨੂੰ ਪੂਰੀ ਲਗਨ ਨਾਲ ਕਰੋ ਅਤੇ ਹਰ ਮਿਲਣ ਵਾਲੇ ਇਨਸਾਨ ਲਈ ਆਪਣੇ ਦਿਲ ਵਿੱਚ ਪਿਆਰ ਅਤੇ ਸਤਿਕਾਰ ਰੱਖੋ। ਫਿਲਹਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਹੁਣੇ ਆਖਰੀ ਗੀਤ ਨਾਲ ਮੈਨੂੰ ਆਪਣੀ ਦੋਸਤ ਸ਼ੁਭਤਾ ਨੂੰ ਦਿਓ ਇਜਾਜ਼ਤ ਅਤੇ ਜੁੜੇ ਰਹੋ ਆਕਾਸ਼ਵਾਣੀ ਦੇ ਨਾਲ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮਾਰਨਿੰਗ ਨਿਊਜ਼ ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।

ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ 6 ਦਿਨਾਂ ਦੌਰਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੇ ਪੜਾਅ ਵਿੱਚ ਉਹ ਅੱਜ ਸ਼ਾਮੀ 2 ਦਿਨਾਂ ਦੌਰੇ ਲਈ ਇੰਡੋਨੇਸ਼ੀਆ ਪਹੁੰਚਣਗੇ। ਇਹ ਪ੍ਰਧਾਨ ਮੰਤਰੀ ਮੋਦੀ ਦਾ ਇੰਡੋਨੇਸ਼ੀਆ ਦਾ ਚੌਥਾ ਦੌਰਾ ਹੋਵੇਗਾ। ਮਈ 2018 ਵਿੱਚ ਦੁਆਲੇ ਸੰਬੰਧਾਂ ਨੂੰ ਇੱਕ ਵਿਆਪਕ ਰਣਨੀਤਿਕ ਭਾਈਵਾਲੀ ਤੱਕ ਵਧਾਉਣ ਤੋਂ ਬਾਅਦ ਇਹ ਉਹਨਾਂ ਦਾ ਦੂਜਾ ਦੌਰਾ ਹੈ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਨਾਲ ਗੱਲਬਾਤ ਕਰਨਗੇ ਅਤੇ ਰਣਨੀਤਿਕ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਜਕਾਰਤਾ ਵਿੱਚ ਪ੍ਰਧਾਨ ਮੰਤਰੀ ਪ੍ਰਵਾਸੀ ਭਾਰਤੀਆਂ ਨੂੰ ਵੀ ਸੰਬੋਧਨ ਕਰਨਗੇ। ਸ਼੍ਰੀ ਮੋਦੀ ਸੱਭਿਆਚਾਰਕ ਅਤੇ ਇਤਿਹਾਸਕ ਸ਼ਹਿਰ ਯੋਗਿਆਕਾਰਤਾ ਵੀ ਜਾਣਗੇ, ਜਿੱਥੇ ਉਹ ਪਰਮਬੰਨਨ ਮੰਦਰ ਦਾ ਦੌਰਾ ਕਰਨਗੇ। ਭਾਰਤ ਇਸ ਯੂਨੈਸਕੋ ਵਿਸ਼ਵ ਵਿਰਾਸਤ ਦੇ ਰੱਖ ਰਖਾਅ 'ਚ ਸਹਾਇਤਾ ਕਰ ਰਿਹਾ ਹੈ। ਦੌਰੇ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ 8 ਜੁਲਾਈ ਨੂੰ ਆਸਟ੍ਰੇਲੀਆ ਦੇ ਮੈਲਬੋਰਨ ਪਹੁੰਚਣਗੇ। ਉਹ ਪ੍ਰਧਾਨ ਮੰਤਰੀ ਐਂਥਨੀ ਐਲਬਨੀਸਟ ਨਾਲ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ। ਸ਼੍ਰੀ ਮੋਦੀ ਭਾਰਤ ਆਸਟ੍ਰੇਲੀਆ CEO ਫੋਰਮ ਵਿੱਚ ਦੋਵਾਂ ਦੇਸ਼ਾਂ ਦੇ ਸਨਅਤੀ ਆਗੂਆਂ ਨੂੰ ਸੰਬੋਧਨ ਕਰਨਗੇ। ਉਹ ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ। ਦੌਰੇ ਦੇ ਤੀਜੇ ਪੜਾਅ ਵਿੱਚ ਸ਼੍ਰੀ ਮੋਦੀ 10 ਅਤੇ 11 ਜੁਲਾਈ ਨੂੰ ਨਿਊਜ਼ੀਲੈਂਡ ਵਿੱਚ ਹੋਣਗੇ। ਉਹ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਗੱਲਬਾਤ ਕਰਨਗੇ। ਦੋਹਾਂ ਨੇਤਾਵਾਂ ਵਿਚਕਾਰ ਹੋਣ ਵਾਲੀ ਗੱਲਬਾਤ ਵਿੱਚ ਦੁਆਲੇ ਸੰਬੰਧਾਂ ਦੀ ਸਮੀਖਿਆ ਸ਼ਾਮਲ ਹੋਏਗੀ। ਪਿਛਲੇ 2 ਸਾਲਾਂ ਵਿੱਚ ਵਪਾਰ, ਵਣਜ ਅਤੇ ਰੱਖਿਆ ਖੇਤਰਾਂ ਵਿੱਚ ਦੋਹਾਂ ਦੇਸ਼ਾਂ ਦੇ ਸੰਬੰਧ ਮਜ਼ਬੂਤ ਹੋਏ ਨੇ। 40 ਸਾਲਾਂ ਵਿੱਚ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਹੋਵੇਗਾ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਬ੍ਰਿਕਸ ਮੈਂਬਰ ਦੇਸ਼ਾਂ ਦੇ ਸੀਨੀਅਰ ਅਧਿਕਾਰੀ ਕੇਰਲਾ ਦੇ ਕੋਚੀ ਵਿੱਚ ਅੱਜ ਤੋਂ ਸ਼ੁਰੂ ਹੋ ਰਹੀ ਇਸ ਮੀਟਿੰਗ ਵਿੱਚ ਹਿੱਸਾ ਲੈਣਗੇ। ਵੱਖ ਵੱਖ ਖੇਤਰਾਂ ਵਿੱਚ ਮਹਿਲਾ ਸ਼ਕਤੀਕਰਨ ਅਤੇ ਮਹਿਲਾ ਅਗਵਾਈ ਵਾਲੇ ਵਿਕਾਸ ਨਾਲ ਸੰਬੰਧਿਤ ਮੁੱਖ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਸਾਂਝੀ ਤਰਜੀਹ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਵੀ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਹ ਮੀਟਿੰਗ ਮੈਂਬਰ ਦੇਸ਼ਾਂ ਨੂੰ ਔਰਤਾਂ ਦੀ ਅਗਵਾਈ ਵਾਲੇ ਵਿਕਾਸ 'ਤੇ ਸਹਿਮਤੀ ਬਣਾਉਣ ਦਾ ਮੌਕਾ ਪ੍ਰਦਾਨ ਕਰੇਗੀ। ਮੰਤਰਾਲੇ ਨੇ ਕਿਹਾ ਕਿ ਇਹ ਮੀਟਿੰਗ 8 ਅਤੇ 9 ਜੁਲਾਈ ਨੂੰ ਹੋਣ ਵਾਲੇ ਬ੍ਰਿਕਸ ਮਹਿਲਾ ਮੰਤਰੀ ਪੱਧਰੀ ਸੰਮੇਲਨ ਲਈ ਰਾਹ ਪੱਧਰਾ ਕਰੇਗੀ। ਭਾਰਤ ਅਸਾਮ ਦੇ ਗੁਹਾਟੀ ਵਿੱਚ ਬ੍ਰਿਕਸ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ 2 ਰੋਜ਼ਾ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਇਸ ਮੀਟਿੰਗ ਦਾ ਉਦੇਸ਼ ਸੰਸਥਾਗਤ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਨਸ਼ਾ ਵਿਰੋਧੀ ਏਜੰਸੀਆਂ ਵਿਚਕਾਰ ਸਹਿਯੋਗ ਵਧਾਉਣਾ ਹੈ। ਮੀਟਿੰਗ ਖੁਫੀਆ ਜਾਣਕਾਰੀ ਸਾਂਝੀ ਕਰਨ, ਸਮਰੱਥਾ ਨਿਰਮਾਣ ਅਤੇ ਉੱਭਰ ਰਹੀਆਂ ਚੁਣੌਤੀਆਂ ਪ੍ਰਤੀ ਪ੍ਰਭਾਵਸ਼ਾਲੀ ਪ੍ਰਤੀਕਰਮ 'ਤੇ ਕੇਂਦਰਿਤ ਹੋਏਗੀ। ਇਹ ਸਮਾਗਮ ਨਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕਰਵਾਇਆ ਜਾ ਰਿਹਾ ਹੈ। ਦੁਰੋਜ਼ਾ ਮੀਟਿੰਗ ਦੇ ਅੰਤ ਵਿੱਚ ਬ੍ਰਿਕਸ ਦੇਸ਼ਾਂ ਦੇ ਨਸ਼ੀਲੇ ਪਦਾਰਥਾਂ ਵਿਰੁੱਧ ਸਮੂਹ ਕਾਰਵਾਈ 'ਤੇ ਇੱਕ ਸਾਂਝੇ ਐਲਾਨਨਾਮੇ ਦੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆਰੇ ਕੋਲ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟੇਟ ਪਾਰ ਕਰ ਗਏ ਨੇ। ਮੰਤਰਾਲੇ ਨੇ ਦੱਸਿਆ ਕਿ ਇਹਨਾਂ 15 ਜਹਾਜ਼ਾਂ ਵਿੱਚੋਂ 8 ਜਹਾਜ਼ 3,32,000 ਮੀਟ੍ਰਿਕ ਟਨ ਯੂਰੀਆ ਲੈ ਕੇ, 4 ਜਹਾਜ਼ 2,57,000 ਮੀਟ੍ਰਿਕ ਟਨ ਡਾਈ ਅਮੋਨੀਆ ਫਾਸਫੇਟ ਅਤੇ 3 ਜਹਾਜ਼ 1,11,000 ਮੀਟ੍ਰਿਕ ਟਨ ਸਲਫਰ ਲੈ ਕੇ ਆ ਰਹੇ ਨੇ। ਮੰਤਰਾਲੇ ਨੇ ਅੱਗੇ ਦੱਸਿਆ ਕਿ 5 ਹੋਰ ਜਹਾਜ਼ ਭਾਰਤ ਲਈ ਰਵਾਨਾ ਹੋਣ ਵਾਲੇ ਨੇ। ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਨੇ ਵਿਸ਼ਵ ਸਪਲਾਈ ਲੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸ ਕਾਰਨ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਦੂਤਕਾਰਾਂ ਨੇ ਸੰਭਾਵੀ ਵਿਸ਼ਵ ਉਤਪਾਦਕਾਂ ਅਤੇ ਸਪਲਾਇਰਾਂ ਨਾਲ ਸੰਪਰਕ ਸਥਾਪਿਤ ਕਰਨ ਵਿੱਚ ਸਰਗਰਮੀ ਨਾਲ ਸਹਾਇਤਾ ਕੀਤੀ ਹੈ। ਸ਼੍ਰੀ ਨੱਡਾ ਨੇ ਅੱਗੇ ਕਿਹਾ ਕਿ ਖਾਦ ਵਿਭਾਗ ਖੇਤਰੀ ਉਪਲਬਧਤਾ ਅਤੇ ਪਾਰਦਰਸ਼ੀ ਵੰਡ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰਾਂ ਦੇ ਨਿਰੰਤਰ ਤਾਲਮੇਲ ਵਿੱਚ ਹੈ। ਉਹਨਾਂ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਆਪਣੇ ਮੈਂਬਰਾਂ ਦੀ ਅੱਜ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਰਾਮ ਮੰਦਰ ਨੂੰ ਮਿਲੇ ਦਾਨ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਪ੍ਰਸ਼ਾਸਨਿਕ ਅਤੇ ਵਿੱਤੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਪਹਿਲਾਂ ਇਹ ਮੀਟਿੰਗ ਦੁਪਹਿਰ ਬਾਅਦ 3 ਵਜੇ ਮਣੀ ਰਾਮ ਛਾਉਣੀ ਵਿੱਚ ਹੋਣੀ ਸੀ, ਪਰ ਹੁਣ ਇਹ ਮੰਦਰ ਕੰਪਲੈਕਸ ਅੰਦਰ ਹੀ ਹੋਏਗੀ। ਰਾਸ਼ਟਰਰਾਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਸੱਭਿਆਚਾਰਕ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰੇਗਾ। ਇਹ ਪ੍ਰੋਗਰਾਮ ਪਿਛਲੇ ਸਾਲ ਮੰਤਰਾਲੇ ਵੱਲੋਂ ਐਲਾਨੇ ਗਏ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ 2 ਸਾਲਾ ਸਰਕਾਰੀ ਸਮਾਰੋਹਾਂ ਦੇ ਹਿੱਸੇ ਵਜੋਂ ਕਰਵਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ

0: ਜੋ ਅਧਿਕਾਰੀ ਦੇ ਨਾਲ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ ਹੈ। ਇੱਕ ਲੇਖ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਡਾਕਟਰ ਮੁਖਰਜੀ ਦਾ ਜੀਵਨ ਅਣਵੰਡੇ ਭਾਰਤ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਉਹਨਾਂ ਨੇ ਇਹ ਯਕੀਨੀ ਬਣਾਇਆ ਕਿ ਵੰਡ ਦੌਰਾਨ ਪੱਛਮੀ ਬੰਗਾਲ ਭਾਰਤ ਦਾ ਹਿੱਸਾ ਰਹੇ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਜੰਮੂ ਕਸ਼ਮੀਰ ਦੇ ਕਾਜ ਲਈ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਵਿੱਚ ਧਾਰਾ 370 ਅਤੇ 35A ਨੂੰ ਹਟਾਉਣਾ ਉਹਨਾਂ ਦੀ ਕੁਰਬਾਨੀ ਲਈ ਸਭ ਤੋਂ ਢੁਕਵੀਂ ਸ਼ਰਧਾਂਜਲੀ ਸੀ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਦੱਸਿਆ ਕਿ ਇਹ ਸਮਾਗਮ ਸਹਿਕਾਰ ਸੇ ਸਮਰਿੱਧੀ ਦੇ ਉਦੇਸ਼ ਤਹਿਤ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ 'ਤੇ ਸ਼੍ਰੀ ਸ਼ਾਹ ਕਈ ਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਮੁੰਬਈ ਦੇ ਮਾਨਖੁਰਦ ਇਲਾਕੇ ਵਿੱਚ ਭਾਰੀ ਮੀਂਹ ਦੌਰਾਨ ਇੱਕ 3 ਮੰਜ਼ਿਲਾ ਇਮਾਰਤ ਢਹਿਣ ਨਾਲ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਇਸ ਦੌਰਾਨ ਮੁੰਬਈ ਅਤੇ ਸਾਹਿਲੀ ਮਹਾਰਾਸ਼ਟਰ 'ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਜਾਰੀ ਹੈ। ਜੰਮੂ ਕਸ਼ਮੀਰ ਵਿੱਚ ਸਲਾਨਾ ਸ਼੍ਰੀ ਅਮਰਨਾਥ ਯਾਤਰਾ ਵਿੱਚ ਭਾਰੀ ਜਨ ਭਾਗੀਦਾਰੀ ਦਰਜ ਕੀਤੀ ਜਾ ਰਹੀ ਹੈ। ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ 'ਤੇ ਦਰਸ਼ਨ ਕੀਤੇ ਨੇ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ ਯਾਤਰਾ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਕੱਲ੍ਹ ਨੁਨਵਾਨ ਪਹਿਲਗਾਮ ਬੈਸ ਕੈਂਪ ਦਾ ਦੌਰਾ ਕੀਤਾ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਨੇਮਾਰ ਜੂਨੀਅਰ ਨੇ ਕੱਲ੍ਹ ਰਾਤ ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 16 ਵਿੱਚ ਨਾਰਵੇ ਤੋਂ 1-2 ਨਾਲ ਬ੍ਰਾਜ਼ੀਲ ਦੀ ਹਾਰ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੱਲ੍ਹ ਦੇ ਮੈਚ ਵਿੱਚ ਬ੍ਰਾਜ਼ੀਲ ਦਾ 1-1 ਗੋਲ ਕਰਨ ਦੇ ਬਾਵਜੂਦ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ ਹੈ। ਬੀਤੀ ਰਾਤ ਆਸਟ੍ਰੇਲੀਆ ਨੇ ਲੰਡਨ ਦੀ ਲਾਰਡਸ ਕ੍ਰਿਕਟ ਗਰਾਊਂਡ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਆਸਟ੍ਰੇਲੀਆ ਨੇ 17.1 ਓਵਰਾਂ ਵਿੱਚ 3 ਵਿਕਟਾਂ ਅਤੇ 153 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ। ਆਸਟ੍ਰੇਲੀਆ ਲਈ ਬੈਥ ਮੂਨੀ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਪਹਿਲਾਂ ਇੰਗਲੈਂਡ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 4 ਵਿਕਟਾਂ ਅਤੇ 150 ਦੌੜਾਂ ਬਣਾਈਆਂ। ਸਰਬੀਆ ਦੇ ਨੋਵਾਕ ਜੋਕੋਵਿਚ ਨੇ ਰੂਸ ਦੇ ਰੋਮਨ ਸੈਫਿਊਲਿਨ ਨੂੰ ਹਰਾ ਕੇ ਵਿੰਬਲਡਨ 'ਚ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਜੋਕੋਵਿਚ ਨੇ ਆਲ ਇੰਗਲੈਂਡ ਕਲੱਬ ਵਿੱਚ ਆਪਣੀ 106ਵੀਂ ਸਿੰਗਲ ਜਿੱਤ ਹਾਸਲ ਕੀਤੀ ਹੈ ਅਤੇ ਰੋਜਰ ਫੈਡਰਰ ਦੇ 105 ਵਿੰਬਲਡਨ ਪੁਰ ਸਿੰਗਲ ਜਿੱਤਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮਹਿਲਾ ਸਿੰਗਲ ਵਿੱਚ ਕੈਰੋਲੀਨਾ ਮੁਚੋਵਾ ਆਪਣੇ ਕੈਰੀਅਰ ਵਿੱਚ 3ਜੀ ਵਾਰ ਵਿੰਬਲਡਨ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਉਸਨੇ ਚੌਥੇ ਗੇੜੇ ਦੇ ਇੱਕ ਰੋਮਾਂਚਕ ਮੈਚ ਵਿੱਚ ਸਾਬਕਾ ਚੈਂਪੀਅਨ ਬਾਰਬੋਰਾ ਕ੍ਰੇਸੀਕੋਵਾ ਨੂੰ 7-5, 5-7, 6-3 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ ਅਤੇ ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।
2: ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ

0: ਕਵੀ ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ। ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਹੈਲੋ
4: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
3: ਫਿਰ ਤੋਂ
4: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ, ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
5: 10 ਲੱਖ ਦਿਓ, ਬਚ ਜਾਓਗੇ।
3: ਸਰ, ਇਹਨਾਂ ਕਿੱਥੋਂ ਲਿਆਵਾਂ?
5: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
4: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
3: ਸਰ, 2 ਲੱਖ
6: ਕੀ ਹੋਇਆ ਪਾਪਾ?
3: ਬੇਟਾ, ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
4: ਓਏ,
3: ਕੱਟ ਦਿੱਤਾ।
6: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
3: ਫਰਾਡ?
6: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
5: ਤਾਂ ਪੈਸੇ ਗਵਾਓਗੇ।
7: RBI ਕਹਿੰਦਾ ਹੈ,
8: ਜਾਣਕਾਰ ਬਣੋ, ਸੁਚੇਤ ਰਹੋ।
2: ਕੀ ਤੁਸੀਂ

0: ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਪ੍ਰੋਗਰਾਮ ਮਹਿਕ ਪੰਜਾਬ ਦੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ 'ਚ ਅਗਲਾ ਗੀਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਸੌਕਨ ਸੌਕਨੇ 2 'ਚੋਂ ਨਿਮਰਤ ਖਹਿਰਾ ਦੀ ਆਵਾਜ਼ 'ਚ। ਲਓ ਜੀ, ਇੰਜੋਏ ਕਰੋ ਇਹ ਗੀਤ।

0: ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।
1: ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪੰਜਾਬ ਦੀ, ਅਤੇ ਇਸ ਪ੍ਰੋਗਰਾਮ 'ਚ ਆਖਰੀ ਗੀਤ ਸੁਣਾਉਣ ਜਾ ਰਹੇ ਫਿਲਮ ਯਾਰਾਂ ਨਾਲ ਬਹਾਰਾਂ 'ਚੋਂ ਅਮਰਿੰਦਰ ਗਿੱਲ ਅਤੇ ਸੁਨਿਧੀ ਚੌਹਾਨ ਦਾ ਗਾਇਆ ਗੀਤ। ਲਓ ਜੀ ਇੰਜੋਏ ਕਰੋ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ 9 ਵੱਜ ਰਹੇ ਨੇ ਅਤੇ ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੁੱਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਏ। ਰਾਸ਼ਟਰ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ

ਗੰਢ ਦੀ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂ ਸਟ੍ਰੀਟ ਪਾਰ ਕਰ ਗਏ ਨੇ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਪੱਟੀਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਫੀਫਾ ਵਿਸ਼ਵ ਕੱਪ 'ਚ 5 ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ ਹੈ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ ਸਵੇਰ ਦੇ 9:02 ਹੋ ਰਹੇ ਨੇ। ਹੁਣ ਪੇਸ਼ ਕਰਨ ਜਾ ਰਹੇ ਹਾਂ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਪੰਡਿਤ ਹਰਵਿੰਦਰ ਕੁਮਾਰ ਸ਼ਰਮਾ ਹੋਰਾਂ ਪਾਸੋਂ ਸਿਤਾਰ ਵਾਦਨ ਸੁਣੋਗੇ ਰਾਗ ਮੀਆਂ ਕੀ ਮਲਹਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਪੰਡਿਤ ਹਰਵਿੰਦਰ ਕੁਮਾਰ ਸ਼ਰਮਾ ਹੋਰਾਂ ਪਾਸੋਂ ਸਿਤਾਰ ਵਾਦਨ ਰਾਗ ਮੀਆਂ ਕੀ ਮਲਹਾਰ ਸੁਣਿਆ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਘੜੀ ਮੁਤਾਬਕ ਇਸ ਵੇਲੇ 9:30 ਹੋ ਰਹੇ ਨੇ। ਹੁਣ ਪੇਸ਼ ਕਰਨ ਜਾ ਰਹੇ ਹਾਂ ਗਜ਼ਲਾਂ। ਦੋਸਤੋ, ਕੁਝ ਅਹਿਸਾਸ ਅਜਿਹੇ ਹੁੰਦੇ ਨੇ ਜੋ ਸਿੱਧੇ ਦਿਲ ਤੋਂ ਨਿਕਲਦੇ ਨੇ। ਉਹਨਾਂ ਨੂੰ ਨਾ ਬਹੁਤੇ ਸ਼ਬਦਾਂ ਦੀ ਲੋੜ ਹੁੰਦੀ ਹੈ, ਨਾ ਕਿਸੇ ਦਿਖਾਵੇ ਦੀ। ਜਦੋਂ ਉਹੀ ਅਹਿਸਾਸ ਸ਼ਾਇਰੀ ਦਾ ਲਿਬਾਸ ਪਾ ਲੈਂਦੇ ਨੇ ਅਤੇ ਸੁਰਾਂ ਦਾ ਸਾਥ ਉਹਨਾਂ ਨੂੰ ਮਿਲ ਜਾਂਦਾ ਹੈ ਨਾ, ਤਾਂ ਫਿਰ ਇੱਕ ਖੂਬਸੂਰਤ ਗਜ਼ਲ ਜਨਮ ਲੈਂਦੀ ਹੈ। ਅੱਜ ਦੇ ਇਸ ਮਹਿਫਿਲ 'ਚ ਅਸੀਂ ਸੁਣਾਂਗੇ ਕੁਝ ਅਜਿਹੀਆਂ ਗਜ਼ਲਾਂ ਜੋ ਕਦੇ ਮੁਸਕਰਾਉਣ ਲਈ ਮਜਬੂਰ ਕਰਨਗੀਆਂ, ਕਦੇ ਯਾਦਾਂ ਦੀ ਗਲੀ ਵਿੱਚ ਲੈ ਜਾਣਗੀਆਂ ਅਤੇ ਕਦੇ ਦਿਲ ਦੀ ਖਾਮੋਸ਼ੀ ਨੂੰ ਆਵਾਜ਼ ਦੇ ਜਾਣਗੀਆਂ। ਤਾਂ ਆਓ ਜੀ, ਇਸ ਸੋਹਣੀ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ। ਇਸ ਗਜ਼ਲਾਂ ਦੀ ਮਹਿਫਿਲ 'ਚ ਮੈਂ ਤੁਹਾਡੀ ਦੋਸਤ ਸ਼ੁਭਤਾ ਤੁਹਾਡਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਸੁਣਦੇ ਹਾਂ ਗਜ਼ਲ ਗਾਇਕੀ ਦੀ ਮਸ਼ਹੂਰ ਆਵਾਜ਼ ਚੰਦਨ ਦਾਸ ਜੀ ਦੀ ਦਿਲ ਨੂੰ ਛੂਹ ਲੈਣ ਵਾਲੀ ਇਹ ਗਜ਼ਲ।
1: ਅਬ ਜੋ ਗਜ਼ਲ ਪੇਸ਼ ਕਰ ਰਹਾ ਹੂੰ ਇਸਕੇ ਸ਼ਾਇਰ ਹੈਂ ਜਨਾਬ ਮੁਮਤਾਜ਼ ਰਾਸ਼ਿਦ।

ਵਾਹ ਜੀ ਵਾਹ ਦੋਸਤੋ, ਹੁਣੇ ਤੁਸੀਂ ਚੰਦਨ ਦਾਸ ਜੀ ਦੀ ਦਿਲ ਨੂੰ ਛੂਹ ਲੈਣ ਵਾਲੀ ਗਜ਼ਲ ਸੁਣੀ। ਗਜ਼ਲ ਦੀ ਦੋਸਤੋ ਖੂਬਸੂਰਤੀ ਇਹ ਹੈ ਕਿ ਇਹ ਕਦੇ ਸਫ਼ਰ ਦੀ ਗੱਲ ਕਰਦੀਆਂ ਨੇ, ਕਦੇ ਯਾਦਾਂ ਦੀ ਅਤੇ ਕਦੇ ਉਹਨਾਂ ਅਹਿਸਾਸਾਂ ਦੀ, ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਨਾ ਆਸਾਨ ਨਹੀਂ ਹੁੰਦਾ। ਅਤੇ ਹੁਣ ਇਸ ਮਹਿਫਿਲ ਵਿੱਚ ਵਾਰੀ ਹੈ ਇੱਕ ਐਸੀ ਗਜ਼ਲ ਸੁਣਨ ਦੀ, ਜਿਸ ਨੂੰ ਸੁਣਦਿਆਂ ਹੀ ਨਾ ਜਾਣੇ ਕਿੰਨੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। ਇਹ ਸਿਰਫ ਇੱਕ ਗਜ਼ਲ ਨਹੀਂ, ਸਗੋਂ ਮੁਹੱਬਤ ਦੀ ਇੱਕ ਖਾਮੋਸ਼ ਦੁਆਂ ਵਰਗੀ ਲੱਗਦੀ ਹੈ। ਆਪਣੀ ਮਖਮਲੀ ਆਵਾਜ਼ ਨਾਲ ਇਸ ਨੂੰ ਹਮੇਸ਼ਾ ਲਈ ਯਾਦਗਾਰ ਬਣਾਇਆ ਹੈ ਜਗਜੀਤ ਸਿੰਘ ਜੀ ਨੇ। ਆਓ ਸੁਣਦੇ ਹਾਂ ਇਹ ਸਦਾ ਬਹਾਰ ਗਜ਼ਲ।

ਵਾਹ ਜੀ ਵਾਹ ਦੋਸਤੋ, ਹੁਣੇ ਤੁਸੀਂ ਗੁਲਾਮ ਅਲੀ ਸਾਹਿਬ ਦੀ ਗਜ਼ਲ ਕਠਿਨ ਰਾਹ ਗੁਜ਼ਰ ਸੁਣੀ। ਸੱਚਮੁੱਚ ਉਹਨਾਂ ਦੀ ਆਵਾਜ਼ ਹਰ ਸ਼ੇਰ ਨੂੰ ਇੱਕ ਨਵੀਂ ਰੂਹ ਬਖਸ਼ ਦਿੰਦੀ ਹੈ। ਗਜ਼ਲ ਖਤਮ ਹੋ ਜਾਂਦੀ ਹੈ ਪਰ ਉਸਦੇ ਅਹਿਸਾਸ ਦਿਲ ਵਿੱਚ ਕਾਫੀ ਦੇਰ ਤੱਕ ਰਹਿ ਜਾਂਦੇ ਨੇ। ਦੋਸਤੋ, ਹੁਣ ਇਸ ਮਹਿਫਿਲ ਨੂੰ ਅੱਗੇ ਵਧਾਉਂਦੇ ਹਾਂ ਅਤੇ ਇੱਕ ਹੋਰ ਖੂਬਸੂਰਤ ਪੇਸ਼ਕਸ਼ ਜਿਹੜੀ ਉਹ ਸੁਣਦੇ ਹਾਂ। ਜਦੋਂ ਕਹਿੰਦੇ ਨੇ ਦਿਲ ਵਿੱਚ ਕੋਈ ਖੁਆਇਸ਼ ਹੋਵੇ

ਉਮੀਦ ਹੋਵੇ, ਕੋਈ ਅਣਕਹੀ ਗੱਲ ਹੋਵੇ ਤਾਂ ਉਹੀ ਆਰਜ਼ੂ ਬਣ ਜਾਂਦੀ ਹੈ। ਇਹਨਾਂ ਹੀ ਨਰਮ ਜਜ਼ਬਾਤਾਂ ਨੂੰ ਆਪਣੀ ਮਖਮਲੀ ਆਵਾਜ਼ ਵਿੱਚ ਸਜਾਇਆ ਹੈ ਪੰਕਜ ਉਦਾਸ ਜੀ ਨੇ, ਅਤੇ ਆਓ ਸੁਣਦੇ ਹਾਂ ਉਹਨਾਂ ਦੀ ਆਵਾਜ਼ 'ਚ ਇਹ ਦਿਲਕਸ਼ ਗਜ਼ਲ।

ਦੋਸਤੋ, ਹੁਣੇ ਤੱਕ ਇਸ ਮਹਿਫਿਲ 'ਚ ਅਸੀਂ ਸੁਣਿਆ ਮੁਹੱਬਤ, ਯਾਦਾਂ, ਉਮੀਦਾਂ ਅਤੇ ਜ਼ਿੰਦਗੀ ਦੇ ਅਨੇਕ ਰੰਗਾਂ ਨਾਲ ਭਰੀਆਂ ਖੂਬਸੂਰਤ ਗਜ਼ਲਾਂ। ਹਰ ਗਜ਼ਲ ਨੇ ਆਪਣੇ ਅੰਦਾਜ਼ ਵਿੱਚ ਦਿਲ ਨੂੰ ਛੋਇਆ ਅਤੇ ਕੁਝ ਅਹਿਸਾਸ ਸਾਡੇ ਨਾਲ ਸਾਂਝੇ ਕੀਤੇ। ਹੁਣ ਵੇਲਾ ਅੱਜ ਦੀ ਇਸ ਮਹਿਫਿਲ ਦੀ ਆਖਰੀ ਪੇਸ਼ਕਸ਼ ਦਾ, ਆਖਰੀ ਗਜ਼ਲ ਦਾ। ਆਖਰੀ ਗਜ਼ਲ ਕਹਿੰਦੇ ਨੇ ਹਮੇਸ਼ਾ ਇੱਕ ਮਿੱਠੀ ਜਿਹੀ ਯਾਦ ਬਣ ਕੇ ਰਹਿ ਜਾਂਦੀ ਹੈ, ਬਿਲਕੁਲ ਉਹਨਾਂ ਖਾਮੋਸ਼ ਲਫ਼ਜ਼ਾਂ ਵਾਂਗ ਜੋ ਦਿਲ ਵਿੱਚ ਲੰਬੇ ਸਮੇਂ ਤੱਕ ਗੂੰਜਦੇ ਰਹਿੰਦੇ ਨੇ। ਅਤੇ ਆਓ ਜੀ, ਅੱਜ ਦੀ ਇਸ ਮਹਿਫਿਲ ਦੀ ਆਖਰੀ ਗਜ਼ਲ ਸੁਣਦੇ ਹਾਂ ਚਿਤਰਾ ਸਿੰਘ ਜੀ ਦੀ ਰੂਹ ਨੂੰ ਛੂਹ ਲੈਣ ਵਾਲੀ ਆਵਾਜ਼ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਗਜ਼ਲਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM 100.8 ਮੈਗਾਹਰਟਸ, FM 100.9 ਮੈਗਾਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਮੁਤਾਬਕ ਸਵੇਰ ਦੇ 10 ਵੱਜ ਰਹੇ ਨੇ ਅਤੇ ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰੇਗੰਢ 'ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹਾਰਮੋਸ ਸਟ੍ਰੇਟ ਪਾਰ ਕਰ ਗਏ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ

0: ਹਾਂਜੀ ਫਿਰ ਅੱਜ ਤੁਸੀਂ ਕਿਹੜਾ ਗੀਤ ਸੁਣੋਗੇ ਪ੍ਰੋਗਰਾਮ 'ਚ?
1: ਗੀਤ ਪਾਉਣ ਜੀ ਹੈਗਾ ਭਗਤ ਫਿਲਮ ਦਾ ਜੀ, ਆਸਾ ਭੌਂਸਲੇ ਦੀ ਆਵਾਜ਼ 'ਚ ਜੀ, ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ ਇਹ।
0: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼।
1: ਸਤਿ ਸ਼੍ਰੀ ਅਕਾਲ ਭੈਣ ਜੀ,
0: ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਲੋ ਜੀ, ਵਕਤ ਫਿਲਮ 'ਚੋਂ ਆਸ਼ਾ ਭੋਸਲੇ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ, ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ ਅਤੇ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ। ਬਸ ਤੁਸੀਂ ਨੰਬਰ ਡਾਇਲ ਕਰੋ 0181 23 42 173, ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਔਰ ਆਪਣੀ ਮਨਪਸੰਦੀਦਾ ਗੀਤ ਸੁਣੋ।

0: लता मंगेशकर ते शबीर दी आवाज़ तो तुसी इंजॉय कर रहे सी ये गीत तो ये प्रोग्राम हालू फरमाइश आओ जानते हैं हुन केड़ी कॉलर दोस्त केड़ी फरमाइश लेके आए ने। हैलो
1: ਭੈਣ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਭੈਣ ਜੀ ਮੈਂ ਰਾਮਨਾਥ ਬੋਲਦਾ ਜੀ, ਪਿੰਡ ਆਤਾਪੁਰ ਜ਼ਿਲ੍ਹਾ ਜੀ ਵਿਖੇ ਦੀ ਫਤਿਹਗੜ੍ਹ ਸਾਹਿਬ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਧੰਨਵਾਦ ਭੈਣ ਜੀ, ਧੰਨਵਾਦ।
0: ਹੋਰ ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਨੇ ਭੈਣ ਜੀ, ਤੁਸੀਂ ਮਤਲਬ ਬਹੁਤ ਵਧੀਆ ਸਵੇਰ ਦੀਆਂ ਉਹ ਗੱਲਾਂ ਸੁਣ ਰਹੇ ਹਾਂ ਜੀ ਅਸੀਂ।
0: ਹਾਂਜੀ,
1: ਹਾਂ ਹਾਂ ਜੀ, ਤੁਸੀਂ ਰੌਣਕਾਂ ਲਾਈਆਂ ਪਈਆਂ ਨੇ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ।

0: ਕਰ ਰਹੇ ਸੀ ਪ੍ਰੋਗਰਾਮ। ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਹੁਣ ਅਗਲੀ ਫਰਮਾਇਸ਼ ਕਿਹੜੇ ਕਾਲਰ ਤੋਂ ਲੈ ਕੇ ਆਏ ਨੇ। ਹੈਲੋ,
1: ਹੈਲੋ,
0: ਨਮਸਕਾਰ ਜੀ।
1: ਨਮਸਕਾਰ ਮੈਡਮ ਜੀ।
0: ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਮੈਂ ਮੋਹਨ ਸਿੰਘ, ਪਿੰਡ ਪੰਦਾਰਾ ਤੋਂ ਬੋਲਦਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਬੋਹਰ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਮੈਨੂੰ ਤੁਹਾਡਾ ਵੀ ਜੀ।
0: ਹਾਂਜੀ, ਅੱਜ ਕਿੰਨੇ ਦਿਨਾਂ ਬਾਅਦ ਕਾਲ ਲੱਗੀ ਤੁਹਾਡੀ?
1: ਮੈਡਮ ਇਹ ਮਹੀਨਾ ਨੂੰ ਹੋ ਗਿਆ ਜੀ, ਬਹੁਤ ਤਰ੍ਹਾਂ ਦੇ ਟਰਾਈ ਕਰੀ ਜਾਂਦੇ ਸੀ, ਚੱਲ ਲੱਗ ਹੀ ਗਿਆ ਜੀ।
0: ਚਲੋ, ਅੱਜ ਫਿਰ ਤੁਹਾਡਾ ਲੱਕੀ ਡੇ ਹੋ ਗਿਆ, ਤੁਹਾਡੀ ਕਾਲ ਲੱਗ ਗਈ, ਖੁਸ਼ ਹੋ?
1: ਹਾਂਜੀ ਹਾਂਜੀ ਹਾਂਜੀ, ਖੁਸ਼ ਹੀ ਹਾਂ ਜੀ।
0: ਹਾਂਜੀ, ਖੁਸ਼ ਹੀ ਰਹਿਣਾ ਚਾਹੀਦਾ।
1: ਹਾਂਜੀ ਹਾਂਜੀ ਮੈਡਮ ਜੀ।
0: ਹਾਂਜੀ, ਫਿਰ ਕਿਹੜਾ ਗੀਤ ਸੁਣਨਾ ਅੱਜ ਪ੍ਰੋਗਰਾਮ 'ਚ ਤੁਸੀਂ?
1: ਕੁੜੀ ਫਿਰ ਮੈਂ ਲਾ ਦੇ ਜੀ, ਕੁੜੀ ਨੰਬਰ 1 ਦਾ ਜੀ।
0: ਠੀਕ ਹੈ ਜੀ, ਕੋਈ ਵੀ ਗੀਤ?
1: ਕੋਈ ਗੀਤ ਲਾ ਦੇ ਮੈਡਮ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ ਮੈਡਮ ਜੀ।
0: ਧੰਨਵਾਦ ਜੀ। ਲਓ ਜੀ, ਕੁਲੀ ਨੰਬਰ 1 ਫਿਲਮ 'ਚੋਂ ਕੁਮਾਰ ਸਾਨੂ ਅਤੇ ਸਾਧਨਾ ਸਰਗਮ ਦੀ ਆਵਾਜ਼ 'ਚ ਗੀਤ ਸੁਣਾਉਣ ਜਾ ਰਹੇ ਹਾਂ ਅਤੇ ਪ੍ਰੋਗਰਾਮ ਹੈਲੋ ਫਰਮਾਇਸ਼ 'ਚੋਂ ਆਪਣੀ ਫਰਮਾਇਸ਼ ਤੁਸੀਂ ਸਾਨੂੰ ਦੱਸ ਸਕਦੇ ਹੋ 0181 2342173 ਨੰਬਰ ਡਾਇਲ ਕਰਕੇ। ਇੰਜੋਏ ਕਰੋ ਇਹ ਗੀਤ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਕ੍ਰਿਕਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ ਇੱਕ ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ ਤੁਸੀਂ ਰੈਵਨਿਊ ਸ਼ੇਅਰਿੰਗ ਸਪੋਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ ਆਪਣੀਆਂ ਅਰਜ਼ੀਆਂ ਜਲਦੀ ਭੇਜੋ ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ ਅਪਲਾਈ ਕਰਨ ਦੀ ਆਖਰੀ ਤਾਰੀਖ 31 July 2026 ਹੈ
1: ਪ੍ਰੋਗਰਾਮ ਹੈਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਤੇ ਆਓ ਜਾਣਦੇ ਆ ਹੁਣ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੀ ਕਾਲਰ ਦੋਸਤ ਲੈ ਕੇ ਆਏ ਨੇ ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ

0: ਫਿਲਮ ਨਾਸਤਿਕ ਦਾ ਗੀਤ ਤੁਸੀਂ ਇੰਜੋਏ ਕਰ ਰਹੇ ਸੀ, ਅਮਿਤ ਕੁਮਾਰ ਦੀ ਆਵਾਜ਼ 'ਚ। ਅਤੇ ਆਓ ਜਾਣਦੇ ਹਾਂ ਹੁਣ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕੌਣ ਲੈ ਕੇ ਆਏ ਨੇ। ਹੈਲੋ,
1: ਹੈਲੋ ਮੈਡਮ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ?
1: ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ ਜੀ।
0: ਜਲੰਧਰ ਤੋਂ ਕਾਲ ਕੀਤੀ ਹੈ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਸ਼ੁਕਰੀਆ, ਹਫ਼ਤੇ ਬਾਅਦ ਟੈਲੀਫੋਨ ਕੀਤਾ ਹੈ ਜੀ।
0: ਹਫ਼ਤੇ ਬਾਅਦ ਤੁਹਾਡੀ ਕਾਲ ਲੱਗੀ ਹੈ, ਠੀਕ ਹੈ ਜੀ।
1: ਹਾਂਜੀ, 2 ਹਫ਼ਤੇ ਵੀ ਪੈ ਜਾਂਦੇ ਕਿਸੇ ਟਾਈਮ।
0: ਠੀਕ ਹੈ ਜੀ, ਇਹ ਜ਼ਰੂਰੀ ਹੈ, ਜ਼ਰੂਰੀ ਵੀ ਹੈ ਕਿ ਬਾਕੀਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ।
1: ਨਹੀਂ, ਇਹ ਫਿਰ ਬਾਕੀਆਂ ਨੂੰ ਕਿੱਦਾਂ ਮੌਕਾ ਮਿਲੂਗਾ ਜੇ ਰਹੀ ਰੋਜ਼ ਰੋਜ਼ ਆ ਜੀ।
0: ਬਿਲਕੁਲ ਬਿਲਕੁਲ ਬਿਲਕੁਲ ਜੀ,
1: ਹਾਂਜੀ
0: ਹਾਂਜੀ। ਅੱਜ ਤੁਹਾਡੀ ਕਾਲ ਲੱਗੀ ਹੈ, ਫਿਰ ਕਿਹੜਾ ਗੀਤ ਸੁਣਨਾ ਤੁਸੀਂ?

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਹੈਲੋ ਫਰਮਾਇਸ਼ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਅਤੇ ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਹੁਣ ਅਗਲੀ ਕਾਲ ਕਿਨਾਂ ਦੀ ਆਈ ਹੈ। ਹੈਲੋ
2: ਹੈਲੋ ਮੈਡਮ ਜੀ, ਨਮਸਕਾਰ।
1: ਨਮਸਕਾਰ ਜੀ, ਕੌਣ ਬੋਲ ਰਹੇ ਨੇ ਜੀ?
2: ਸੁਖਵੀਰ ਸਿੰਘ ਛਾਜਲੀ ਬੋਲਦਾ ਜੀ, ਸੰਗਰੂਰ ਕੋਲੋਂ।
1: ਸੰਗਰੂਰ ਤੋਂ ਕਾਲ ਕੀਤੀ ਹੈ, ਕਿੰਨੇ ਦਿਨਾਂ ਬਾਅਦ ਕਾਲ ਲੱਗੀ ਜੀ ਤੁਹਾਡੀ?
2: ਲੱਗ ਗਈ ਜੀ, ਕਈ ਦਿਨਾਂ ਬਾਅਦ ਲੱਗੇ ਨੂੰ, ਵੈਸੇ ਲੱਗਦਾ ਰਹਿੰਦਾ ਜੀ ਆਪਣਾ ਫੋਨ ਤਾਂ।
1: ਚਲੋ ਠੀਕ ਹੈ ਜੀ, ਫਿਰ ਅੱਜ ਕਿਹੜਾ ਗੀਤ ਸੁਣਨਾ ਤੁਸੀਂ? ਕੀ ਨਾਮ ਹੈ ਜੀ ਤੁਹਾਡਾ?
3: ਮੈਂ ਕੋਮਲਪ੍ਰੀਤ ਕੌਰ ਗੱਲ ਕਰ ਰਹੀ ਹਾਂ।
1: ਕੋਮਲਪ੍ਰੀਤ ਕੌਰ ਜੀ, ਕੀ ਕਰਦੇ ਹੋ ਤੁਸੀਂ ਜੀ?
3: ਮੈਂ
1: ਜੋਬ ਕਰਦੇ ਹੋ? ਚਲੋ ਜੀ, ਬਹੁਤ ਵਧੀਆ ਗੱਲ ਹੈ ਜੀ। ਅੱਜ ਫਿਰ ਤੁਹਾਡੀ ਵੀ ਤੁਹਾਡੇ ਹਸਬੈਂਡ ਨੇ ਗੱਲ ਕਰਵਾ ਦਿੱਤੀ ਹੈ, ਪ੍ਰੋਗਰਾਮ 'ਚ ਤੁਹਾਡੀ ਅਟੈਂਡੈਂਸ ਲੱਗ ਗਈ ਹੈ। ਹੈਲੋ,
3: TVS ਏਜੰਸੀ ਚਾਹੀਏ?
1: ਹਾਂਜੀ,
3: TVS ਏਜੰਸੀ
1: ਚਾਹੀਏ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਫਿਰ ਤੁਸੀਂ ਕਿਹੜਾ ਗੀਤ ਸੁਣਨਾ ਤੁਸੀਂ?
3: ਕੋਈ ਵੀ ਲਾ ਦਿਓ ਮੈਮ।
2: ਹੈਲੋ,
1: ਹਾਂਜੀ ਜੀ, ਹਾਂਜੀ ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼, ਬਹੁਤ ਬਹੁਤ ਸ਼ੁਕਰੀਆ ਜੀ।
2: ਠੀਕ ਹੈ ਜੀ, ਓਕੇ।
1: ਹਾਂਜੀ, ਰਾਜਾ ਫਿਲਮ 'ਚੋਂ ਅਲਕਾ ਯਾਗਨਿਕ ਅਤੇ ਉਦਿਤ ਨਾਰਾਇਣ ਦੀ ਆਵਾਜ਼ 'ਚ ਗੀਤ ਸੁਣਾਉਣ ਜਾ ਰਹੇ ਇਹਨਾਂ ਦੀ ਫਰਮਾਇਸ਼ ਦਾ, ਤੁਸੀਂ ਵੀ ਆਪਣੀ ਫਰਮਾਇਸ਼ ਦੱਸੋ ਅਤੇ ਸੋਹਣੇ ਸੋਹਣੇ ਗੀਤ ਇੰਜੋਏ ਕਰੋ।

0: ਕਰਦਾ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
0: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਭੈਣ ਜੀ।
1: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ 'ਚ।
0: ਧੰਨਵਾਦ ਜੀ ਤੁਹਾਡਾ ਵੀ।
1: ਹਾਂਜੀ, ਕਿਹੜਾ ਗੀਤ ਸੁਣਨਾ ਜੀ ਅੱਜ ਤੁਸੀਂ?
0: ਚਾਂਦਨੀ ਫਿਲਮ ਦਾ ਸੁਣਾ ਦਿਓ ਜੀ, ਅੱਖਾਂ ਵਿੱਚ ਨੌ ਨੌ ਚੂੜੀਆਂ ਹੈ।
1: ਠੀਕ ਹੈ ਜੀ, ਜ਼ਰੂਰ ਪੂਰੀ ਕਰਦੇ ਹਾਂ ਤੁਹਾਡੀ ਫਰਮਾਇਸ਼। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ,
0: ਧੰਨਵਾਦ।
1: ਧੰਨਵਾਦ ਜੀ। ਲਓ ਜੀ, ਚਾਂਦਨੀ ਫਿਲਮ 'ਚੋਂ ਲਤਾ ਮੰਗੇਸ਼ਕਰ ਦਾ ਗਾਇਆ ਗੀਤ ਇਹਨਾਂ ਦੀ ਪਸੰਦ ਜ਼ਰੂਰ ਪੂਰੀ ਕਰ ਰਹੇ ਹਾਂ, ਅਤੇ ਹਾਲੇ ਵੀ ਥੋੜ੍ਹਾ ਜਿਹਾ ਸਮਾਂ ਬਾਕੀ ਹੈ, ਤੁਸੀਂ ਫਿਲਹਾਲ ਇੰਜੋਏ ਕਰੋ ਇਹ ਗੀਤ।

0: ਪ੍ਰੋਗਰਾਮ ਹੈਲੋ ਫਰਮਾਇਸ਼ ਆਓ ਜਾਣਦੇ ਹਾਂ ਆਖਰੀ ਕਾਲਰ ਕਿਹੜੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਨਵੀਂ ਵਸਤੀ ਬਠਿੰਡੇ ਦਾ ਬੋਲਦਾ, ਮੇਰਾ ਪਿੰਡ ਹੈ ਘੜਿਆਣਾ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
1: ਤੁਹਾਡਾ ਭੈਣ ਜੀ ਬਹੁਤ ਬਹੁਤ ਧੰਨਵਾਦ, ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਜੀ।
0: ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਤੁਸੀਂ ਲਾਸਟ ਕਾਲਰ ਹੋ, ਫਿਰ ਅੱਜ ਕਿਹੜਾ ਗੀਤ ਸੁਣਨਾ, ਤੁਸੀਂ ਕੀ ਫਰਮਾਇਸ਼ ਹੈ ਤੁਹਾਡੀ?
1: ਕਿਸਮਤ ਫਿਲਮ ਹੈ ਜੀ, ਕਜਲਾ ਮੁਹੱਬਤ ਵਾਲਾ ਸੁਣਾ ਦਿਓ ਜੀ, ਤੁਹਾਡਾ ਬਹੁਤ ਧੰਨਵਾਦ ਜੀ।
0: ਠੀਕ ਹੈ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ 'ਚ ਸ਼ਿਰਕਤ ਕੀਤੀ, ਧੰਨਵਾਦ ਜੀ। ਲਓ ਜੀ, ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ। ਆਸ਼ਾ ਭੋਸਲੇ ਅਤੇ ਸ਼ਮਸ਼ਾਦ ਬੇਗਮ ਦਾ ਗਾਇਆ ਫਿਲਮ ਕਿਸਮਤ ਦਾ ਇਹ ਗੀਤ ਪ੍ਰੋਗਰਾਮ ਹਾਲੋ ਫਰਮਾਇਸ਼ ਹੋ ਇਸੇ ਗੀਤ ਦੇ ਨਾਲ। ਮੈਨੂੰ ਆਪਣੀ ਦੋਸਤ ਸ਼ੁਭਿਤਾ ਨੂੰ ਦਿਓ ਇਜਾਜ਼ਤ ਅਤੇ ਜੁੜੇ ਰਹੋ ਆਕਾਸ਼ਵਾਣੀ ਰੇਡੀਓ 'ਤੇ। ਫਿਲਹਾਲ ਜਾਂਦੇ ਜਾਂਦੇ ਇੰਜੋਏ ਕਰੋ ਇਹ ਗੀਤ।

ਪ੍ਰੋਗਰਾਮ ਧਮਕ ਜਲੰਧਰ ਪੈਂਦੀ ਹੈ ਸ਼ੁਰੂ ਹੋ ਚੁੱਕਾ ਹੈ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੀ ਹੋਸਟ ਜਸਵਿੰਦਰ ਕੌਰ ਅਤੇ ਆਪਣੀ ਮੈਸੇਜਿਸ ਸਾਨੂੰ ਭੇਜਣ ਦੇ ਲਈ ਵਟਸਐਪ ਮੈਸੇਜ ਭੇਜਣ ਲਈ ਵਟਸਐਪ ਨੰਬਰ ਨੋਟ ਕਰੋ ਜੀ 9465563077 ਅਤੇ ਟਾਈਪ ਕਰੋ ਜੀ ਆਪਣੇ ਮਨਪਸੰਦ ਗੀਤਾਂ ਦੇ ਬੋਲ, ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖੋ ਅਤੇ ਵਟਸਐਪ ਰਾਹੀਂ ਸਾਨੂੰ ਭੇਜ ਦਿਓ। ਅਤੇ ਸਾਡੇ ਕੋਲ ਤਾਂ ਪਹਿਲੇ ਬਹੁਤ ਸਾਰੇ ਮੈਸੇਜ ਪਹੁੰਚ ਚੁੱਕੇ ਨੇ ਜੀ, ਹੋਰ ਭੇਜੋ। ਅਤੇ ਹੁਣ ਜਿਨ੍ਹਾਂ ਦੇ ਹੁਣ ਤੱਕ ਮੈਸੇਜ ਪਹੁੰਚ ਗਏ ਨੇ, ਜਿਨ੍ਹਾਂ ਨੇ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਹਨਾਂ ਦੇ ਨਾਮ ਅਸੀਂ ਪੜ੍ਹਦੇ ਹਾਂ ਜੀ। ਤੇਲੰਗਾਨਾ ਭੋਗੇਰ ਤੋਂ ਮੁਹੰਮਦ ਬੁਰਾਹੁਦੀਨ, ਫਜ਼ਾਨ ਲੱਲਾ, ਫਰਹਾਨ ਸਮਾਇਰਾ,

ਗੀਤਾਂ ਦੇ ਬੋਲ, ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖੋ ਅਤੇ ਵਟਸਐਪ ਰਾਹੀਂ ਸਾਨੂੰ ਭੇਜ ਦਿਓ। ਅਤੇ ਸਾਡੇ ਕੋਲ ਤਾਂ ਪਹਿਲੇ ਬਹੁਤ ਸਾਰੇ ਮੈਸੇਜ ਪਹੁੰਚ ਚੁੱਕੇ ਨੇ ਜੀ, ਹੋਰ ਭੇਜੋ। ਅਤੇ ਹੁਣ ਜਿਨ੍ਹਾਂ ਦੇ ਹੁਣ ਤੱਕ ਮੈਸੇਜ ਪਹੁੰਚ ਗਏ ਨੇ, ਜਿਨ੍ਹਾਂ ਨੇ ਇਸ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਹਨਾਂ ਦੇ ਨਾਮ ਅਸੀਂ ਪੜ੍ਹਦੇ ਹਾਂ ਜੀ। ਤੇਲੰਗਾਨਾ ਭੋਗੇਰ ਤੋਂ ਮੁਹੰਮਦ ਬੁਰਾਹੁਦੀਨ, ਫਜ਼ਾਨ ਲੱਲਾ, ਫਰਹਾਨ ਸਮਾਇਰਾ। ਅਗਲੀ ਫਰਮਾਇਸ਼ ਸਾਡੇ ਕੋਲ ਆਏ ਜੀ ਕਰਨੀ ਖੇੜਾ ਫਾਜ਼ਿਲਕਾ ਤੋਂ, ਪੰਜਾਬ ਤੋਂ ਗੁਰਦੀਪ ਸਿੰਘ ਕਟਵਾਲ, ਮੀਤੋ ਬਾਈ, ਸੁਖਚੈਨ ਰਾਣੋ, ਪਰਵੀਨ, ਨਵੀਨ, ਅਨਮੋਲ, ਬੂਟਾ, ਮਨੀਤਾ, ਨਵਦੀਪ ਅਤੇ ਇਹਨਾਂ ਦੇ ਫੈਮਿਲੀ ਮੈਂਬਰਸ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਅਤੇ ਡਾਕਟਰ ਅਮਿਨ ਕਾਲਕਾ, ਅਮਨਦੀਪ ਕਾਲਕਾ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਮਲੇਕਾ ਸਿਰਸਾ ਤੋਂ, ਰਾਮ ਸਰੂਪ ਲੁਹਾਨੀਵਾਲ, ਪਰਮਜੀਤ ਪੰਮੀ ਵੈ ਪੂਜਾ ਵਰਮਾ। ਅਮਰੀਕ ਸਿੰਘ ਜਲਾਨ ਜ਼ਿਲ੍ਹਾ ਸੰਗਰੂਰ ਤੋਂ, ਇਹਨਾਂ ਨੇ ਕਿਹਾ ਕੋਈ ਵੀ ਗੀਤ ਸੁਣਾ ਦਿਉ, ਅਤੇ ਅਸੀਂ ਇਹਨਾਂ ਦੀ ਪਸੰਦ ਦਾ ਗੀਤ ਪਹਿਲੇ ਸੁਣਾ ਚੁੱਕੇ ਹਾਂ ਅਤੇ ਇਹਨਾਂ ਦੇ ਸਾਥੀ ਮੈਂਬਰ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਪੁਰਵਾ। ਖੇਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ, ਨੀਟੂ, ਲਕਸ਼ੇ ਮਲਹੋਤਰਾ, ਲਾਡੋ, ਕੋਇਲ ਮਲਹੋਤਰਾ, ਕੋਇਲ ਸਿੱਕਾ, ਪਿਊਸ਼, ਡੁੱਗੂ, ਭਾਵਿਕ। ਮਜਨੂਕਾ ਟਿੱਲਾ ਤੋਂ ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ ਅਤੇ ਸਤਨਾ ਐਮ ਪੀ ਤੋਂ। ਇਹਨਾਂ ਸਾਰਿਆਂ ਦੀ ਹੁਣ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਜੀ ਸਤਿੰਦਰ ਸਰਤਾਜ ਦੀ ਆਵਾਜ਼ 'ਚ ਇਹ ਗੀਤ।

ਜੀ ਸਾਡੇ ਸਰੋਤਿਆਂ ਦੀਆਂ ਫਰਮਾਇਸ਼ਾਂ ਆਉਣ ਲੱਗ ਪਈਆਂ ਨੇ ਜੀ, ਸਾਡੇ ਕੋਲ ਅਗਲੇ ਮੈਸੇਜਸ ਪਹੁੰਚੇ ਨੇ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸ਼ੀਤਲ ਕਸ਼ਪ, ਸੋਨੂੰ, ਸੁਰੇਸ਼, ਰਾਜਪਾਲ, ਕਾਜਲ, ਮਾਨਵੀ, ਲਕਸ਼ਿਆ, ਮੋਹਿਨੀ, ਬਲਵੀਰ। ਮਲਕਾਪੁਰ ਮਹਾਰਾਸ਼ਟਰ ਤੋਂ ਨਾਰਾਇਣ ਇੰਗਲੇ, ਸੋਪਾਨ ਤਾਇੜੇ, ਆਸ਼ੀਸ਼ ਮੋਹੇਕਰ, ਵਿਸ਼ਾਲ ਨਵਾਨਕਰ, ਨਿਰਮਲਾ ਨਵਾਨਕਰ, ਪੀ ਐੱਸ ਨਵਾਕਰ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ, ਰੀਟਾ ਭਾਟੀਆ, ਰਜਤ ਭਾਟੀਆ ਅਤੇ ਮਯੰਕ ਭਾਟੀਆ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਸੱਪਲ, ਫਤਿਹ ਜੋਤ ਸੱਪਲ। ਇਹ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਸ਼ੀਪਾ, ਕਪਿਲ ਸ਼ੀਪਾ, ਇਸ਼ਾਨ, ਪੂਜਾ ਅਤੇ ਪੂਰਾ ਪਰਿਵਾਰ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਸੁਨੀਲ ਪਾਠਕ, ਕਮਲ, ਦੀਪਿਕਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਅਤੇ ਅਗਲੇ ਸਾਨੂੰ ਫਰਮਾਇਸ਼ ਭੇਜੀ ਆ ਜੀ ਦਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜੂ, ਨਵਿਆ, ਬਿਜਾਰਨੀਆ। ਇਹ ਲਈ ਮੈਸੇਜ ਭੇਜਣ ਵਾਲੇ ਨੇ ਜੀ ਪਿੰਡ ਖਾਰੀਆਂ ਟਾਣੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਅਗਲਾ ਮੈਸੇਜ ਸਾਡੇ ਕੋਲ ਆਇਆ ਜੀ ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ, ਸਰਾਭਾ ਨਗਰ, ਜਲੰਧਰ ਤੋਂ। ਅਤੇ ਇਹਨਾਂ ਨੇ ਕਿਹਾ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ ਕਿਸੇ ਵੀ ਸਿੰਗਰ ਦਾ। ਲਓ ਜੀ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਾਉਣ ਜਾ ਰਿਹਾ ਕਰਮਜੀਤ ਅਨਮੋਲ ਦੀ ਆਵਾਜ਼ 'ਚ ਇਹ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪਿੰਡ ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਮੈਸੇਜ ਕਰਨ ਲਈ ਸਾਡਾ ਵਟਸਐਪ ਨੰਬਰ ਹੈ ਜੀ 64 ਸਾਡਾ ਵਟਸਐਪ ਨੰਬਰ ਹੈ 94 65 53 60 77। ਅਤੇ ਜਲਦੀ ਜਲਦੀ ਸਾਨੂੰ ਇਸ ਨੰਬਰ 'ਤੇ ਹੋਰ ਮੈਸੇਜ ਭੇਜੋ ਅਤੇ ਅਸੀਂ ਤੁਹਾਡੀਆਂ ਫਰਮਾਇਸ਼ਾਂ ਦੇ ਗੀਤ ਤੁਹਾਨੂੰ ਸੁਣਾਈਏ। ਅਤੇ ਸਾਡੇ ਕੋਲ ਅਗਲੀ ਫਰਮਾਇਸ਼ ਆਈ ਹੈ ਜੀ ਅਲੀਕਾ ਤਹਿਸੀਲ ਡੱਬ ਵਾਲੀ ਤੋਂ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ, ਸੋਨੂੰ, ਰਜਨੀ, ਮਹਿ

ਜੀ ਸਾਡਾ ਪ੍ਰੋਗਰਾਮ ਖਤਮ ਹੋਣ ਵੱਲ ਜਾ ਰਿਹਾ ਹੈ ਅਤੇ ਜਲਦੀ ਜਲਦੀ ਸਾਨੂੰ ਮੈਸੇਜ ਭੇਜੋ। ਅਤੇ ਸਾਡੇ ਕੋਲ ਹੁਣ ਮੈਸੇਜ ਆਇਆ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਜਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਮੋਹਨ ਲਾਲ ਰਾਜੇਸ਼ਵਰ ਸੋਨੂ ਅਰਵਿੰਦ ਕੁਮਾਰ ਲਾਡੀ ਧਾਲੀਵਾਲਾ ਸਮਾਣਾ। ਪਿੰਡ ਬਿੱਲੀਮਾਰ ਤੋਂ ਲਿਖ ਰਿਹਾ ਪ੍ਰੇਮ ਕੁਮਾਰ ਪ੍ਰਵੀਨ ਰਾਣੀ ਅਰੀਸ਼ਾ ਅਰਮਾਨ ਰਾਕੇਸ਼ ਮਮਤਾ। ਪਿੰਡ ਹੀਰਾ ਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੁਦਾਰਾ ਬਿਮਲਾ ਗੁਦਾਰਾ ਇੰਦੂ ਪਾਰਵਤੀ ਹਿਮਾਂਸ਼ੂ ਗੁਦਾਰਾ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਮਹਿਰਾਜ ਜਹਾਂ ਇਹ ਲਿਖ ਰਿਹਾ ਮੈਸੇਜ ਸਾਨੂੰ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਉੱਤਰਾਖੰਡ ਤੋਂ। ਅਗਲਾ ਮੈਸੇਜ ਪਹੁੰਚਿਆ ਜ਼ਿਲ੍ਹਾ ਰੋਪੜ ਤੋਂ ਨਨੂਆ ਫਾਰਮ ਪੱਕੂ ਮਾਜਰਾ ਸੁਰਿੰਦਰ ਸਿੰਘ ਕੁਲਵੰਤ ਸੁਖਜੋਤ ਅਤੇ ਕੋਈ ਵੀ ਗਾਣਾ ਸੁਣਾ ਦਿਓ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ। ਧਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ ਨੌਸ਼ਾਦ ਸਲਮਾਨੀ ਬੇਬੀ ਆਲੀਆ ਅਯਾਨ ਬਾਬੂ। ਪਿੰਡ ਕੈਰੋ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ੰਮੀ ਰਜਨੀ ਆਕਾਸ਼ਦੀਪ ਅਨਹਦ ਅਤੇ ਗੁਰਸ਼ਬਦ। ਅਤੇ ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਆ ਸ਼ੰਭੂ ਦਿਆਲ ਖਟਕ ਬਿਮਲਾ ਦੇਵੀ ਅਮਰਜੀਤ ਸੁਰਿੰਦਰ ਲਾਲ ਯੋਗੇਸ਼ ਕੁਮਾਰ ਦੀਪਕ ਕੁਮਾਰ ਕੁਮਾਰੀ ਪੂਜਾ ਖਟਕ ਅਤੇ ਲਿਖ ਰਿਹਾ ਪਿੰਡ ਜਖੋਦ ਰਾਜਸਥਾਨ ਤੋਂ। ਪਿੰਡ ਨੰਗਲ ਖੇੜਾ ਨੇੜੇ ਫਗਵਾੜਾ ਤੋਂ ਬਾਲਕ੍ਰਿਸ਼ਨ ਸ਼ਰਮਾ ਪ੍ਰਵੀਨ ਸ਼ਰਮਾ ਮੁਨੀਸ਼ ਸ਼ਰਮਾ ਰਾਹੁਲ ਸ਼ਰਮਾ। ਬੱਸ ਸਟੈਂਡ ਨੇੜੇ ਪਿੰਡ ਫਰਵਾਹੀ ਜ਼ਿਲ੍ਹਾ ਸੰਗਰੂਰ ਤੋਂ ਰਾਜੂ ਅੰਸਾਰੀ ਬਾਬੂ ਅੰਸਾਰੀ ਪਿੱਲੂ ਲਾਲੀ ਸ਼ੌਂਕੀ ਅਤੇ ਸ਼ੌਂਕੀ ਅੰਸਾਰੀ। ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ ਨੀਸ਼ਾ ਸ਼ਾਹੀਨ ਯਾਸਮੀਨ ਅਰਮਾਨ ਮਲਿਕ ਅਤੇ ਇਹਨਾਂ ਨੇ ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕਹੀ ਹੈ ਜੀ। ਤੁਹਾਨੂੰ ਵੀ ਸਾਰਿਆਂ ਨੂੰ ਸਾਡੀ ਪਿਆਰ ਭਲੀ ਸਤਿ ਸ਼੍ਰੀ ਅਕਾਲ। ਇੱਦਾਂ ਸਾਡਾ ਪ੍ਰੋਗਰਾਮ ਸੁਣਦੇ ਰਹੋ ਅਤੇ ਜ਼ਿਆਦਾ ਤੋਂ ਜ਼ਿਆਦਾ ਵਟਸਐਪ ਮੈਸੇਜ ਕਰੋ ਸਾਨੂੰ। ਅਗਲਾ ਮੈਸੇਜ ਆਇਆ ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ। ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਤੇਗ ਫਤਿਹ ਸਿੰਘ ਜਸਗੁਨ ਅਤੇ ਰੱਖੜਾ ਅਤੇ ਇਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਹੈ ਜੀ ਰਣਜੀਤ ਬਾਵਾ ਦੇ ਗਾਣੇ ਜੋ ਅਸੀਂ ਪਹਿਲੇ ਪੂਰੀ ਕਰ ਚੁੱਕੇ ਹਾਂ ਇਹਨਾਂ ਦੀ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ ਅਮਨ ਵਰਮਾ ਦਿਵਿਆਂਸ਼ ਡਾਕਟਰ ਮਦਨ ਲਾਲ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ। ਅਤੇ ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੂਰਾਨਾ ਸੱਤਿਆ ਦੇਵੀ ਅਤੇ ਅਰਮਾਨ ਅਵਿਤਾਜ ਕੈਨੇਡਾ ਤੋਂ ਅਤੇ ਕਾਕਾ ਦਿਵਿਆਂਕ ਅਤੇ ਪੂਰਾ ਅੰਗੂਰਾਨਾ ਪਰਿਵਾਰ। ਪਟਿਆਲਾ ਤੋਂ ਸਾਨੂੰ ਮੈਸੇਜ ਕਰ ਰਿਹਾ ਪਟਿਆਲਾ ਹਾਈਟਸ ਤੋਂ ਪੁਰਸ਼ੋਤਮ

0: ਬਿਲਕੁਲ ਜੀ, ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੁੰਦਾ, ਕਿਉਂਕਿ ਉਹ ਅਨਮੋਲ ਹੁੰਦੀਆਂ ਨੇ, ਉਹਨਾਂ ਦਾ ਕੋਈ ਮੁੱਲ ਲਗਾ ਹੀ ਨਹੀਂ ਸਕਦਾ।
1: ਬਿਲਕੁਲ, ਔਰ ਉਸੇ ਤਰ੍ਹਾਂ ਅਨਮੋਲ ਜਿਸ ਤਰ੍ਹਾਂ ਕਿ ਅਸੀਂ ਸ਼ੁਰੂ 'ਚ ਜ਼ਿਕਰ ਕੀਤਾ ਸੀਗਾ, ਸਾਡੇ ਪੇੜ ਪੌਦੇ, ਸਾਡੇ ਵਨ, ਹੈ ਨਾ।
0: ਬਿਲਕੁਲ ਜੀ, ਹਵਾ ਵੀ, ਪਾਣੀ ਵੀ, ਇਹ ਚਾਹੇ ਅੱਜ ਬਹੁਤ ਕੀਮਤੀ ਚੀਜ਼ ਹੋ ਗਈ ਹੈ, ਪਰ ਕੁਦਰਤ ਦੀਆਂ ਜਿਹੜੀਆਂ ਦਾਤਾਂ ਨੇ ਅਨਮੋਲ ਨੇ, ਉਹਨਾਂ ਦਾ ਕੋਈ ਮੁੱਲ ਨਹੀਂ ਹੈ। ਸੰਗੀਤ ਵੀ ਇਸੇ ਤਰ੍ਹਾਂ ਦਾ ਅਹਿਸਾਸ ਹੈ, ਬਹੁਤ ਹੀ ਅਨਮੋਲ ਅਹਿਸਾਸ।
1: ਬਿਲਕੁਲ, ਅਤੇ ਪੂਨਮ ਜੀ, ਵੈਸੇ ਹੁਣ ਛੁੱਟੀਆਂ ਤਾਂ ਦੇਖੋ ਜੀ ਹੋ ਗਈਆਂ ਨੇ ਖਤਮ, ਸਕੂਲ ਜਿਹੜੇ ਨੇ ਉਹ ਖੁੱਲ੍ਹ ਗਏ ਨੇ, ਛੁੱਟੀਆਂ ਵਾਲੇ ਦਿਨ ਹੀ ਇੱਦਾਂ ਦੀ ਚੀਜ਼ਾਂ ਹੁੰਦੀਆਂ ਨੇ ਕਿ ਵੀ ਅਸੀਂ ਕਿਸੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ, ਜਾਂ ਸਾਡੇ ਘਰਾਂ ਦੇ ਵਿੱਚ ਮਹਿਮਾਨ ਬਹੁਤ ਆਉਂਦੇ ਨੇ, ਹੈ ਨਾ। ਹੁਣ ਵੀ ਹੁਣੇ ਹੁਣੇ ਤਾਂ ਮੈਨੂੰ ਲੱਗਦਾ 2-4 ਦਿਨ ਹੋਏ ਨੇ ਹਜੇ ਸਕੂਲ ਖੁੱਲ੍ਹੇ ਹੀ ਨੇ।
0: ਬਿਲਕੁਲ,
1: ਅਤੇ ਹੁਣ ਮਹਿਮਾਨਾਂ ਦਾ ਜਿਹੜਾ ਆਉਣਾ ਜਾਣਾ ਹੈ ਨਾ, ਉਹ ਥੋੜ੍ਹਾ ਜਿਹੇ ਦਿਨ ਮੈਨੂੰ ਲੱਗਦਾ ਬਾਅਦ 'ਚ ਸ਼ੁਰੂ ਹੋਊਗਾ। ਪਰ ਬੱਸ ਦੇ ਵਿਹੜੇ ਦਾ ਘਰ ਇੱਕ ਇਹੋ ਜਿਹਾ ਘਰ ਹੈ ਜਿੱਥੇ ਜੀ ਦਸਤਕ ਮਹਿਮਾਨਾਂ ਦੀ ਆਏ ਦਿਨ ਹੁੰਦੀ ਰਹਿੰਦੀ ਹੈ।
0: ਬਿਲਕੁਲ ਜੀ, ਅਤੇ ਮਹਿਮਾਨਾਂ ਦੇ ਲਈ ਵੈਸੇ ਤਾਂ ਅਸੀਂ ਬਹੁਤ ਸਾਰੇ ਸਿਸਟਮ ਰੱਖੇ ਹੋਏ ਨੇ, ਪਰ ਖਾਸ ਤੌਰ 'ਤੇ ਇੱਕ ਜੋੜੀ ਜੋ ਮਹਿਮਾਨ ਬਰੂਹਾਂ ਅਤੇ ਸਿਸਟਰ ਤਹਿਤ ਆਉਂਦੀ ਹੈ, ਉਸ ਦੇ ਲਈ ਜੋ ਸਾਡਾ ਦਿਨ ਹੈ ਨਾ, ਉਸ ਦੇ ਵਿੱਚ ਤਾਂ ਹਰ ਹਫ਼ਤੇ ਸਾਡੇ ਮਹਿਮਾਨ ਬਰੂਹਾਂ 'ਤੇ ਆਏ ਰਹਿੰਦੇ ਨੇ।
1: ਬਿਲਕੁਲ, ਅਤੇ ਅੱਜ ਮਹਿਮਾਨ ਬਣ ਕੇ ਸਾਡੇ ਬਰੂਹਾਂ 'ਤੇ ਦਸਤਕ ਦੇ ਰਹੇ ਨੇ ਮਨਮੋਹਨ ਸਿੰਘ ਜੀ ਅਤੇ ਉਹਨਾਂ ਦੇ ਜੀਵਨ ਸਾਥੀ ਦਿਲਜੀਤ ਕੌਰ ਜੀ। ਅਤੇ ਚਲੋ ਸੁਣਦੇ ਹਾਂ ਉਹਨਾਂ ਨਾਲ ਕੀਤੀ ਗੱਲਬਾਤ।
0: ਬਿਲਕੁਲ ਜੀ, ਇਹਨਾਂ ਦੇ ਜੀਵਨ 'ਤੇ ਅਤੇ ਇਹਨਾਂ ਦੀ ਜ਼ਿੰਦਗੀ ਦੇ ਸਾਥ ਦੇ ਤਜ਼ਰਬਿਆਂ 'ਤੇ ਝਾਤ ਮਾਰਦੇ ਹਾਂ ਅਤੇ ਮਹਿਮਾਨ ਬਰੂਹਾਂ ਅਤੇ ਸਿਲਸਿਲੇ ਤਹਿਤ ਇਹਨਾਂ ਨਾਲ ਕੀਤੀ ਗੱਲਬਾਤ ਸੁਣਦੇ ਹਾਂ।
2: ਮਹਿਮਾਨ ਬਰੂਹਾਂ ਅਤੇ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ 'ਚ ਜਿਸ ਜੋੜੀ ਨੂੰ ਅਸੀਂ ਦਾਵਤ ਦਿੱਤੀ ਹੈ ਨਾ, ਜਿਨ੍ਹਾਂ ਦੀ ਜ਼ਿੰਦਗੀ 'ਤੇ ਇੱਕ ਹਲਕੀ ਜਿਹੀ ਝਾਤ ਮਾਰਨੀ ਹੈ, ਉਹਨਾਂ ਦਾ ਨਾਮ ਹੈ ਦਲਜੀਤ ਕੌਰ ਅਤੇ ਮਨਮੋਹਨ ਸਿੰਘ। ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਸਟੂਡੀਓਜ਼।
3: ਬਹੁਤ ਬਹੁਤ ਧੰਨਵਾਦ ਸਾਰੇ ਸਰੋਤੇ ਸੁਣਨ ਵਾਲਿਆਂ ਦਾ ਵੀ।
2: ਅੱਜ ਕਰਾਂਗੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਸਾਂਝੀਆਂ, ਤੁਹਾਡੀ ਜ਼ਿੰਦਗੀ ਦੇ ਸਫ਼ਰ 'ਤੇ ਮਾਰਾਂਗੇ ਝਾਤ ਅਤੇ ਕੁਝ ਖੱਟੀਆਂ ਮਿੱਠੀਆਂ ਯਾਦਾਂ ਤਾਜ਼ੀਆਂ ਕਰਵਾਵਾਂਗੇ ਤੁਹਾਨੂੰ। ਸਭ ਤੋਂ ਪਹਿਲਾਂ ਦਲਜੀਤ ਜੀ, ਸਵਾਲ ਤੁਹਾਡੇ ਕੋਲੋਂ, ਸ਼ਾਦੀ ਕਿਹੜੇ ਸੰਨ ਵਿੱਚ ਹੋਈ ਸੀ?
4: ਸਾਡਾ ਵਿਆਹ ਜੀ 1991 'ਚ ਹੋਇਆ ਸੀ।
2: 1991 'ਚ ਹੋਇਆ
4: ਸੀ। 1991
2: ਚਲੋ ਸਾਲ ਤੁਸੀਂ ਦੱਸ ਦਿੱਤਾ,
4: ਹਾਂਜੀ
2: ਹੁਣ ਪੁੱਛਦੇ ਹਾਂ, ਤਰੀਕ ਯਾਦ ਹੈ ਮਨਮੋਹਨ ਸਿੰਘ ਜੀ ਨੂੰ?
3: ਤਰੀਕ 13 ਅਕਤੂਬਰ 1991 ਨੂੰ।
2: ਤੁਸੀਂ ਕਹੋ ਨਾ ਕਿ ਭੁੱਲ ਕੇ ਜਾਣਾ ਕਿੱਥੇ ਹੈ।
3: ਨਹੀਂ, ਆ ਭੁੱਲ ਕੇ ਜਾਣਾ ਕਿੱਥੇ ਹੈ, ਇਹੀ ਗੱਲ ਹੈ, ਘਰ ਜਾ ਕੇ ਰੋਟੀ ਵੀ ਖਾਣੀ ਹੈ।
2: ਰੋਟੀ ਵੀ ਖਾਣੀ ਹੈ ਜੀ। ਅੱਛਾ ਦਲਜੀਤ ਕੌਰ ਜੀ, ਇੱਕ ਹੋਰ ਸਵਾਲ।
4: ਹਾਂਜੀ ਜ਼ਰੂਰ।
2: ਆਪਣੀ ਮਰਜ਼ੀ ਨਾਲ ਹੋਈ ਸੀ ਕਿ ਘਰਦਿਆਂ ਦੀ ਮਰਜ਼ੀ ਨਾਲ?
4: ਨਹੀਂ, ਸਾਡਾ ਵਿਆਹ ਘਰਦਿਆਂ ਦੀ ਮਰਜ਼ੀ ਨਾਲ ਹੋਇਆ ਸੀ।
2: ਦੇਖ ਦਿਖਾਲਾ ਹੋਇਆ ਸੀ?
4: ਹਾਂਜੀ ਹਾਂਜੀ ਹੋਇਆ ਸੀ।
2: ਦੇਖਿਆ ਸੀ ਲੜਕਾ?
4: ਹਾਂਜੀ ਹਾਂਜੀ
2: ਜੀ। ਤੇ ਤੁਸੀਂ ਮਨਮੋਹਨ ਸਿੰਘ ਜੀ ਕੁੜੀ ਦੇਖੀ ਸੀ ਚੰਗੇ ਤਰੀਕੇ?
3: ਨਹੀਂ, ਹਾਂ ਚੰਗੇ ਤਰੀਕੇ ਨਾਲ ਹੀ ਦੇਖੀ ਸੀ ਜੀ, ਵੀ ਹਾਂ ਵੀ ਚੱਲ ਚੱਲਦੀ ਠੀਕ ਹੈ ਕਿ ਨਹੀਂ ਠੀਕ ਹੈ।
2: ਅੱਛਾ, ਫਿਰ ਬਾਅਦ ਵਿੱਚ ਨਿਕਲਿਆ ਮੂੰਹ ਚੋਂ, ਹਾਂ ਤੁਮ ਬਿਲਕੁਲ ਵੈਸੀ ਹੋ ਜੈਸਾ ਮੈਨੇ ਸੋਚਾ?
3: ਬਿਲਕੁਲ ਬਿਲਕੁਲ ਨਿਕਲਿਆ ਜੀ, ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਸੋਚਿਆ ਸੀਗਾ। ਬਹੁਤ ਸੋਹਣੀ ਲਾਈਫ ਸਾਡੀ ਬਤੀਤ ਹੋਈ ਹੈ
2: ਜੀ,
3: ਵਿਆਹ ਦੇ ਤਕਰੀਬਨ 33-34 ਸਾਲ ਜਿਹੜੇ ਬਤੀਤ ਕੀਤੇ ਬੜੇ
2: ਅੱਛੇ। 1991 'ਚ ਤੁਹਾਡੀ ਸ਼ਾਦੀ ਹੋਈ
3: ਤੇ
2: ਕਦੀ ਕਦੀ ਕੀ ਕਰਦੇ ਹੁੰਦੇ ਸੀ ਉਸ ਵੇਲੇ ਨਾ, ਇੰਗੇਜਮੈਂਟ ਯਾਨੀ ਕਿ ਕੁੜਮਾਈ ਤੇ ਵਿਆਹ ਦੇ ਵਿੱਚ ਥੋੜਾ ਵਕਫਾ ਪਾ ਲਿਆ ਜਾਂਦਾ ਸੀ, ਤੁਹਾਡਾ ਝਟਪਟ ਹੋ ਗਿਆ ਸੀ ਕਿ ਥੋੜਾ ਵਕਫਾ ਪਿਆ?
3: ਨਹੀਂ,

0: ਸਾਡਾ ਤਕਰੀਬਨ 3 ਸਾਲ ਅਸੀਂ ਅੰਗੇਜ਼ ਰਹੇ ਹਾਂ ਅਤੇ 3 ਸਾਲ ਬਾਅਦ ਸਾਡਾ ਵਿਆਹ ਹੋਇਆ। ਉਦੋਂ ਜਿਹੜੇ ਬਜ਼ੁਰਗ ਸੀਗੇ ਬੜੇ ਸਿਆਣੇ ਸੀ, ਉਹ ਕਹਿੰਦੇ ਸੀ ਵੀ ਬੱਚਾ ਇੱਧਰ ਉੱਧਰ ਨਾ ਚੱਕ ਕੇ ਵੀ
1: ਜੀ
0: ਪਹਿਲਾਂ ਹੀ ਅੰਗੇਜ਼ ਕਰ ਦਿਉ।
1: ਅੱਛਾ।
0: ਬਟ ਹਾਲਾਤ ਵੀ ਬੜੇ ਅੱਛੇ ਸੀਗੇ ਜਿਹਦੇ ਕਰਕੇ ਦੋ ਦੋ ਤਿੰਨ ਤਿੰਨ ਸਾਲ ਤਕਰੀਬਨ ਨਿਕਲ ਜਾਂਦੇ ਸੀਗੇ
1: ਜੀ।
0: ਜੀ
1: ਅੱਛਾ ਦਲਜੀਤ ਜੀ, ਨਾ ਤਾਂ ਉਦੋਂ ਬਹੁਤੇ ਫੋਨ ਹੁੰਦੇ ਸੀ,
2: ਹਾਂਜੀ
1: ਠੀਕ ਹੈ, ਅਤੇ ਨਾ ਹੀ ਉਦੋਂ ਬਹੁਤ ਹੀ ਖੁੱਲ੍ਹ ਹੁੰਦੀ ਸੀ।
2: ਹਾਂਜੀ।
1: ਕਦੇ ਦਿਲ ਕੀਤਾ ਸੀ ਕਿ ਦੋ ਚਾਰ ਗੱਲਾਂ ਵਿਆਹ ਤੋਂ ਪਹਿਲਾਂ ਸਾਂਝੀਆਂ ਕਰ ਲਈਆਂ ਜਾਣ ਜਾਂ ਮਿਲਿਆ ਜਾਵੇ ਚੰਗੇ
2: ਹਾਂ ਹਾਂ ਜ਼ਰੂਰ ਜ਼ਰੂਰ ਮਨ ਕਰਦਾ ਸੀ, ਪਰ ਉਹ ਸਰਕਮਸਟਾਂਸਿਸ ਇਸ ਤਰ੍ਹਾਂ ਦੇ ਸੀਗੇ, ਹਾਲਾਤ ਇਸ ਤਰ੍ਹਾਂ ਦੇ ਹੁੰਦੇ ਸੀਗੇ ਵੀ ਕਿਉਂਕਿ ਅਸੀਂ 3 ਸਾਲਾਂ 'ਚ ਇੱਕ ਵਾਰੀ ਵੀ ਨਹੀਂ ਮਿਲੇ ਸੀ
1: ਜੀ। ਅੱਛਾ, ਤੁਹਾਡੇ ਪੇਕੇ ਕਿੱਥੇ ਅਤੇ ਤੁਹਾਡੇ ਸਹੁਰੇ ਕਿੱਥੇ?
2: ਹਾਂਜੀ, ਪੇਕੇ ਮੇਰੇ ਦਿੱਲੀ, ਸਹੁਰੇ ਮੋਹਾਲੀ 'ਚ,
1: ਚੰਡੀਗੜ੍ਹ
2: ਚੰਡੀਗੜ੍ਹ ਹਾਂਜੀ ਮੋਹਾਲੀ 'ਚ।
1: ਵਾਹ ਜੀ ਵਾਹ। ਅਤੇ ਫਿਰ ਤੁਸੀਂ ਕਹਿੰਦੇ ਹੁੰਦੇ ਸੀ ਹੋਇਆ ਕਿ ਜੇ ਕੁੜੀ ਹੈ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਮੁੰਡਾ ਮੋਹਾਲੀ
0: ਮੋਹਾਲੀ ਦਾ, ਕਹਿਣਾ ਹੀ ਪੈਂਦਾ ਸੀ ਜੀ।
1: ਜੀ,
0: 3 ਸਾਲਾਂ ਦੇ ਵਿੱਚ ਅਸੀਂ ਇੱਕ ਅੱਧੀ ਵਾਰੀ ਸ਼ਾਇਦ ਮੈਂ ਦਿੱਲੀ ਗਿਆ, ਉਹ ਵੀ ਇਹਨੂੰ ਨਹੀਂ ਮਿਲਿਆ, ਇਹਦੇ ਫਾਦਰ ਸਾਹਿਬ ਨੂੰ ਹੀ ਮਿਲ ਕੇ, ਯਾਨੀ ਕਿ ਆਪਣੇ ਆਪ ਨੂੰ ਤਸੱਲੀ ਬਖਸ਼ ਕਰ ਲਿਆ
1: ਜੀ।
0: ਹਾਂਜੀ,
1: ਵੀ ਜੇ ਬਾਕੀ ਪਰਿਵਾਰ ਦੇ ਮਿਲਣਸਾਰ ਨੇ,
0: ਹਾਂਜੀ ਹਾਂਜੀ,
1: ਸਿਆਣੇ ਨੇ ਤੇ ਧੀ ਰਾਣੀ ਵੀ ਉਨੀ
0: ਧੀ ਰਾਣੀ
1: ਵੀ
0: ਉਨੀ ਸਿਆਣੀ ਹੋਏਗੀ। ਇਸ
1: ਤਰ੍ਹਾਂ ਬਰਾਤ ਦਿੱਲੀ ਗਈ ਸੀ ਕਿ ਕੁੜੀ ਵਾਲਿਆਂ ਨੂੰ ਮੋਹਾਲੀ
0: ਬੁਲਾਇਆ
1: ਸੀ?
0: ਸਾਡੀ ਇਹੀ ਇੱਕ ਮੰਗ ਸੀਗੀ ਇਹਨਾਂ ਕੋਲੋਂ ਕਿ ਤੁਸੀਂ ਵਿਆਹ ਜਿਹੜਾ ਸਾਡਾ ਚੰਡੀਗੜ੍ਹ ਆ ਕੇ ਕਰੋ, ਕਿਉਂਕਿ ਚੰਡੀਗੜ੍ਹ ਹੀ ਤਕਰੀਬਨ ਸਾਡੇ ਰਿਸ਼ਤੇਦਾਰ ਜਿਹੜੇ ਆ ਕਪੂਰਥਲੇ ਜਲੰਧਰ ਚੰਡੀਗੜ੍ਹ ਦੇ ਨੇੜੇ ਤੇੜੇ ਸੀਗੇ, ਜਿਹਨਾਂ ਨੂੰ ਦਿੱਲੀ ਲਿਜਾਣਾ ਉਸ ਵਕਤ ਬਹੁਤ ਜ਼ਿਆਦਾ ਔਖਾ ਸੀਗਾ, ਇਸ ਕਰਕੇ ਇਹਨਾਂ ਨੇ ਸਾਡੀ ਗੱਲ ਮੰਨੀ ਅਤੇ ਚੰਡੀਗੜ੍ਹ ਆ ਕੇ ਸਾਡਾ ਅੱਜ ਵਿਆਹ ਹੋਇਆ।
1: ਵਾਹ ਜੀ ਵਾਹ। ਅੱਛਾ ਦਲਜੀਤ ਜੀ, ਵਿਆਹ ਤੋਂ ਬਾਅਦ ਸਾਂਝੇ ਪਰਿਵਾਰ 'ਚ ਆਏ ਸੀ?
2: ਹਾਂਜੀ ਹਾਂਜੀ ਬਿਲਕੁਲ ਜੀ, ਸਾਂਝੇ ਪਰਿਵਾਰ 'ਚ ਸੀਗੇ ਅਤੇ ਬੜੀ ਅੱਛੀ ਨਿਭੀ ਸਾਡੀ, ਬੜੇ ਲਵਿੰਗ ਮੈਨੂੰ ਮਿਲੇ ਮੇਰੇ ਇਨਲੋਜ਼, ਪਿਆਰ ਨਾਲ ਰਹੇ ਅਸੀਂ ਸਾਰੀ ਜ਼ਿੰਦਗੀ ਇਕੱਠੇ।
1: ਜੀ ਜੀ, ਕਹਿੰਦੇ ਨੇ ਕਿ ਜਦੋਂ ਦੁਲਹਨ ਪਹਿਲੀ ਵਾਰੀ ਘਰ 'ਚ ਆਉਂਦੀ ਹੈ ਨਾ,
2: ਹਾਂਜੀ,
1: ਪਹਿਲੀ ਰਸੋਈ ਕਰਵਾਈ ਜਾਂਦੀ ਹੈ।
2: ਹਾਂਜੀ ਹਾਂਜੀ,
1: ਹੈ ਨਾ, ਸ਼ਗਨ ਵੀ ਮਿਲਦਾ। ਤੁਸੀਂ ਕੀ ਬਣਾਇਆ ਸੀ ਸਭ ਤੋਂ ਪਹਿਲਾਂ?
2: ਮੈਂ ਦੇਖੋ ਜੀ, ਮੈਂ ਬਣਾਇਆ ਸੀ ਪ੍ਰਸ਼ਾਦ, ਕਿਉਂਕਿ ਅਸੀਂ ਘਰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ ਸਭ ਤੋਂ ਪਹਿਲੇ ਤਾਂ ਮੇਰੇ ਇਨਲੋਜ਼ ਵਾਲਿਆਂ ਨੇ ਮੇਰੇ ਤੋਂ ਪ੍ਰਸ਼ਾਦ ਬਣਵਾਇਆ ਸੀ, ਫਿਰ ਉਸ ਤੋਂ ਬਾਅਦ ਬ੍ਰੇਕਫਾਸਟ 'ਚ ਪੂੜੀਆਂ ਛੋਲੇ ਇਹ ਸਭ ਸੀ।
1: ਫਿਰ ਤੁਸੀਂ ਮਨਮੋਹਨ ਸਿੰਘ ਜੀ ਉਂਗਲੀਆਂ ਚੱਟੀਆਂ ਸੀ, ਬੜਾ ਮਜ਼ਾ ਆਇਆ ਸੀ, ਸਵਾਦ ਲੱਗਿਆ ਸੀ,
0: ਕਹਿ ਵੀ ਸਕਦੇ ਹੋ ਉਹਨਾਂ ਦਿਨਾਂ ਦੇ ਵਿੱਚ।
1: ਚਲੋ, ਤੁਹਾਨੂੰ ਪੁਰਾਣਾ ਵੇਲਾ ਯਾਦ ਕਰਾਇਆ,
2: ਕਿਉਂਕਿ ਉਹ ਪੂੜੀਆਂ ਤਲਦੇ ਮੇਰਾ ਹੱਥ ਜਲ ਗਿਆ ਸੀ ਥੋੜ੍ਹਾ ਜਿਹਾ।
0: ਦੇਖੋ ਨਾ ਜੀ, ਅੱਜ ਕੱਲ੍ਹ ਮੈਂ ਦੇਖਿਆ ਬਈ ਮੁੰਡਾ ਕੁੜੀ ਪਹਿਲਾਂ ਮਿਲਦੇ ਨੇ ਔਰ ਲਵ ਮੈਰਿਜ ਬਹੁਤ ਜ਼ਿਆਦਾ ਹੁੰਦੀਆਂ, ਔਰ ਉਹਨਾਂ ਦੇ ਵਿੱਚੋਂ ਕਾਫੀ ਜ਼ਿਆਦਾ ਤੁਸੀਂ ਕਹਿ ਲਓ ਵੀ 90% ਹੀ ਮੈਂ ਤਾਂ ਕਹਿ ਸਕਦਾ ਜਿਹੜੀਆਂ ਸਕਸੈਸ ਨਹੀਂ ਹੁੰਦੀਆਂ, ਅਤੇ ਅਰੇਂਜ ਮੈਰਿਜ ਜਿਹੜੀਆਂ ਉਹ ਕਾਫੀ ਹੱਦ ਤੱਕ ਸਕਸੈਸ ਰਹਿੰਦੀਆਂ। ਜਿਹਨਾਂ ਨੂੰ ਯਾਦ ਕਰਦੇ ਹੋਏ ਮੈਨੂੰ ਇੱਕ ਸ਼ੇਅਰ ਯਾਦ ਆਇਆ, ਕਹਿੰਦੇ ਜਵਾਨੀ ਦੀ ਭੁੱਲ ਸਦਾ ਰੜਕਦੀ ਰਹਿੰਦੀ, ਚੋਰੀ ਛੱਪੇ ਜੋ ਲਾ ਲੈਂਦੇ ਨੇ ਮਹਿੰਦੀ, ਮਸਜਿਦ ਦੀ ਕਰਾ ਲਈ ਜੇ ਕਿਧਰੇ ਸ਼ਾਦੀ, ਤਿਤਲੀ ਉਡਾਰੂ ਘਰੂ ਬਰਬਾਦੀ, ਰਵੇਂਗਾ ਤੂੰ ਖੁਸ਼ ਪੁੱਛ ਆ ਕੇ ਤੂੰ ਮੈਨੂੰ, ਰੋਣਗੇ ਉਹ ਕਰਦੇ ਉਹ ਕਨਬਾ ਵੀ ਤੈਨੂੰ। ਸੋ
1: ਇਹ ਸ਼ਾਇਦ ਤੁਹਾਡੀ ਕਲਮ ਨੇ ਆਪ ਹੀ ਕਾਗਜ਼ ਦੇ ਉੱਤੇ ਲਿਖਿਆ ਹੋਇਆ,
0: ਤੁਸੀਂ ਕਹਿ ਸਕਦੇ ਹੋ,
1: ਕਿਉਂਕਿ ਸਾਨੂੰ ਪਤਾ ਲੱਗਿਆ ਕਿ ਤੁਹਾਨੂੰ ਲਿਖਣ ਦਾ ਵੀ ਸ਼ੌਕ ਹੈ।
0: ਹਾਂ, ਮੈਨੂੰ ਲਿਖਣ ਦਾ ਵੀ ਸ਼ੌਕ ਹੈ ਅਤੇ ਪੜ੍ਹਨ ਦਾ ਵੀ ਬਹੁਤ ਜ਼ਿਆਦਾ, ਪੰਜਾਬੀ ਖਾਸ ਕਰਕੇ ਪੰਜਾਬੀ ਪੜ੍ਹਨ ਦਾ ਬਹੁਤ ਸ਼ੌਕ ਹੈ, ਜਿਹੜੇ ਅੱਛੇ ਅੱਛੇ ਕਵੀ ਉਹਨਾਂ ਦੇ ਵਿੱਚ ਜਾ ਕੇ ਸੁਣਨਾ, ਅਤੇ ਅੱਛੇ ਅੱਛੇ ਕਵੀ ਜਿੱਦਾਂ ਪ੍ਰੋਫੈਸਰ ਮੋਹਨ ਸਿੰਘ ਨੂੰ ਵੀ ਸੁਣਨਾ, ਭਾਈ ਈਸ਼ਰ ਸਿੰਘ ਨੂੰ ਵੀ ਕਾਫੀ, ਬਾਬੂ ਨਾਨਕ ਸਿੰਘ ਦੇ ਨਾਟਕ ਨੂੰ ਕਾਫੀ ਪੜ੍ਹਨਾ, ਤਾਂ ਇਸ ਤਰ੍ਹਾਂ ਥੋੜ੍ਹਾ ਬਹੁਤਾ ਸ਼ੌਕ ਰੱਖਦਾ ਜਿਹੜੇ ਵੇਲੇ ਟਾਈਮ।
1: ਜੀ, ਯਾਨੀ ਕਿ ਸਾਹਿਤ ਪ੍ਰੇਮੀ ਹੋ ਤੁਸੀਂ?
0: ਜੀ, ਕਹਿ ਸਕਦੇ ਹੋ ਤੁਸੀਂ।
1: ਅਤੇ ਦਲਜੀਤ ਜੀ, ਤੁਸੀਂ ਸਾਹਿਤ ਦੇ ਨਾਲ ਜਾਂ ਪੜ੍ਹਨ ਲਿਖਣ ਦੀ ਰੁਚੀ ਹੈ ਤੁਹਾਡੀ?
2: ਮੇਰੀ ਹੋਬੀ ਹੈਗੀ ਪੇਂਟਿੰਗ ਅਤੇ ਮਿਊਜ਼ਿਕ, ਮਿਊਜ਼ਿਕ 'ਚ ਮੈਂ ਕੀਰਤਨ ਕਿਹਾ ਹੋਇਆ
1: ਜੀ,
2: ਅਤੇ ਇਹ ਮੇਰੀ ਦੋ ਹੋਬੀਜ਼ ਹੈਗੀਆਂ।
1: ਜੀ,
2: ਪੇਂਟਿੰਗ 'ਚ ਮੈਂ ਪੋਟ ਪੇਂਟਿੰਗ ਕੀਤੀ ਹੋਈ ਹੈ, ਸੂਟ ਵੀ ਮੈਂ ਬਹੁਤ ਪੇਂਟ ਕਰਦੀ ਸੀ, ਅਤੇ ਕੀ ਨਾਮ ਹੈ, ਮੇਰੇ ਫਾਦਰ ਇਨ ਲਾਅ AMD ਰਿਟਾਇਰਡ ਹੋਏ ਨੇ, ਬਹੁਤ ਹੀ ਲਵਿੰਗ ਸੀਗੇ, ਬੜਾ ਇਨਕਰੇਜ ਮੈਨੂੰ ਉਹਨਾਂ ਨੇ ਕੀਤਾ। ਉਹਨਾਂ ਨੇ ਮੈਨੂੰ ਜਦੋਂ ਵਿਆਹ ਕੇ ਮੈਂ ਆਈ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਜੋਬ ਕਰ ਲਓ ਬੈਂਕ 'ਚ। ਮੇਰੇ ਹਸਬੈਂਡ ਥੋੜ੍ਹਾ ਲਾਈਕ ਨਹੀਂ ਕਰਦੇ ਸੀ, ਅਤੇ ਫਿਰ ਮੈਂ ਜੋਬ ਨੂੰ ਐਕਸੈਪਟ ਨਹੀਂ ਕੀਤਾ, ਫਿਰ ਆਪਣੀ ਫੈਮਿਲੀ ਨੂੰ ਮੈਂ ਪ੍ਰੈਫਰੈਂਸ ਦਿੱਤੀ, ਅਤੇ ਉਹਦਾ ਹੀ, ਚਲੋ ਇਹ ਨਹੀਂ ਕਿ ਜ਼ਰੂਰੀ ਕਿ ਲਾਈਫ 'ਚ ਜੋਬ ਕਰਨੀ, ਇੱਕ ਹਾਊਸ ਵਾਈਫ ਦੀ ਜੋਬ ਵੀ ਇੱਕ ਉਨੀ ਹੀ ਟਫ ਹੈ।
1: ਬਿਲਕੁਲ ਠੀਕ,
2: ਆਪਣੇ ਪਰਿਵਾਰ ਨੂੰ ਸਾਹਮਣਾ, ਮੇਰੇ ਦੋ ਬੇਟੇ ਹੈ ਹਿਰਦੇਜੀਤ ਸਿੰਘ ਔਰ ਪ੍ਰੀਤ ਕੰਵਰ ਸਿੰਘ, ਡਾਟਰ ਇਨ ਲਾਅ, ਹੁਣ ਇੱਕ ਵੱਡੇ ਬੇਟੇ ਦੀ ਮੈਰਿਜ ਕੀਤੀ ਹੈ
1: ਜੀ,
2: 6 ਸਾਲ ਹੋ ਗਏ, ਮੇਰੀ ਡਾਟਰ ਇਨ ਲਾਅ ਨੇ ਮੇਰੀ ਬੇਟੀ ਦੀ ਕਮੀ ਪੂਰੀ ਕੀਤੀ ਹੈ
1: ਜੀ, ਤੇ ਹੁਣ ਡਾਟਰ ਇਨ ਲਾਅ ਦੇ ਵੀ ਇੱਕ ਡਾਟਰ ਹੈ।
2: ਹਾਂਜੀ ਹਾਂਜੀ, 2.5 ਸਾਲ ਦੀ, ਉਹਦੀ ਵੀ ਇੱਕ ਡਾਟਰ
1: ਜੀ।
2: ਮੇਰੀ ਗ੍ਰੈਂਡ ਡਾਟਰ ਵੀ ਬੜੀ ਸਵੀਟ ਹੈ, ਬੜੀ ਲਵਿੰਗ ਹੈ, ਜਦੋਂ ਸਾਨੂੰ ਪਿਆਰ ਨਾਲ ਦਾਦੀ ਮੰਮਾ ਬੋਲਦੀ ਹੈ ਨਾ, ਤੇ ਇਸ ਤਰ੍ਹਾਂ ਲੱਗਦਾ ਬਸ
0: ਘਰ ਵਿੱਚ
2: ਫੁੱਲ ਖਿੜ ਗਏ, ਮਤਲਬ ਇਸ
1: ਤਰ੍ਹਾਂ, ਯਾਨੀ ਕਿ
2: ਰੌਣਕ ਬਹੁਤ ਬਹੁਤ
1: ਜੀ। ਹਾਂਜੀ, ਮਨਮੋਹਨ ਸਿੰਘ ਜੀ ਅਕਸਰ ਕਹਿੰਦੇ ਨੇ ਕਿ ਧੀਆਂ ਹੀ ਘਰ ਦੀ ਰੌਣਕ ਹੁੰਦੀਆਂ ਨੇ, ਉਹ ਵਿਹੜੇ ਚਹਿਕਦੇ ਨੇ ਰੌਣਕ ਦੇ ਨਾਲ ਭਰ ਜਾਂਦੇ ਨੇ, ਜਿੱਥੇ ਕੁੜੀਆਂ ਕਿਲਕਾਰੀ

0: ਮਰਦੀਆਂ ਨੇ।
1: ਬਿਲਕੁਲ ਤੁਸੀਂ ਸਹੀ ਕਿਹਾ ਹੈਗਾ, ਜਿੱਥੇ ਧੀਆਂ ਧੀਆਂ ਹੀ ਹੁੰਦੀਆਂ। ਸਾਡੇ ਘਰ ਦੇ ਵਿੱਚ ਜਦੋਂ ਇਹ ਬੱਚਾ ਆਇਆ, ਮੇਰੀ ਯਾਨੀ ਕਿ ਪੋਤੀ ਆਈ, ਅਤੇ ਤਕਰੀਬਨ ਮੈਂ ਇੰਨਾ ਕੁ ਖੁਸ਼ ਸੀਗਾ ਕਿ ਜਿਸ ਦੀ ਖੁਸ਼ੀ ਤੁਹਾਨੂੰ ਮੈਂ ਜ਼ਾਹਿਰ ਨਹੀਂ ਕਰ ਸਕਦਾ। ਅਤੇ ਮੈਨੂੰ ਜਿੱਥੇ ਤੱਕ ਉਮੀਦ ਹੈ, ਸਾਡੇ ਮਾਤਾ ਜੀ ਵੀ ਇਹ ਕਹਿੰਦੇ ਸੀ ਕਿ ਸਾਡੀ ਸਿਸਟਰ ਤਕਰੀਬਨ 53-54 ਸਾਲ ਦੀ, 54 ਸਾਲ ਬਾਅਦ ਸਾਡੇ ਘਰ ਲੱਛਮੀ ਆਈ ਹੈ।
0: ਅਰੇ ਵਾਹ,
1: ਅਤੇ ਅਸੀਂ ਉਹਨੂੰ ਖੁਸ਼ੀਆਂ ਦੇ ਨਾਲ, ਲੋਕ ਕੁੜੀਆਂ ਦੀ ਦੇਖੋ ਲੋਹੜੀ ਨਹੀਂ ਮਨਾਉਂਦੇ ਜਨਮਦਿਨ, ਪਰ ਮੈਂ ਜਨਮਦਿਨ ਵੀ ਮਨਾਏ ਅਤੇ ਲੋਹੜੀ ਵੀ ਮਨਾਈ।
0: ਹੁਣ ਬਦਲਦਾ ਪਿਆ ਹੌਲੀ ਹੌਲੀ ਟ੍ਰੈਂਡ।
1: ਅਤੇ ਇਸ ਕਰਕੇ ਧੀਆਂ ਧੀਆਂ ਹੀ ਨੇ, ਅਤੇ ਮੈਨੂੰ ਇੱਦਾਂ ਲੱਗਦਾ ਵੀ ਇਹ ਲੱਛਮੀ ਜਿਹੜੀ ਹੈ ਸਾਡੇ ਘਰ ਜਿੱਥੇ ਧਨ ਦੌਲਤ ਲੈ ਕੇ ਆਈ ਹੈ, ਉੱਥੇ ਬਹੁਤ ਕੁਝ ਸਾਨੂੰ ਇਹਨੇ
0: ਵੈਸੇ
1: ਖੁਸ਼ੀਆਂ
0: ਇਸੇ
1: ਦਿੱਤੀਆਂ।
0: ਲਈ ਸ਼ਾਇਦ ਇੱਕ ਬੋਲੀ ਵੀ ਬਣੀ ਨਾ, ਵਿਹੜਾ ਪੁੱਤਾਂ ਤੇਰਾ ਘਰ ਵੰਡਣਾ, ਧੀਆਂ ਵੰਡਣਾ ਬਾਬਲ ਦੁੱਖ ਤੇਰਾ,
1: ਦੁੱਖ ਤੇਰਾ।
0: ਹੈ ਨਾ,
1: ਬਿਲਕੁਲ ਬਿਲਕੁਲ ਬਿਲਕੁਲ
0: ਸਿੱਧੀ ਗੱਲ ਤਾਂ ਇਹ ਹੈ।
1: ਬਿਲਕੁਲ
0: ਅੱਛਾ, ਤੁਸੀਂ ਆਖਦੇ ਸੀਗੇ ਤੁਹਾਡੇ ਲਾਈਫ ਦੇ ਉੱਤੇ, ਤੁਹਾਡੀ ਜ਼ਿੰਦਗੀ ਦੇ ਉੱਤੇ ਮਾਤਾ ਪਿਤਾ ਦਾ ਬਹੁਤ ਪ੍ਰਭਾਵ ਰਿਹਾ, ਖਾਸ ਕਰਕੇ ਪਿਤਾ ਜੀ ਦਾ, ਜਿਹੜੇ ਕਿ ਬਹੁਤ ਹੀ ਅਨੁਸ਼ਾਸਨ ਪ੍ਰਿਯ ਸਨ।
1: ਹਾਂ ਜੀ, ਉਹ ਬਹੁਤ ਟਾਈਮ ਦੇ ਵੀ ਪਾਬੰਦ, ਜੋ ਉਹਨਾਂ ਨੇ ਕਹਿ ਦੇਣਾ। ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸ ਸਕਦਾ ਵੀ ਜਿਸ ਦਿਨ ਮੇਰਾ ਵਿਆਹ ਸੀਗਾ, ਅਤੇ ਸ਼ਿਵਾਲਿਕ ਹੋਟਲ ਦੇ ਵਿੱਚ ਬਰਾਤ ਜਾਣੀ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ 9 ਵਜੇ ਪਹੁੰਚ ਜਾਵਾਂਗੇ, ਅਤੇ ਪਿਤਾ ਜੀ ਨੇ ਕਿਹਾ ਸੀ 9 ਵਜੇ, ਮਤਲਬ ਨੌ
0: ਨੌ
1: ਵਜੇ ਅਸੀਂ ਉੱਥੇ 9 ਵਜੇ ਪਹੁੰਚ ਗਏ, ਅਤੇ ਕੁੜੀ ਵਾਲੇ ਹਲੇ ਪਹੁੰਚੇ ਨਹੀਂ ਸੀਗੇ। ਸਭ ਤੋਂ ਵੱਡੀ ਜਿਹੜੀ ਇਹ ਗੱਲ ਸੀ, ਇਹਨਾਂ ਨੂੰ ਭਾਜਣਾ ਪੈ ਗਿਆ ਵੀ ਹਾਂ ਵੀ ਹੁਣ ਫਟਾਫਟ ਪਹੁੰਚੋ।
0: ਜੀ,
1: ਬਾਕੀ ਪਿਤਾ ਜੀ ਜਿਹੜੇ ਮੇਰੇ ਸੀਗੇ ਉਹ ਬਹੁਤ ਜ਼ਿਆਦਾ ਗੁਣੀ ਗਿਆਨੀ ਵੀ ਸੀਗੇ, ਕਾਫੀ ਪਾਠ ਪੂਜਾ ਵਾਲੇ ਸੀਗੇ, ਜਿੱਥੇ ਉਹ ਇੰਨੇ ਵੱਡੇ ਅਹੁਦੇ 'ਤੇ ਰਹੇ, ਅਤੇ ਕਾਫੀ ਉੱਚੀ ਵਿੱਦਿਆ ਦੇ ਨਾਲ ਉਹਨਾਂ ਕੋਲ ਬੜੀ ਹਾਈਲੀ ਕੁਆਲੀਫਿਕੇਸ਼ਨ ਸੀਗੀ, ਅਤੇ ਉੱਥੇ ਉਹ ਪਾਠ ਪੂਜਾ ਕਰਨ ਵਾਲੇ ਬਹੁਤ ਸੀ। ਉਹਨਾਂ ਦੇ ਜੀਵਨ ਦੀ ਛੋਟੀ ਜਿਹੀ ਇੱਕ ਮੈਂ ਤੁਹਾਨੂੰ ਗੱਲ ਦੱਸ ਸਕਦਾ, ਆਖਿਰ ਦੇ ਟਾਈਮ ਦੇ ਵਿੱਚ ਪਿਤਾ ਜੀ ਦੇ ਨਾਲ ਜੋ ਬਿਤਾਈਆਂ, ਉਹਦੇ ਵਿੱਚ ਸਾਡੇ ਪਿਤਾ ਜੀ ਦੇ ਨਾਲ ਮੇਰੇ ਇਹੋ ਜਿਹੇ ਯਾਰਾਂ ਦੋਸਤਾਂ ਵਾਂਗ ਗੱਲਾਂ ਹੁੰਦੀਆਂ ਸੀ, ਅਤੇ ਮੈਂ ਇੱਕ ਦਿਨ ਕਹਿ ਦਿੱਤਾ ਕਿ ਪਿਤਾ ਜੀ ਤੁਸੀਂ ਕਿਤੇ ਪਰਮਾਤਮਾ ਨੂੰ ਦੇਖਿਆ, ਰੱਬ ਨੂੰ ਦੇਖਿਆ, ਗੁਰੂ ਨੂੰ ਦੇਖਿਆ? ਅਤੇ ਥੋੜ੍ਹਾ ਸੋਚੀ ਪੈਣ ਲੱਗੇ, ਅਤੇ ਕਹਿਣ ਲੱਗੇ ਵੀ ਤੂੰ ਮੂਲ ਮੰਤਰ ਦਾ ਪਾਠ ਕਰ। ਜਦੋਂ ਮੈਂ ਮੂਲ ਮੰਤਰ ਦਾ ਪਾਠ ਕੀਤਾ ਅਤੇ ਉਹਦੀ ਵਿਆਖਿਆ ਵੀ ਉਹਨਾਂ ਨੇ ਸੁਣੀ, ਕਹਿੰਦੇ ਜਦੋਂ ਤੂੰ ਅਰਦਾਸ ਕਰੇ, ਅਰਦਾਸ ਕਰਦੇ ਵਕਤ ਤੇਰੀਆਂ ਅੱਖਾਂ ਭਰ ਆਣ, ਇੱਕ ਮਨ ਇੱਕ ਚਿੱਤ ਹੋ ਜਾਏ, ਤਾਂ ਸਮਝੀ ਉਹੀ ਗੁਰੂ ਦੇ ਦਰਸ਼ਨ ਨੇ।
0: ਕੀ ਬਾਤ,
1: ਤੇ ਗੁਰੂ ਕੋਈ ਵੇਖਣ ਵਾਲੀ ਚੀਜ਼ ਨਹੀਂ ਹੈ, ਪਰਮਾਤਮਾ ਅਹਿਸਾਸ ਕਰਨ ਵਾਲੀ ਚੀਜ਼ ਹੈ। ਇਹ ਉਹਨਾਂ ਦੇ ਲਫ਼ਜ਼ ਸੀਗੇ,
0: ਬਹੁਤ ਸੋਹਣੀ ਗੱਲ
1: ਦੇ ਲਫ਼ਜ਼ ਸੀਗੇ।
0: ਜੀ ਜੀ, ਔਰ ਤੁਸੀਂ ਕਹਿ ਰਹੇ ਸੀ ਕਿ ਤੁਹਾਡੇ ਉੱਤੇ ਮਦਰ ਇਨ ਲਾਅ ਦਾ ਵੀ ਬੜਾ ਪ੍ਰਭਾਵ ਪਿਆ।
2: ਹਾਂਜੀ ਹਾਂਜੀ, ਮੈਂ ਕੀਰਤਨ ਸਿੱਖਿਆ, ਫਿਰ ਉਹਨਾਂ ਨੂੰ ਦੇਖ ਕੇ ਹੀ ਮੈਂ ਇੰਸਪਾਇਰ ਹੋਈ। ਬਾਕੀ ਹਸਬੈਂਡ ਨੇ ਮੇਰਾ ਬਹੁਤ ਸਾਥ ਦਿੱਤਾ। ਜਦ ਮੈਂ 45 ਈਅਰਸ ਦੀ ਸੀ, ਮੈਂ ਤਾਂ ਕੀਰਤਨ ਸਿੱਖਣਾ ਸ਼ੁਰੂ ਕੀਤਾ। ਆਪਣੇ ਬਿਜ਼ੀ ਸ਼ਡਿਊਲ 'ਚ ਮੈਨੂੰ ਲੈ ਕੇ ਜਾਂਦੇ ਸੀ ਭਾਈ ਸਾਹਿਬ ਜੀ ਕੋਲ, ਮੈਂ ਕੀਰਤਨ ਸਿੱਖਿਆ। ਬਸ ਇਸ ਤਰ੍ਹਾਂ ਹੌਲੀ ਹੌਲੀ ਥੋੜ੍ਹਾ ਬਹੁਤ।
0: ਉਹ ਆਪ ਵੀ ਕੀਰਤਨ ਕਰਦੇ ਸੀ?
2: ਹਾਂਜੀ ਹਾਂਜੀ
0: ਜੀ,
2: ਉਹ ਆਪ ਕਰਦੇ ਸੀ।
0: ਔਰ ਤੁਹਾਡੇ ਦੋਨੋਂ ਬੱਚੇ ਵੀ ਕੀਰਤਨ ਕਰਦੇ?
2: ਹਾਂਜੀ ਹਾਂਜੀ, ਮੇਰਾ ਵੱਡਾ ਬੇਟਾ ਕੀਰਤਨ ਕਰਦਾ ਹੈ, ਛੋਟਾ ਬੇਟਾ ਤਬਲੇ 'ਤੇ। ਅਤੇ ਗੁਰੂ ਮਹਾਰਾਜ ਦੀ ਬੜੀ ਮਿਹਰ ਹੈ ਜੀ, ਉਹਨਾਂ ਨੇ ਵੱਡੇ ਵੱਡੇ ਗੁਰਦੁਆਰਾ ਸਾਹਿਬ, ਵੱਡੇ ਵੱਡੇ ਕੀਰਤਨ ਦਰਬਾਰਾਂ 'ਚ ਵੀ ਹਾਜ਼ਰੀ ਭਰੀ ਹੈ
0: ਜੀ। ਰਸੋਈ 'ਚ ਜਾਣ ਦੇ ਕਿੰਨੇ ਕੁ ਸ਼ੌਕੀਨ ਹੋ?
2: ਮੈਂ ਬਹੁਤ ਸ਼ੌਕੀਨ ਹਾਂ।
0: ਅੱਛਾ,
2: ਹਾਂਜੀ, ਕਿਉਂਕਿ ਆਫਟਰ ਮੈਰਿਜ, ਵਿਆਹ ਤੋਂ ਬਾਅਦ ਕਿਚਨ 'ਚ ਹੀ ਆਪਣਾ ਟਾਈਮ ਬਿਤਾਇਆ, ਅਤੇ ਮਤਲਬ ਅੱਛਾ ਲੱਗਦਾ ਸੀ ਕੁਕਿੰਗ, ਹਰਲੀ ਚੀਜ਼ ਬਣਾਉਣਾ, ਅੱਛੀ ਅੱਛੀ ਡਿਸ਼ਿਜ਼ ਸਿੱਖਣੀਆਂ, ਉਹਨਾਂ ਨੂੰ ਬਣਾਉਣਾ, ਖਵਾਉਣਾ, ਪ੍ਰੈਜੈਂਟੇਸ਼ਨ ਕਰਨਾ
0: ਜੀ,
2: ਇਹ ਮੇਰਾ ਸ਼ੌਂਕ ਰਿਹਾ।
0: ਸਾਨੂੰ ਤਾਂ ਪਤਾ ਲੱਗਿਆ ਮਨਮੋਹਨ ਸਿੰਘ ਜੀ ਵੀ ਬਹੁਤ ਵਧੀਆ ਖਾਣਾ
2: ਬਣਾਉਂਦੇ। ਮੈਂ ਕੁਕਿੰਗ ਇਹਨਾਂ ਤੋਂ ਹੀ ਸਿੱਖੀ ਹੈ।
0: ਅੱਛਾ,
2: ਹਾਂਜੀ, ਮੈਂ ਕੁਕਿੰਗ ਇਹਨਾਂ ਤੋਂ ਹੀ ਸਿੱਖੀ ਹੈ
0: ਜੀ।
2: ਮੈਂ ਪੂਰੀ ਗਾਈਡ ਕਰਦੇ, ਹੁਣ ਮੇਰੇ ਡਾਟਰ ਇਨ ਲਾਅ ਹੈ ਅਤੇ ਉਹਨੂੰ ਵੀ ਇਹ ਗਾਈਡ ਕਰਦੇ ਹੈ, ਅੱਜ ਉਹ ਵੀ ਪਰਫੈਕਟ ਹੈ। ਪਰਮਾਤਮਾ ਧੀਆਂ ਅਗਰ ਦਿੰਦਾ ਹੈ ਨਾ, ਤੇ ਸ਼ੁਕਰਾਨਾ ਕਰਨਾ ਚਾਹੀਦਾ
0: ਜੀ।
2: ਤੇ ਅਸੀਂ, ਸਾਨੂੰ ਸਾਡੇ ਘਰ ਸਾਡੀ ਨੂੰਹ ਨਹੀਂ ਆਈ, ਸਾਡੀ ਬੇਟੀ ਆਈ।
0: ਕੀ ਬਾਤ ਹੈ ਮਨਮੋਹਨ ਸਿੰਘ ਜੀ, ਸੱਚਮੁੱਚ ਤੁਸੀਂ ਇੰਨੇ ਸ਼ੌਕੀਨ ਹੋ ਕੁਕਿੰਗ ਕਰਨ ਦੇ?
1: ਮੈਨੂੰ ਕੁਦਰਤੀ ਸ਼ੌਂਕ ਹੈ ਜੀ, ਮਾਤਾ ਜੀ ਮੈਨੂੰ ਸ਼ੁਰੂ 'ਚ ਹੀ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਸਿਖਾਉਂਦੇ ਰਹੇ। ਪਿਤਾ ਜੀ ਮੈਨੂੰ ਹਰਫਨ ਮੌਲਾ ਵੀ ਕਹਿੰਦੇ ਹੁੰਦੇ ਸੀਗੇ ਪਿਆਰ ਦੇ ਨਾਲ, ਅਤੇ ਤਕਰੀਬਨ ਵੈਜ ਨੌਨ ਵੈਜ ਸਾਰੀਆਂ ਚੀਜ਼ਾਂ ਮੈਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਕਹਿ ਲਓ ਵੀ ਪ੍ਰਮਾਤਮਾ ਦੀ ਕਿਰਪਾ, ਬਣਾ ਲੈਂਦਾ ਜੀ।
0: ਅਤੇ ਪਹਿਲਾਂ ਪਹਿਲ ਫਿਰ ਤੁਸੀਂ ਇਹਨਾਂ ਨੂੰ ਬਣਾ ਕੇ ਖਵਾਇਆ ਵੀ ਆਹ ਖਾ, ਅਤੇ ਹੁਣ ਇੱਦਾਂ ਦੇ ਬਣਾਈ?
1: ਹੁਣ ਮੈਂ ਇਹ ਕਹਿ ਸਕਦਾ ਵੀ ਸਵੇਰੇ ਉੱਠਦੇ ਪਹਿਲਾਂ ਚਾਕੂ ਅਤੇ ਸਬਜ਼ੀ ਮੇਰੇ ਖੁੱਲ੍ਹੀ ਹੁੰਦੀ ਹੈ, ਬਾਕੀ ਇਹਨਾਂ ਕੋਲ ਹੁੰਦਾ ਸਾਰਾ ਜਿਹੜਾ ਪ੍ਰੋਗਰਾਮ। ਦੇਖੋ, ਅਸੀਂ ਹੁਣ ਹੱਸਦੇ ਖੇਡਦੇ ਹਾਂ ਨਾ ਜੀ, ਆਪਸ 'ਚ ਵੀ ਹੱਸ ਲੈਂਦੇ ਹਾਂ, ਅਤੇ ਅੱਜ ਦੀ ਡੇਟ ਦੇ ਵਿੱਚ ਤਾਂ ਕਿਸੇ ਨੂੰ ਮਾੜਾ ਮੋਟਾ ਕੁਛ ਕਹਿ ਦਈਏ ਅਤੇ ਉਹ ਗੁੱਸਾ ਕਰ ਲੈਂਦਾ,
0: ਬਿਲਕੁਲ ਠੀਕ,
1: ਹਾਂਜੀ। ਅਤੇ ਜੇ ਕਿਸੇ ਨੂੰ ਜ਼ਿਆਦਾ ਕਹਿ ਦਈਏ, ਉਹ ਹੋਰ ਜ਼ਿਆਦਾ ਗੁੱਸੇ ਹੋ ਜਾਂਦਾ।
0: ਗੁੱਸੇ ਤੋਂ ਯਾਦ ਆਇਆ, ਤੁਹਾਡੇ ਦੋਨਾਂ ਵਿੱਚੋਂ ਗੁੱਸਾ ਜ਼ਿਆਦਾ ਕਿਹਨੂੰ ਆਉਂਦਾ?
1: ਗੁੱਸਾ ਸਾਡੇ 'ਚ ਕਿਸੇ ਨੂੰ ਆਉਂਦਾ ਜੀ, ਥੋੜ੍ਹਾ ਬਹੁਤਾ ਮਾੜਾ ਮੋਟਾ, ਐਵੇਂ ਉਨੀ ਕੀ ਗੁੱਸਾ ਆ ਵੀ ਜਾਏ, ਜੇ ਇਹਨੂੰ ਆ ਜਾਏ ਤਾਂ ਮੈਂ ਚੁੱਪ ਹੋ ਜਾਂਦਾ, ਜੇ ਮੈਨੂੰ ਆਏ ਤਾਂ ਇਹ ਚੁੱਪ ਹੋ ਜਾਂਦਾ, ਇਸ ਤਰ੍ਹਾਂ ਦੋਨਾਂ ਦੀ ਜਿਹੜੀ ਹੈ ਜਿਵੇਂ ਦੀ ਗੱਡੀ ਚੱਲੀ ਜਾਂਦੀ ਹੈ।
0: ਅੱਛਾ ਦਲਜੀਤ ਜੀ,
2: ਹਾਂਜੀ,
0: ਗੁੱਸੇ ਗਿਲੇ ਵੀ ਨਹੀਂ ਹੁੰਦੇ ਜੇ ਗੁੱਸਾ ਨਹੀਂ ਆਉਂਦਾ ਤਾਂ?
2: ਨਹੀਂ, ਮੈਨੂੰ ਗੁੱਸਾ ਨਹੀਂ ਆਉਂਦਾ, ਮੈਂ ਰੁਸਦੀ ਵੀ ਨਹੀਂ
0: ਜੀ,
2: ਮੈਨੂੰ ਗੁੱਸਾ ਨਹੀਂ ਆਉਂਦਾ, ਕਿਉਂਕਿ ਅਸੀਂ ਅਗਰ ਗੁਰਬਾਣੀ 'ਚ ਪੜ੍ਹਦੇ ਹਾਂ ਨਾ ਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹਨਾਂ ਚੀਜ਼ਾਂ ਤੋਂ ਅਸੀਂ ਬਚਣਾ, ਖਾਲੀ ਗੁਰਬਾਣੀ ਪੜ੍ਹਨੀ ਨਹੀਂ, ਅਸੀਂ ਉਹਨਾਂ 'ਤੇ ਅਮਲ

0: ਤੇ ਹੈ, ਕ੍ਰੋਧ ਹੀ ਸਾਰੀ ਮੁਸੀਬਤਾਂ ਦੀ ਜੜ ਹੈ, ਸਾਰੀ ਮੁਸੀਬਤਾਂ ਦੀ ਜੜ ਹੀ ਕ੍ਰੋਧ ਹੈ। ਅਗਰ ਜਿਸ ਬੰਦੇ ਨੇ ਕ੍ਰੋਧ ਤੇ ਕਾਬੂ ਪਾ ਲਿਆ ਤੇ ਉਹਨੇ ਹਰ ਚੀਜ਼ ਤੇ ਕਾਬੂ ਪਾ ਲਿਆ।
1: ਵਾਹ ਜੀ, ਬੜੀ ਕੀਮਤੀ ਗੱਲ ਕਹੀ ਇਹਨਾਂ ਨੇ।
2: ਹਾਂਜੀ, ਇਸ ਤਰ੍ਹਾਂ ਨਾ ਜੀ, ਦੇਖੋ ਹੁਣ ਮੈਂ ਜਿਸ ਤਰ੍ਹਾਂ ਦੱਸ ਰਿਹਾ ਸੀਗਾ ਕਿ ਬਹੁਤ ਜ਼ਿਆਦਾ ਅੱਜ ਕੱਲ੍ਹ ਲੋਕਾਂ ਨੂੰ ਗੁੱਸਾ ਵੀ ਆ ਜਾਂਦਾ ਥੋੜ੍ਹੀ ਥੋੜ੍ਹੀ ਗੱਲ ਦੇ ਉੱਤੇ, ਔਰ ਲੋਕ ਬੁਰਾ ਵੀ ਮਨਾ ਲੈਂਦੇ ਨੇ। ਮੈਂ ਪ੍ਰੋਫੈਸਰ ਮੋਹਨ ਸਿੰਘ ਦੀ ਇੱਕ ਕਵਿਤਾ ਹੈਗੀ ਹੈ ਜਿਹੜੀ ਕਿ ਮੈਨੂੰ ਯਾਦ ਕੁਛ ਹੈ, ਜੇ ਕੁਛ ਗਲਤੀਆਂ ਹੋ ਜਾਣ ਤਾਂ ਸਰੋਤੇ ਉਹਨੂੰ ਮਾਫ਼ ਕਰਨ ਅਤੇ ਤੁਸੀਂ ਵੀ ਮਾਫ਼ ਕਰਨਾ। ਵਿੱਚੋਂ ਕੋਈ ਹੋ ਸਕਦਾ ਕੋਈ ਇੱਕ ਅੱਧੀ ਲਾਈਨ ਅੱਗੇ ਪਿੱਛੇ ਹੋ ਜਾਵੇ, ਕੋਈ ਦਿਮਾਗ 'ਚ ਜਿਹੜੀ ਚੱਲ ਰਹੀ ਹੈ, ਅਤੇ ਉਹ ਸੀਗੀ ਕਵਿਤਾ ਪ੍ਰੋਫੈਸਰ ਲਿਖੀ ਛੱਤੋ ਦੀ ਬੇਰੀ। ਪੁਰਾਣੀ ਗੱਲ ਹੈ, ਇਹ 10ਵੀਂ 'ਚ ਸ਼ਾਇਦ ਸਾਨੂੰ ਲੱਗੀ ਵੀ ਹੋਈ ਸੀ ਪੰਜਾਬੀ ਦੇ ਵਿੱਚ। ਕਹਿੰਦੇ ਉਹ ਕਿੱਧਰ ਗਏ ਦਿਹਾੜੇ ਜਦ ਛੱਤੋ ਦੇ ਚਬਾਰੇ ਸਾਂ ਬੇਰ ਛੱਤੋ ਦੇ ਖਾਂਦੇ, ਹੱਸ ਹੱਸ ਕੇ ਗਾਲਾਂ ਖਾਂਦੇ, ਘਰ ਲਾਗੇ ਲਾਗੇ ਸਿਰੀਆਂ, ਫਿਰ ਬੇਰੀ ਥੱਲੇ ਜਾ ਬਹਿਣਾ ਥੋੜ੍ਹੀ ਜਿਹੀ ਘੁਰਕੁਰ ਮਗਰੋਂ, ਫਿਰ ਛੱਤੋ ਨੂੰ ਜਾ ਕਹਿਣਾ ਛੇਤੀ ਕਰ ਬੇਬੇ ਛੱਤੋ, ਤੈਨੂੰ ਸੱਦਦੀ ਭੂਆ ਸੱਤੋ, ਉਸ ਜਾਣਾ ਹੌਲੀ ਹੌਲੀ ਅਸਾਂ ਕਰਕੇ ਫੁਰਤੀ ਚੋਲੀ, ਉਹ ਗਾਲੜ ਵਾਂਗੂ ਚੜ ਜਾਣਾ ਬੇਰਾਂ ਦਾ ਮੀਂਹ ਵਰਾਣਾ, ਕੁਝ ਆਪ ਕਰਾਈ ਲੈਣੀ ਅਤੇ ਕੁਝ ਵੰਡ ਕਰਾਈ ਲੈਣੀ, ਫਿਰ ਚੀਕ ਚਿਹਾੜਾ ਪਾਉਣਾ ਉੱਤੋਂ ਛੱਤੋ ਨੇ ਆ ਜਾਣਾ, ਉਸ ਗਾਲਾਂ ਦੇਣੀਆਂ ਖਲ ਕੇ ਅਸਾਂ ਗਾਉਣਾ ਅੱਗੋਂ ਰਲ ਕੇ, ਬਈ ਛੱਤੋ ਮਾਈ ਦੀਆਂ ਗਾਲਾਂ ਸਨ ਦੁੱਧ ਘਿਓ ਦੀਆਂ ਨਾਲਾਂ, ਅਤੇ ਅੱਜ ਅੱਜ ਓਏ ਜੇ ਕੋਈ ਆਖੇ ਅਸੀਂ ਹੋਈਏ ਲੋਹੇ ਲਾਖੇ, ਅੱਜ ਸਾਨੂੰ ਜੇ ਕੋਈ ਘੂਰੇ ਅਸੀਂ ਚੁੱਕ ਚੁੱਕ ਪਈਏ ਹੂਰੇ, ਗਾਲਾਂ ਰਹੀਆਂ ਇੱਕ ਪਾਸੇ ਅਸੀਂ ਝੱਲ ਨਾ ਸਕੀਏ, ਉਹ ਕਿੱਧਰ ਗਏ ਦਿਹਾੜੇ, ਉਹ ਕਿੱਧਰ ਗਏ ਦਿਹਾੜੇ, ਉਹਨਾਂ ਦਿਹਾੜਿਆਂ ਨੂੰ ਯਾਦ ਕਰੀ।
1: ਵਾਕਈ ਵਾਕਈ ਮਨਮੋਹਨ ਸਿੰਘ ਜੀ, ਜਿਹੜੀ ਤੁਸੀਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਸੁਣਾਈ ਨਾ, ਇਹਦਾ ਮਤਲਬ ਬਦਲਾਅ ਉਸ ਵੇਲੇ ਤੋਂ ਹੌਲੀ ਹੌਲੀ ਆਉਣਾ ਸ਼ੁਰੂ ਹੋ ਗਿਆ।
2: ਬਿਲਕੁਲ ਜੀ, ਬਿਲਕੁਲ।
1: ਵਾਕਈ ਜੀ, ਹੁਣ ਗੁੱਸਾ ਤਾਂ ਕੀ ਹੈ ਜੀ, ਹਾਸੇ ਹੀ ਨਹੀਂ ਕਿਸੇ ਦੇ।
2: ਬਿਲਕੁਲ
1: ਜੀ, ਉਹ ਕਹਿੰਦੇ ਨਹੀਂ ਬੁਲਾਉਂਦਾ ਨਾ ਸੀ, ਪੁਰਾਣੇ ਵੇਲੇ 'ਚ ਹੁੰਦਾ ਸੀ ਚਲੋ ਨਹੀਂ ਬੁਲਾਉਂਦਾ ਤੇ ਆਪ ਪਹਿਲ ਕਰਕੇ
2: ਆਪ ਪਹਿਲ ਕਰ ਲਈਦੀ ਸੀ। ਬਿਲਕੁਲ ਬਿਲਕੁਲ, ਸਾਡੇ ਗ੍ਰੈਂਡਫਾਦਰ ਸੀ ਉਹ ਕਹਿੰਦੇ ਹੁੰਦੇ ਸੀ ਕਿ ਵੀ ਜੇ ਨਹੀਂ ਅਗਲਾ ਆਇਆ ਤੇ ਤੁਸੀਂ ਚਲੇ ਜਾਓ, ਤੁਸੀਂ ਕਿਹੜਾ ਛੋਟੇ ਹੋ ਜਾਣਾ
1: ਜੀ।
2: ਤੇ ਸੋ ਇਹ ਬਦਲਾਅ ਤਾਂ ਕਾਫੀ ਹੁਣ ਆ ਗਿਆ, ਪਹਿਲਾਂ ਜ਼ਮਾਨਾ ਨਹੀਂ ਸੀ ਮੋਬਾਈਲ ਦਾ, ਹੁਣ ਮੋਬਾਈਲ ਆ ਗਿਆ, ਹਰੇਕ ਬੰਦੇ ਕੋਲ ਮੋਬਾਈਲ ਹੈ ਔਰ ਹਰੇਕ ਬੰਦਾ ਕਹਿੰਦਾ ਮੈਂ ਮੋਬਾਈਲ ਚਾਹੀਦਾ, ਕਾਫੀ ਜ਼ਿਆਦਾ ਬਦਲਾਅ,
1: ਕਾਫੀ ਜ਼ਿਆਦਾ ਬਦਲਾਅ ਹੈ,
2: ਯੁੱਗ ਹੀ ਬਦਲ ਗਿਆ
1: ਜੀ। ਜੀ, ਤੁਹਾਡੇ ਘਰ ਬਹੂ ਰਾਣੀ ਆ ਗਈ,
0: ਬਹੂ ਰਾਣੀ ਜੀ
1: ਇੱਕ ਬੇਟੀ
0: ਬੇਟੀ ਆਈ ਹੈ। ਬਿਲਕੁਲ ਜੀ,
1: ਉਹਦੇ ਨਾਲ ਸਮਾਂ ਕਿਸ ਤਰੀਕੇ ਬੀਤਦਾ?
0: ਦੇਖੋ ਜੀ, ਅਸੀਂ ਹਸਬੈਂਡ ਵਾਈਫ ਨੀਚੇ ਗਰਾਊਂਡ ਫਲੋਰ 'ਚ ਅਸੀਂ ਰਹਿੰਦੇ ਹਾਂ ਅਤੇ ਉਹ ਫਸਟ ਫਲੋਰ 'ਚ, ਮਤਲਬ ਉਹਨਾਂ ਦਾ ਬੈਡਰੂਮ ਹੈ,
1: ਪਰ
0: ਹਾਂਜੀ ਹਾਂਜੀ ਕਿਚਨ ਸਾਂਝੀ ਹੈ, ਪਰ ਉਹ ਰਹਿੰਦੇ ਨੀਚੇ ਹੀ ਹੈ ਟੋਟਲੀ, ਉਹ ਰਾਤੀ ਸਿਰਫ ਸੌਣ ਉੱਪਰ ਜਾਂਦੇ ਹੈ, ਹਮਾਰਾ ਉੱਪਰ, ਉਹ ਕਹਿੰਦੇ ਸਾਡਾ ਦਿਲ ਨਹੀਂ ਲੱਗਦਾ ਉੱਪਰ। ਅਤੇ ਬੌਂਡਿੰਗ ਵੱਡਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਬੱਚਿਆਂ ਨਾਲ ਬੌਂਡਿੰਗ ਬਣਾ ਕੇ ਰੱਖਣੀ ਹੈ। ਅਗਰ ਅਸੀਂ ਨੂੰਹ ਨਹੀਂ ਲਿਆਏ, ਅਗਰ ਧੀ ਬਣਾ ਕੇ ਰੱਖੀਏ, ਠੀਕ ਹੈ ਬੱਚਿਆਂ ਤੋਂ ਮਿਸਟੇਕਸ ਵੀ ਹੁੰਦੀਆਂ, ਪਰ ਪਿਆਰ ਨਾਲ ਸਮਝਾਓ ਤੇ ਬੱਚੇ ਵੀ ਅੱਜ ਕੱਲ੍ਹ ਸਮਝਦਾਰ ਪੜ੍ਹੇ ਲਿਖੇ ਆ, ਉਹ ਸਮਝ ਜਾਂਦੇ ਆ।
1: ਬਹੁਤ ਅੱਛੀ ਗੱਲ,
0: ਹਾਂਜੀ।
1: ਪਰ ਤੁਸੀਂ ਜਿਹੜੀ ਗੱਲ ਕਹੀ ਨਾ ਕਿ ਪਿਆਰ ਨਾਲ ਸਮਝਾਓ,
0: ਹਾਂਜੀ ਹਾਂਜੀ ਪਿਆਰ ਨਾਲ, ਯੈਸ ਹਾਂ ਪਿਆਰ ਨਾਲ।
1: ਦੂਜੀ ਗੱਲ ਕਿ ਪਿੱਛੋਂ ਨਹੀਂ ਗੱਲ ਕਰਨੀ, ਸਾਹਮਣੇ
0: ਸਾਹਮਣੇ, ਬਿਲਕੁਲ ਸਾਹਮਣੇ ਕਹੋ,
1: ਪਿੱਛੋਂ ਨਹੀਂ ਬੁਰਾਈ ਕਰਨੀ।
2: ਮੈਂ ਕਹਿੰਦਾ ਹੁੰਦਾ ਕਿ ਹਮੇਸ਼ਾ ਸੱਚ ਬੋਲੋ, ਕਿਉਂਕਿ ਕਿਸੇ ਵੀ ਬੰਦੇ 'ਚ ਇੰਨੀ ਸਮਰੱਥਾ ਨਹੀਂ ਹੁੰਦੀ ਕਿ ਇੱਕ ਝੂਠ ਪਿੱਛੇ ਉਹ ਹੋਰ ਇੰਨੇ ਝੂਠ ਬੋਲ ਸਕੇ, ਸੋ ਸੱਚ ਬੋਲੋ ਤੁਸੀਂ।
1: ਬਿਲਕੁਲ,
2: ਹਮੇਸ਼ਾ ਸੱਚ ਬੋਲੋ, ਸੱਚ ਦੀ ਜਿੱਤ ਹੁੰਦੀ ਹੈ।
1: ਤੁਹਾਡੀ ਵੀ ਸੱਸ, ਤੁਹਾਡੀ ਨੂੰਹ ਦੀ ਵੀ ਸੱਸ,
0: ਹਾਂਜੀ,
1: ਕਿੱਦਾਂ ਦਾ ਮਹਿਸੂਸ ਹੁੰਦਾ ਸੀ?
0: ਹਾਂ ਨਹੀਂ, ਮੇਰੇ ਮਦਰ ਇਨ ਲਾਅ ਨਾਲ ਵੀ ਬਹੁਤ ਅੱਛੀ ਬੌਂਡਿੰਗ ਰਹੀ ਹੈ, ਅਸੀਂ ਇਕੱਠੇ ਗੁਰਦੁਆਰਾ ਸਾਹਿਬ ਜਾਂਦੇ ਸੀ, ਸਾਜਾ ਤਾਨ ਗੁਰਦੁਆਰਾ ਸਾਹਿਬ ਜਾਂਦੇ ਸੀ ਅਸੀਂ ਕੀਰਤਨ ਇਕੱਠੇ ਕਰਨਾ। ਹੁਣ ਮੇਰੀ ਡਾਟਰ ਇਨ ਲਾਅ ਨਾਲ ਵੀ ਮੇਰੀ ਉਸ ਤਰ੍ਹਾਂ ਹੀ ਬੌਂਡਿੰਗ ਹੈ, ਸਵੇਰੇ ਅਸੀਂ ਜਿੱਥੇ ਸ਼ਾਮੀ ਰੋਜ਼ ਗੁਰਦੁਆਰਾ ਸਾਹਿਬ ਇਕੱਠੇ ਜਾਈਦਾ, ਇਕੱਠੇ ਹੀ ਆਪਣਾ ਡਿਨਰ ਕਰੀਦਾ,
1: ਰਲ
0: ਮਿਲ ਕੇ ਬਣਾ ਲੈਂਦੇ ਹਾਂ ਡਿਨਰ, ਉਹ ਬਣਾ।
2: ਮੇਰਾ ਵੀ ਨਾਲ ਹੋ ਨਾ ਜੀ, ਮੈਂ ਵੀ ਮੈਂ ਸਵੇਰੇ ਸਬਜ਼ੀ ਮੈਂ ਹੀ ਕੱਟਦਾ,
1: ਬਣਾਉਂਦੇ
2: ਨੇ ਬਣਾਉਂਦੇ।
0: ਪਰਿਵਾਰ ਦਾ ਮਤਲਬ ਹੀ ਇਹ ਨਹੀਂ ਹੈ ਕਿ ਵੀ ਹਾਂ ਅਲੱਗ ਅਲੱਗ ਵੀ ਹਾਂ ਡਿਊਟੀਆਂ ਵੰਡ ਦਿਓ, ਨਹੀਂ, ਇਹ ਜਿਹਨੂੰ ਜਿਹੜਾ ਕੰਮ ਦਿਖੇ ਉਹ ਕਰਦੇ। ਪਰਿਵਾਰ ਦਾ ਮਤਲਬ ਹੀ ਯੂਨਿਟੀ ਹੈ, ਇਹ ਨਹੀਂ ਹੈ ਕਿ ਹਾਂ ਅਗਰ ਨੂੰ ਆ ਗਈ ਤੇ ਹਾਂ ਵੀ ਸਾਰਾ ਕੁਛ ਨੂੰ ਹੀ ਕਰੇ, ਅਸੀਂ ਆਜ਼ਾਦ ਪੰਛੀ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ
1: ਜੀ।
0: ਹੈ ਨਾ, ਬੱਚੇ ਆਇਆ, ਬੱਚਾ ਆਇਆ, ਬਾਹਰੋਂ ਆਇਆ, ਉਹਨੂੰ ਤੁਸੀਂ ਕਿ ਨਾਮ ਹੈ
1: ਰਚਣ ਮਿਚਣ ਦਾ ਮੌਕਾ,
0: ਹਾਂ ਮੌਕਾ ਦਿਓ, ਹੌਲੀ ਹੌਲੀ ਸਭ ਸਮਝ ਜਾਂਦੇ
1: ਜੀ,
0: ਸਮਝ ਆ ਜਾਂਦੀ
1: ਹੈ। ਤੁਸੀਂ ਕਿਹਾ ਕਿ ਮੈਂ ਗਾ ਵੀ ਲੈਣੀ ਆ,
0: ਹਾਂਜੀ,
1: ਹੁਣ ਜੇ ਕਿਹਾ ਤੇ ਫਿਰ ਸੁਣਾਉਣਾ ਵੀ ਪੈਣਾ ਸਾਨੂੰ।
0: ਠੀਕ ਹੈ ਜੀ, ਮੈਂ ਤੁਹਾਨੂੰ ਇੱਕ ਗਾਣਾ ਸੁਣਾ ਦੇਣੀ ਆ
1: ਜੀ।

0: ਵੇ ਮੁੰਡਿਆ ਸੰਧਲੀ ਸੰਧਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ ਸੰਧਲੀ ਸੰਧਲੀ ਨੈਣਾ ਵਿੱਚ ਤੇਰਾ ਨਾਮ ਮੁੰਡਿਆ ਸੰਧਲੀ ਸੰਧਲੀ ਨੈਣਾ ਵਿੱਚ ਤੇਰਾ ਨਾਮ ਮੁੰਡਿਆ
1: ਵਾਹ ਜੀ ਵਾਹ ਇਹ ਤੋਂ ਅਗਲੀ ਲਾਈਨ ਸੀ ਜੀ।

0: ਮੇਰੇ ਪੈਰ ਸੁੰਨੇ ਸੁੰਨੇ ਆ, ਮੈਨੂੰ ਝਾਂਜਰਾਂ ਵੀ ਲਿਆ ਦੇ।
1: ਹਾਂ ਨਹੀਂ ਉਹ ਤੁਸੀਂ ਨਾ ਹੀ ਕਹੋ, ਮੈਨੂੰ ਕਹਿਣਾ ਪੈਣਾ, ਲਿਆ ਕੇ ਦੇਣੀਆਂ ਪੈਣੀਆਂ।
0: ਗਾਹ ਤਾਂ ਤੁਸੀਂ ਵੀ ਲੈਂਦੇ ਹੋ, ਸਾਨੂੰ ਪਤਾ ਹੈ
1: ਥੋੜਾ ਗਾਹ ਲਈਦਾ ਕਿਤੇ ਕਿਤੇ, ਕੋਈ ਵਿਆਹ ਸ਼ਾਦੀ ਹੋਵੇ ਤੇ ਫਿਰ
0: ਬਸ ਅੱਜ ਫਿਰ ਥੋੜਾ ਜਿਹਾ ਕਿਤੇ ਕਿਤੇ ਸਮਝ ਕੇ ਸੁਣਾ ਹੀ ਦਿਓ।
1: ਐਵੇਂ ਨਾ ਲੜਿਆ ਕਰ ਟੋਲਾ, ਐਵੇਂ ਨਾ ਲੜਿਆ ਕਰ ਟੋਲਾ, ਵੇ ਤੇਰੇ ਸਿਹਰਿਆਂ ਨਾਲ ਵਿਆਹੀ ਹੋਈਆਂ, ਇੱਕ ਸਾਡੀ ਵੀ ਗੱਲ ਕੋਈ ਸੁਣ ਸੱਜਣਾ, ਉਹ ਤੇਰੇ ਵਾਜਿਆਂ ਦੇ ਨਾਲ ਆਈ ਹੋਈਆਂ। ਜੇ ਤੂੰ ਰਾਤ ਦੇਰ ਨਾਲ ਕਰ ਆਵੇਂ, ਕਿਸੇ ਸੋਕਣ ਦੇ ਕੋਲ ਰਹਿੰਦਾ ਏ, ਕਿਸੇ ਸੋਕਣ ਦੇ ਕੋਲ ਰਹਿੰਦਾ ਏ। ਜੇ ਮੈਂ ਡਰਦੀ ਡਰਦੀ ਪੁੱਛ ਬੈਠਾਂ, ਜੇ ਮੈਂ ਡਰਦੀ ਡਰਦੀ ਪੁੱਛ ਬੈਠਾਂ, ਵੇ ਤੂੰ ਵੱਢ ਖਾਣ ਨੂੰ ਪੈਂਦਾ ਏ, ਮੇਰੀ ਡੰਡ ਮਾਰਦੀ ਨਿੱਤ ਤਾਨੇ, ਮੇਰੀ ਨਣਦ ਮਾਰਦੀ ਨਿੱਤ ਤਾਨੇ, ਵੀ ਮੈਂ ਸੱਸ ਦੀ ਬਹੁਤ ਸਤਾਈ ਹੋਈ ਆ, ਐਵੇਂ ਨਾ ਲੜਿਆ ਉਹ, ਐਵੇਂ ਨਾ ਲੜਿਆ ਕਰ ਟੋਲਾ।
0: ਕਦੀ ਲੜਦੇ ਤਾਂ ਹੈ ਨਹੀਂ ਤੁਹਾਡੇ ਨਾਲ ਇਹ, ਭਾਵੇਂ ਤੁਹਾਡੇ ਗੀਤ ਤਾਂ ਭਾਵੇਂ ਤੁਹਾਡੇ ਵੱਲੋਂ ਕਹਿ ਕੇ ਸੁਣਾ ਦਿੱਤਾ, ਨਾਨ ਤਾਨੇ ਮਾਰਦੀ ਨਾ ਕਦੀ ਸੱਸ ਨੇ ਤੰਗ ਕੀਤਾ।
1: ਲੋਕ ਗੀਤ ਬਣਿਆ ਹੋਇਆ ਜੀ,
0: ਬਿਲਕੁਲ ਜੀ, ਗੀਤ ਹੈ ਵੈਸੇ ਵੀ। ਗੀਤ ਕਹਿੰਦੇ ਨੇ ਕਿ ਲੋਕਾਂ ਦੇ ਦਿਲਾਂ ਦੀ ਜ਼ੁਬਾਨ
1: ਹੁੰਦੀ ਹੈ,
0: ਜਿਹੜੇ ਅਸੀਂ ਆਮ ਬੋਲਚਾਲ ਦੀ ਭਾਸ਼ਾ ਚ ਨਹੀਂ ਕਹਿੰਦੇ, ਗੀਤਾਂ ਦਾ ਸਾਰਾ
1: ਨਾਲ ਗੀਤ ਜਿਹੜਾ ਨਾ ਜੀ ਰਿਲੈਕਸ ਕਰ ਦਿੰਦਾ ਬੰਦਾ, ਸ਼ਬਦ ਹੋਵੇ, ਗੀਤ ਹੋਵੇ, ਗਾਣਾ ਕੋਈ ਵੀ ਹੋਵੇ, ਯਾਨੀ ਕਿ ਮਿਊਜ਼ਿਕ ਇਹੋ ਜਿਹੀ ਇੱਕ ਚੀਜ਼ ਹੈਗੀ ਹੈ ਜਿਹਦੇ ਨਾਲ ਬੰਦੇ ਦਾ ਮਾਇੰਡ ਰਿਲੈਕਸ ਹੋ ਜਾਂਦਾ, ਕਿੰਨਾ ਵੀ ਥੱਕਿਆ ਹੋਵੇ
0: ਜੀ। ਤੁਸੀਂ ਆਖਿਆ ਕਿ ਤੁਹਾਡੇ ਦੋਵੇਂ ਬੱਚੇ ਐਡਵੋਕੇਟ ਨੇ,
2: ਹਾਂਜੀ,
0: ਇੱਕ ਹਾਈਕੋਰਟ ਚ,
2: ਹਾਂਜੀ ਇੱਕ ਹਾਈਕੋਰਟ ਚ ਹੈ, ਇੱਕ ਛੋਟਾ ਵਾਲਾ ਬੇਟੇ ਨੇ ਲਾਅ ਫਰਮ ਜੁਆਇਨ ਕੀਤੀ ਹੋਈ ਹੈ
0: ਜੀ,
2: ਨਾਲ ਉਹ ਲੋਅਰ ਕੋਰਟ ਚ ਵੀ ਜਾਂਦਾ ਹੈ
0: ਜੀ
2: ਪ੍ਰੈਕਟਿਸ ਕਰਦੇ ਆ,
0: ਨਾਲ ਤੁਸੀਂ ਕਿਹਾ ਕਿ ਕੀਰਤਨ ਵੀ ਬਹੁਤ ਸੋਹਣਾ ਕਰਦੇ,
2: ਹਾਂਜੀ ਕੀਰਤਨ ਬਹੁਤ ਸੋਹਣਾ ਕਰਦੇ ਆ ਜੀ।
0: ਤੇ ਤੁਸੀਂ ਆਖਿਆ ਸੀ ਕਿ ਤੁਹਾਡੇ ਸਹੁਰਾ ਸਾਹਿਬ ਹਰ ਉਸ ਕੀਰਤਨ,
2: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਸਾਡੇ ਮੇਰੇ ਫਾਦਰ ਇਨ ਲਾਅ ਉਹ ਬਹੁਤ ਬਹੁਤ ਬਹੁਤ ਇੰਸਪਾਇਰ ਕਰਦੇ ਸੀ ਬੱਚਿਆਂ ਨੂੰ, ਜਦੋਂ ਵੀ ਉਹਨਾਂ ਦਾ ਕਿੱਥੇ ਵੀ ਕੀਰਤਨ ਦਾ ਪ੍ਰੋਗਰਾਮ ਹੁੰਦਾ ਸੀ, ਮੰਮੀ ਡੈਡੀ ਦੋਨੋਂ ਆਉਂਦੇ ਸੀ ਤੇ ਸਰਵਨ ਕਰਦੇ ਸੀ ਕੀਰਤਨ, ਕਾਫੀ ਐਨਕਰੇਜ ਉਹਨਾਂ ਨੇ ਕੀਤਾ ਗੁਰਬਾਣੀ ਨਾਲ ਬੱਚਿਆਂ ਨੂੰ। ਅੱਜ ਅਸੀਂ ਜੁੜੇ ਹੋਏ ਆ ਗੁਰਬਾਣੀ ਨਾਲ ਤੇ ਵੱਡਿਆਂ ਦੇ ਕਰਕੇ, ਅੱਜ ਕੱਲ ਬੱਚਿਆਂ ਦਾ ਮੇਨ ਪ੍ਰੋਬਲਮ ਇਹ ਆ ਰਹੀ ਹੈ ਕਿ ਬੱਚੇ ਗੁਰਬਾਣੀ ਨਾਲ ਨਹੀਂ ਜੁੜੇ ਹੋਏ। ਬੱਚਿਆਂ ਨੂੰ ਗੁਰਬਾਣੀ ਨਾਲ ਦੇਖੋ ਜੀ, ਸਾਡੇ ਬੱਚੇ ਵੀ ਤੇ ਪੜ੍ਹੇ ਐ, ਅੱਜ ਕੱਲ ਕਹਿੰਦੇ ਜੀ ਟਾਈਮ ਨਹੀਂ ਹੈ ਜੀ ਬੱਚਿਆਂ ਕੋਲ ਇਹ ਸਭ ਸਿੱਖਣ ਦਾ, ਟਾਈਮ ਕੱਢਣਾ ਪੈਂਦਾ। ਮੇਰੇ ਬੱਚਿਆਂ ਨੇ ਵੀ ਤੇ ਸਾਡੇ ਬੱਚਿਆਂ ਨੇ ਵੀ ਟਾਈਮ ਕੱਢਿਆ, ਬੱਚਿਆਂ ਨੂੰ ਸਿਖਾਓ ਗੁਰਬਾਣੀ ਨਾਲ ਜੋੜੋ।
0: ਅੱਛਾ ਮਨਮੋਹਨ ਸਿੰਘ ਜੀ, ਬੱਚੇ ਕਦੀ ਆਪਸ ਚ ਗੁੱਸੇ ਹੁੰਦੇ ਨੇ, ਰੋਸੇ ਗਿਲੇ ਹੁੰਦੇ ਕਿ ਪਤਾ ਹੀ ਨਹੀਂ ਲੱਗਣ ਦਿੰਦੇ?
1: ਨਹੀਂ, ਉਹ ਆਪਸ ਚ ਨਹੀਂ ਗੁੱਸੇ ਗਿਲੇ ਹੁੰਦੇ, ਤੇ ਈਵਨ ਜੇ ਮੈਂ ਵੀ ਉਹਨਾਂ ਨੂੰ ਕੁਛ ਕਹਿ ਦਵਾਂ ਤੇ ਸ਼ਾਇਦ ਉਹ ਗੁੱਸਾ ਨਹੀਂ ਕਰਦੇ, ਇੱਕ ਤਾਂ ਕਹਿੰਦੇ ਕਹਿੰਦੇ ਤੁਸੀਂ ਨਹੀਂ ਫਾਦਰ ਹੋ, ਤੁਸੀਂ ਸਾਨੂੰ ਮਾਰ ਵੀ ਸਕਦੇ ਹੋ, ਮੈਂ ਕਿਹਾ ਨਹੀਂ ਮਾਰਨਾ ਨਹੀਂ ਬੇਟੇ, ਵੀ ਤੁਹਾਨੂੰ ਸਮਝਾਉਣਾ ਹੀ ਹੈ। ਸੋ ਸਿਆਣੇ ਹੈਗੇ ਆ, ਬਹੁਤ ਜ਼ਿਆਦਾ ਸਿਆਣੇ ਆ। ਅੱਜ ਜੇ ਅਸੀਂ ਇਸ ਮੁਕਾਮ ਤੇ ਪਹੁੰਚੇ ਹੋਏ ਹਾਂ, ਇੰਨੇ ਯਾਨੀ ਕਿ ਉਹ ਸਾਡੇ ਪੇਰੈਂਟਸ ਕਰਕੇ ਮੈਂ ਉਹਨਾਂ ਨੂੰ ਕਹਿ ਸਕਦਾ ਸਾਰੀਆਂ, ਕਿ ਉਹਨਾਂ ਦੀਆਂ ਦੁਆਵਾਂ ਤੇ ਉਹਨਾਂ ਦੀਆਂ ਸ਼ੁਭਇੱਛਾਵਾਂ ਕਰਕੇ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ, ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ।
0: ਬਿਲਕੁਲ ਜੀ ਬਿਲਕੁਲ, ਜਦੋਂ ਤੁਸੀਂ ਆਪਣੀ ਸ਼ੋਪ ਤੇ ਜਾਂਦੇ ਹੋ, ਸ਼ੋਰੂਮ ਚ ਜਾਂਦੇ ਹੋ, ਬਿਜ਼ਨਸ ਆ ਤੁਹਾਡਾ ਬੜਾ ਅੱਛਾ ਸੰਭਾਲ ਰਹੇ ਹੋ, ਕਿੰਨੇ ਵਜੇ ਜਾਂਦੇ ਹੋ ਤੇ ਕਿੰਨੇ ਵਜੇ ਆਉਂਦੇ ਹੋ?
1: ਮੈਂ ਸਵੇਰੇ ਤਾਂ ਤਕਰੀਬਨ ਥੋੜਾ ਲੇਟ ਹੀ 10 ਵਜੇ ਜਾਣਾ ਜੀ, ਕੰਮ ਪਹਿਲਾਂ ਸ਼ੁਰੂ ਕਰ ਲੈਂਦੇ
0: ਨੇ, ਸਬਜ਼ੀਆਂ ਵੀ ਛਿਲਣੀਆਂ ਹੁੰਦੀਆਂ।
1: ਹਾਂ ਸਬਜ਼ੀਆਂ ਵੀ ਛਿਲਣੀਆਂ ਹੁੰਦੀਆਂ ਜੀ, ਬਿਲਕੁਲ, ਕਈ ਵਾਰੀ ਤੜਕਾ ਵੀ ਲਾਉਣਾ ਪੈ ਜਾਂਦਾ, ਫਿਰ ਸ਼ਾਮੀ ਫਿਰ ਮੈਂ 7 ਵਜੇ ਵਾਪਸ ਆ ਜਾਣਾ
0: ਜੀ। ਖਾਣਾ ਤਿਆਰ ਬਰ ਤਿਆਰ ਮਿਲਦਾ ਫਿਰ
1: ਸ਼ਾਮੀ, ਤਕਰੀਬਨ ਖਾਣਾ ਤਿਆਰ ਹੀ ਹੁੰਦਾ ਜੀ ਸਰ।
0: ਜੀ ਜੀ ਜੀ ਜੀ, ਹੁਣ ਅਸੀਂ ਚਾਹਾਂਗੇ ਕਿ ਸਾਨੂੰ ਦਲਜੀਤ ਕੌਰ ਜੀ ਇੱਕ ਸ਼ਬਦ ਸਰਵਣ ਕਰਵਾਉਣ, ਕਿਉਂਕਿ ਤੁਸੀਂ ਕਿਹਾ ਨਾ ਕਿ ਮੈਂ ਮਦਰਨ ਲਾ ਤੋਂ ਇੰਸਪਾਇਰ ਹੋ ਕੇ ਮੈਂ ਕੀਰਤਨ ਬਹੁਤ ਸੋਹਣਾ ਕਰ ਲੈਂਦੀ ਹਾਂ।
2: ਮੈਂ ਸ਼ਬਦ ਸਰਵਣ ਕਰਾਉਣੀ ਹਾਂ 5ਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦਾ।

0: ਕੀ।
1: ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ, ਸੱਚਮੁੱਚ ਲਿਵ ਪਰਮਾਤਮਾ ਦੇ ਨਾਲ ਸਾਡੀ ਤੁਸੀਂ ਜੋੜ ਦਿੱਤੀ। ਔਰ ਘਰ 'ਚ ਜਦੋਂ ਇਹੋ ਜਿਹਾ ਮਾਹੌਲ ਬਣਿਆ ਹੋਵੇ, ਕਿਉਂ ਨਾ ਫਿਰ ਉਸ ਘਰ ਦੇ ਵਿੱਚ ਸ਼ਾਂਤੀ ਆਵੇ, ਕਿਉਂ ਨਾ ਉਸ ਘਰ ਦੇ ਵਿੱਚ ਖੁਸ਼ੀਆਂ ਦਾ ਵਾਸਾ ਹੋਵੇ।
2: ਬਿਲਕੁਲ ਜੀ,
1: ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਚ ਔਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਅਸੀਂ ਦੇਖ ਰਹੇ ਹਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੀ ਹੈ,
2: ਬਿਲਕੁਲ
1: ਝੱਟ ਸ਼ਾਦੀ ਤੇ ਕੱਲ੍ਹ ਝੱਟ ਪਟੱਕ ਦੇਣੀ ਨੌਜਵਾਨ ਤਲਾਕ ਤੇ ਵੀ ਪਹੁੰਚ ਜਾਂਦੀ ਹੈ।
2: ਬਿਲਕੁਲ ਜੀ,
1: ਕੀ ਕਹਿਣਾ ਚਾਹੋਗੇ?
2: ਹੁਣ ਤਾਂ ਉਹ ਦਿਨ ਨਹੀਂ ਰਹੇ, ਹੁਣ ਤਾਂ ਜੇ ਅੱਜ ਤੁਸੀਂ ਮੰਗਣੀ ਬੱਚੇ ਦੀ ਰੋਕਾ ਕਰਦੇ ਹੋ ਤਾਂ ਵਿਦ ਇਨ ਇੱਕ ਦੋ ਮਹੀਨੇ ਦੇ ਵਿੱਚ ਹੀ ਵਿਆਹ ਕਰਨਾ ਪੈ ਜਾਂਦਾ। ਉਹਦੇ ਵਾਸਤੇ ਇੱਕ ਸ਼ੇਰ ਇੱਕ ਹੋਰ ਮੈਨੂੰ ਯਾਦ ਆਇਆ, ਕਹਿੰਦੇ ਦੋ ਹਿਰਦਿਆਂ ਦੇ ਮੇਲ ਨੂੰ ਕਹਿੰਦੇ ਨੇ ਵਿਆਹ, ਵਰ ਆਪ ਹੀ ਚੁਣੋ, ਜੇ ਜੀਵਨ ਦਾ ਲੈਣਾ ਜੇ ਮਜ਼ਾ ਚੁਣੋ ਸੋਚ ਵਿਚਾਰ ਕੇ, ਇਹ ਨਾ ਹੋਵੇ ਬਾਅਦ ਵਿੱਚ ਪੈ ਜਾਵੇ ਘਾਟਾ, ਲੋੜ ਪੈਣ ਤੇ ਭਲਾ ਉਸਨੂੰ ਤੇ ਤੁਰਜੇ ਕਹਿ ਕੇ ਟਾਟਾ।
3: ਮੈਂ ਇਹ ਕਹਿਣਾ ਚਾਹਾਂਗੀ, ਲਵ ਮੈਰਿਜ ਕਰਨਾ ਕੋਈ ਉਹ ਮਾੜੀ ਗੱਲ ਨਹੀਂ ਹੈਗੀ, ਥਿੰਕਿੰਗ ਨੂੰ ਨਾਲ ਲੈ ਕੇ, ਉਹਨਾਂ ਨੂੰ ਨਾਲ ਲੈ ਕੇ, ਉਹਨਾਂ ਨੂੰ ਆਪਸ ਜੋੜ ਕੇ, ਕਿਉਂਕਿ ਕੱਲ੍ਹ ਨੂੰ ਅੱਜ ਕੱਲ੍ਹ ਮੋਬਾਈਲਸ ਨੇ ਬਹੁਤ ਕੰਮ ਖਰਾਬ ਕੀਤੇ ਹੋਏ ਹੈ। ਇੰਗੇਜਮੈਂਟ ਹੁੰਦੀ ਹੈ, ਦੋ ਮਹੀਨੇ ਬਾਅਦ ਉਹਨਾਂ ਨੂੰ ਆਉਂਦਾ ਸਾਡੇ ਜੀ ਸਾਡੇ 'ਚ ਸਾਡੇ ਵਿਊਜ਼ ਨਹੀਂ ਮਿਲ ਰਹੇ, ਵਿਚਾਰ ਨਹੀਂ ਮਿਲ ਰਹੇ। ਅਗਰ ਵੱਡੇ ਵਿੱਚ ਹੋਣਗੇ, ਵੱਡੇ ਬੈਠੇ ਹੋਣਗੇ, ਸਮਝਾਉਣ ਨੂੰ ਕੋਈ ਹੋਏਗਾ ਵੀ ਹਾਂ ਨਹੀਂ ਬੇਟਾ ਇਸ ਤਰ੍ਹਾਂ ਇਹ ਠੀਕ ਹੈ, ਇਹ ਗਲਤ ਹੈ ਗੱਲ। ਨੈਚੁਰਲ ਇਹ ਹੈ ਕਿ ਮੈਂ ਅਰੇਂਜ ਮੈਰਿਜ ਨੂੰ ਜ਼ਿਆਦਾ ਪ੍ਰੈਫਰ ਕਰਦੀ ਹਾਂ।
1: ਜੇ ਤੁਹਾਨੂੰ ਲਵ ਮੈਰਿਜ ਕਰਾਉਣੀ ਵੀ ਹੈ, ਭਲਾ ਆਪਣੇ ਮਾਂ ਬਾਪ
3: ਨੂੰ ਰਾਜ਼ੀ ਕਰੋ,
1: ਨਾਲ ਲੈ ਕੇ ਚੱਲੋ।
3: ਹਾਂਜੀ ਹਾਂਜੀ, ਹੈ
1: ਨਾ,
3: ਬਿਲਕੁਲ ਜੀ,
1: ਨਾਲ ਲੈ ਕੇ ਚੱਲੋ। ਘਰ ਬੈਠੇ ਬਹੁਤ ਸਾਰੇ ਜੋੜੇ ਤੁਹਾਨੂੰ ਸੁਣ ਰਹੇ ਨੇ, ਉਹ ਕਹਿੰਦੇ ਹੋਣੇ ਕਿ ਮਨਮੋਹਨ ਸਿੰਘ ਤੇ ਦਲਜੀਤ ਕੌਰ ਜੀ ਤੇ ਬੜਾ ਆਪਸ 'ਚ ਤਾਲਮੇਲ ਬਿਠਾ ਕੇ ਰੱਖਦੇ ਨੇ, ਨਾ ਇਹਨਾਂ ਨੂੰ ਰੋਸਾ ਗਿਲਾ ਹੁੰਦਾ,
3: ਨਹੀਂ ਬਿਲਕੁਲ ਸੱਚੀ ਗੱਲ ਹੈ,
1: ਨਾ ਇਹਨਾਂ ਨੂੰ ਕੋਈ ਗੁੱਸਾ ਆਉਂਦਾ ਇੱਕ ਦੂਜੇ ਦੇ ਉੱਤੇ, ਠੀਕ ਹੈ ਨਾ, ਤੇ ਉਹਨਾਂ ਨੂੰ ਵੀ ਗੁਰਮੰਤਰ ਦਿਓ ਕੋਈ।
2: ਗੁਰਮੰਤਰ ਇਹੀ ਹੈ ਵੀ ਹਾਂ, ਇੱਕ ਤਾਂ ਪਹਿਲਾਂ ਤਾਂ ਮੈਂ ਕਹਾਂਗਾ ਵੀ ਪਰਮਾਤਮਾ ਦਾ ਨਾਮ ਚਾਹੇ ਉਹ ਕਿਸੇ ਵੀ
1: ਰੂਪ 'ਚ ਲਿਆ
2: ਰੂਪ 'ਚ ਲਿਆ ਜਾਵੇ, ਉਹ ਜ਼ਰੂਰ ਲਿਆ ਜਾਵੇ, ਤਾਂ ਕਿ ਉਹ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ, ਤਨ ਵੀ ਠੀਕ ਹੁੰਦਾ ਅਤੇ ਮਨ ਵੀ ਠੀਕ ਹੁੰਦਾ, ਅਤੇ ਬਾਕੀ ਮਿਲ ਜੁਲ ਕੇ ਰਹੋ, ਆਪਸ 'ਚ ਇੱਕ ਦੂਜੇ ਨੂੰ ਕੋਆਪਰੇਟ ਕਰੋ
1: ਜੀ ਜੀ,
3: ਦੂਸਰੇ ਦੀ ਗੱਲ ਲਾਲ ਦੇ ਕੇ ਆਪਣੀ ਗੱਲ ਲਾਲ ਨਹੀਂ ਕਰਨੀ। ਅੱਜ ਕੱਲ੍ਹ ਜਿਹੜਾ ਬ੍ਰੈਂਡ ਦਾ ਅੱਜ ਕੱਲ੍ਹ ਰਿਵਾਜ਼ ਚੱਲਿਆ ਹੋਇਆ ਹੈ ਨਾ, ਆਪਣੀ ਹਸਬੈਂਡ ਦੀ ਕੁੜੀਆਂ ਲਈ ਮੈਂ ਇਹ ਸੰਦੇਸ਼ ਦਾਂਗੀ, ਆਪਣੇ ਹਸਬੈਂਡ ਦੀ ਪੋਕਿਟ ਦੇ ਅਨੁਸਾਰ ਤੁਸੀਂ ਚੱਲੋ। ਮੈਨੂੰ ਨਹੀਂ ਲੱਗਦਾ ਕਿ ਨਾ ਮੈਂ ਘਰ 'ਚ ਲੜਾਈਆਂ ਝਗੜੇ ਹੋਣਗੇ
1: ਜੀ,
3: ਆਪਣੀ ਲਿਮਿਟਸ ਨੂੰ ਤੁਸੀਂ ਸ਼ਾਰਟ ਕਰ ਲਓ,
1: ਆਪਣੀਆਂ
3: ਲੋੜਾਂ ਨੂੰ ਹਾਂ ਘਟਾ ਲਓ, ਨਾ ਕਿ ਮੋਬਾਈਲ 'ਚ ਲੱਗੇ ਰਹਿਣ। ਅੱਜ ਕੱਲ੍ਹ ਦੇਖਦੇ ਹਾਂ ਇਕੱਠੇ ਹਸਬੈਂਡ ਵਾਈਫ ਬੈਠੇ, ਉਹ ਫੋਨ ਲੈ ਕੇ ਬੈਠੇ ਆ ਦੋਨੋਂ, ਉਹ ਆਪਣੇ ਆਪਣੇ ਉਹ ਸੋਸ਼ਲ ਮੀਡੀਆ ਤੇ ਲੱਗੇ, ਉਹ ਆਪਣੇ ਲੱਗੇ ਹੋਏ ਆ, ਆਪਸ ਗੱਲਬਾਤ ਕਰੋ, ਆਪਣੀ ਪ੍ਰੋਬਲਮ ਸ਼ੇਅਰ ਕਰੋ।
1: ਘੁੰਮਣ ਫਿਰਨ ਦੇ ਕਿੰਨੇ ਕੁ ਸ਼ੌਕੀਨ ਹੋ ਮਨਮੋਹਨ ਸਿੰਘ ਜੀ?
2: ਜ਼ਿਆਦਾ ਕਰਕੇ ਅਸੀਂ ਘੁੰਮਣ ਫਿਰਨ ਦੇ ਵਿੱਚ ਗੁਰਦੁਆਰਾ ਸਾਹਿਬ ਹੀ ਜ਼ਿਆਦਾ ਕਰਕੇ ਜਾਂਦੇ ਹਾਂ, ਬਾਕੀ ਹੋਰ ਵੀ ਜਗ੍ਹਾ 'ਤੇ ਜਾਂਦੇ ਹਾਂ, ਇੰਨੀ ਵੀ ਨਹੀਂ ਜਾਂਦੇ, ਅਤੇ ਕੋਸ਼ਿਸ਼ ਹੁੰਦੀ ਹੈ ਕਿ ਗੁਰੂਆਂ ਦੇ ਜੀਵਨ ਬਾਰੇ ਜਾਣੀਏ ਅਤੇ ਗੁਰਦੁਆਰਾ ਸਾਹਿਬ ਜਾਈਏ, ਅਤੇ ਘੁੰਮਣ ਫਿਰਨ 'ਚ ਬਾਹਰ ਵੀ ਇੱਕ ਦੋ ਵਾਰੀ ਗਏ ਹਾਂ, ਮਲੇਸ਼ੀਆ ਸਿੰਗਾਪੁਰ ਗਏ ਹੈਗੇ ਹਾਂ, ਹੋਰ ਲੋਕਲ ਕਾਫੀ ਜਗ੍ਹਾ, ਇੰਡੀਆ 'ਚ ਬਹੁਤ ਖੂਬਸੂਰਤ ਹੈ ਦੇਖਿਆ ਜਾਏ ਤਾਂ, ਮੇਰਾ ਦੇਸ਼ ਮਹਾਨ, ਮੇਰਾ ਭਾਰਤ ਮਹਾਨ ਕਹਿੰਦੇ ਹਾਂ, ਅਤੇ ਬਹੁਤ ਕੁਛ ਹੈਗਾ ਇੰਡੀਆ 'ਚ ਵੀ ਜੇ ਦੇਖਣਾ ਹੋਵੇ, ਬਜਾਏ ਕਿ ਅਸੀਂ ਬਾਹਰ ਜ਼ਿਆਦਾ ਦੌੜੀਏ
1: ਜੀ ਜੀ। ਅਤੇ ਤੁਹਾਨੂੰ ਕਿੰਨਾ ਕੁ ਸ਼ੌਕ ਹੈ ਜੀ ਘੁੰਮਣ ਫਿਰਨ ਦਾ?
3: ਘੁੰਮਣ ਫਿਰਨ ਦਾ ਨੋਰਮਲ ਹੀ ਹੈ, ਜ਼ਿਆਦਾ ਹੈ, ਮੈਂ ਬਹੁਤ ਜ਼ਿਆਦਾ ਨਹੀਂ, ਮੈਂ ਆਪਣੇ ਘਰ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਹਾਂ, ਕਹਿੰਦੇ ਇਹਨਾਂ ਦੇ ਘਰ ਸੁੱਖ ਵਸਿਆ ਅਤੇ ਬਾਹਰ ਸੁੱਖ ਪਾਇਆ, ਹੈਂਜੀ, ਅਗਰ ਅਸੀਂ ਆਪਣੇ ਘਰ ਨੂੰ ਹੀ ਅੱਛੀ ਤਰ੍ਹਾਂ ਮੈਨੇਜ ਕਰੀਏ, ਬੱਚਿਆਂ ਲਈ ਫੂਡ ਬਣਾਈਏ ਵਧੀਆ ਵਧੀਆ, ਬੜਾ ਅੱਛਾ ਲੱਗਦਾ, ਡਿਸ਼ਿਜ਼ ਬਣਾਉਂਦੇ ਹਾਂ ਅਤੇ ਬੱਚੇ ਤਾਰੀਫ ਕਰਦੇ ਹੈ, ਹੈ ਨਾ, ਅਤੇ ਮੈਨੂੰ ਆਪਣੇ ਬੱਚਿਆਂ ਲਈ ਕਰਨਾ ਉਹ ਜ਼ਿਆਦਾ ਅੱਛਾ ਲੱਗਦਾ, ਆਪਣੇ ਹਸਬੈਂਡ ਲਈ, ਇਹਨਾਂ ਵਾਸਤੇ ਵੀ ਕੋਈ ਚੀਜ਼ ਜਦੋਂ ਸ਼ਾਮੀ ਆਉਣ ਅਤੇ ਇੱਕ ਅੱਛੀ ਜਿਹੀ ਸਮਾਈਲ ਦੇ ਕੇ ਵੈਲਕਮ ਕਰੀਏ, ਕੋਈ ਅੱਛੀ ਜਿਹੀ ਚਾਹ ਨਾਲ ਕੋਈ ਡਿਸ਼ ਬਣੀ ਹੋਏ। ਐਕਚੁਲੀ ਵਿਆਹ ਤੋਂ ਪਹਿਲਾਂ ਮੈਂ ਕੁਕਿੰਗ ਨਹੀਂ ਕਰਦੀ ਸੀ,
1: ਅੱਛਾ ਜੀ,
3: ਤੇ ਵਿਆਹ ਤੋਂ ਬਾਅਦ ਸਿੱਖੀ ਕੁਕਿੰਗ, ਪਰ ਹੌਲੀ ਹੌਲੀ ਇਕਦਮ ਨਹੀਂ ਚੀਜ਼ਾਂ ਆਉਂਦੀਆਂ। ਇੱਕ ਵਾਰੀ ਮੇਰੇ ਮਦਰ ਇਨ ਲਾ ਮੈਨੂੰ ਕਹਿ ਕੇ ਗਏ ਬਈ ਬੇਟਾ ਛੋਲੇ ਦਾਲ ਦੀ ਖਿਚੜੀ ਬਣਾ ਕੇ ਰੱਖਣਾ, ਮੈਂ ਗੁਰਦੁਆਰਾ ਸਾਹਿਬ ਜਾ ਰਹੀ ਹਾਂ, ਤੇ ਮੈਂ ਕਿਹਾ ਠੀਕ ਹੈ ਜੀ ਮੈਂ ਬਣਾ ਲਾਂਗੀ। ਮੈਂ ਡਰਦੇ ਮਾਰੇ ਪੁੱਛਿਆ ਹੀ ਨਹੀਂ ਉਹਨਾਂ ਨੂੰ ਵੀ ਕਿਸ ਤਰ੍ਹਾਂ ਬਣਾਉਣੀ ਹੈ, ਮੈਂ ਵੀ ਕੀ ਕੀਤਾ, ਇੱਕ ਕਟੋਰੀ ਚਾਵਲ, ਇੱਕ ਕਟੋਰੀ ਛੋਲੇ ਦਾਲ, ਤੋਂ ਤੁਕੇ ਆਪਣਾ ਕੁੱਕਰ ਤੇ ਰੱਖਤੀ ਸੀਟੀ ਦਵਾ ਦੀ ਜੀ। ਜਦੋਂ ਖੋਲਿਆ ਕੁੱਕਰ, ਦਾਲ ਕੱਚੀ, ਕਿਹਾ ਉਹ ਮੈਂ ਤਾਂ ਬਹੁਤ ਗੜਬੜ ਹੋ ਗਈ। ਫਿਰ ਮੈਂ ਇਹਨਾਂ ਨੂੰ ਫੋਨ ਕੀਤਾ, ਫਿਰ ਇਹਨਾਂ ਨੇ ਕਿਹਾ, ਮੈਨੂੰ ਸਮਝਾਇਆ ਵੀ ਨਹੀਂ, ਪਹਿਲੇ ਦਾਲ ਨੂੰ ਗਾਲਣਾ ਹੈ ਤਿੰਨ

0: ਜਾਂ ਸਿਟੀਆਂ ਤੋਂ ਆਓ। ਮੈਂ ਅਫ ਕੀ ਕੀਤਾ, ਡਰ ਦੇ ਮਾਰੇ ਉਹ ਸਾਰੇ ਜਾਂ ਥੈਲੀ 'ਚ ਬੰਦ ਕੀਤੇ, ਕਿਤੇ ਦੂਰ ਸੁੱਟ ਆਏ
1: ਜੀ, ਪਤਾ ਹੀ ਨਾ ਲੱਗੇ,
0: ਪਤਾ ਹੀ ਨਾ ਲੱਗੇ।
1: ਪਰ ਅੱਜ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ।
0: ਯੈਸ, ਅੱਜ ਸਾਰਿਆਂ ਨੂੰ ਪਤਾ ਲੱਗ ਗਿਆ ਮੇਰੀ, ਕਿਉਂ ਨਹੀਂ ਆਪਣੀ ਕਮੀਆਂ ਨੂੰ ਵੀ ਦੱਸਣ 'ਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਵੀ ਦੱਸਣਾ ਚਾਹੀਦਾ ਵੀ
1: ਗਲਤੀਆਂ
0: ਕਰਕੇ ਸਿੱਖਦਾ। ਫਿਰ ਮੈਂ ਉਸ ਤੋਂ ਬਾਅਦ ਮੈਂ ਇੰਨੀ ਵਧੀਆ ਹੁਣ ਖਿਚੜੀ ਬਣਾਉਂਦੀ ਹਾਂ।
1: ਸਾਗ ਵੀ ਬਣਾ ਲੈਂਦੇ ਹੋ?
0: ਹਾਂਜੀ ਹਾਂਜੀ, ਮੈਂ ਸਾਗ, ਮੈਂ ਪੰਜਾਬੀ ਫੂਡ ਬਹੁਤ ਵਧੀਆ ਬਣਾ ਲੈਂਦੀ ਹਾਂ
1: ਜੀ। ਫਾਸਟ ਫੂਡ ਤਾਂ ਬਣਾਉਂਦੇ ਹੀ ਬਣਾਉਂਦੇ ਹੋ?
0: ਹਾਂਜੀ, ਫਾਸਟ ਫੂਡ ਮੇਰੀ ਡਾਟਰ ਇਨ ਲਾ ਬਹੁਤ ਅੱਛਾ ਬਣਾਉਂਦੀ ਹੈ। ਮੈਂ ਪੰਜਾਬੀ ਫੂਡ ਜ਼ਿਆਦਾ ਪ੍ਰੈਫਰ ਕਰਦੀ ਹਾਂ ਜਾਂ ਸਾਊਥ ਇੰਡੀਅਨ
1: ਜੀ।
0: ਮੇਰੀ ਡਾਟਰ ਇਨ ਲਾ ਨੂੰ ਹੋਰ ਬਾਕੀ ਰਸ਼ੀਅਨ ਇਹ ਉਹ ਸਭ ਬਹੁਤ ਅੱਛਾ, ਪਾਸਤਾ ਹੋ ਗਿਆ, ਉਹ ਬਹੁਤ ਵਧੀਆ ਬਣਾਉਂਦੀ ਹੈ।
1: ਸੈਂਡਵਿਚ ਵੀ ਬਣਾ ਲਿਆ?
0: ਹਾਂਜੀ ਹਾਂਜੀ, ਐਵੋਕਾਡੋ ਦੇ ਉਹ ਬਹੁਤ ਉਹਨੇ ਕੱਲ੍ਹ ਸਾਨੂੰ ਖਵਾਏ ਅਤੇ ਮਜ਼ਾ ਆ ਗਿਆ ਹੈ। ਕਹਿੰਦੇ ਬੇਟਾ ਮੈਂ ਹੁਣ ਹਰ ਚੌਥੇ ਦਿਨ ਲਿਆਵਾਂਗਾ, ਤੁਸੀਂ ਸਾਨੂੰ ਇਹ ਸੈਂਡਵਿਚ ਜ਼ਰੂਰ ਖਵਾਉਣੇ
1: ਜੀ ਜੀ। ਅਤੇ ਬਹੁਤ ਅੱਛਾ ਲੱਗਦਾ ਹੈ,
0: ਬਹੁਤ ਅੱਛਾ ਲੱਗਦਾ ਜੀ।
1: ਤੁਸੀਂ ਵੀ ਆਪਣੀ ਮਨਮੋਹਨ ਸਿੰਘ ਜੀ ਪਾਕ ਕਲਾ ਦੇ ਜੌਹਰ ਦਿਖਾਏ, ਮੈਂ ਕੋਈ ਕੋਈ ਖਾਣ ਪੀਣ ਦੀਆਂ ਚੀਜ਼ਾਂ ਉਹਨੂੰ ਵੀ ਬਣਾ ਕੇ ਖਵਾਈਆਂ।
2: ਹਾਂ, ਉਹ ਤਾਂ ਇਸ ਤਰ੍ਹਾਂ ਵੀ ਉਹ ਤਾਂ ਦੱਸਣਾ ਹੀ ਪੈਂਦਾ ਵੀ ਹਾਂ ਵੀ ਭੱਲੇ ਕਿੱਦਾਂ ਬਣਨੇ ਆ, ਗੋਲ ਗੱਪੇ ਮੈਨੂੰ ਬਣਾਉਣੇ ਆਉਂਦੇ ਆ, ਗੋਲ ਗੱਪੇ ਪਾਣੀ ਮੇਰੇ ਵਰਗਾ ਕੋਈ ਨਹੀਂ। ਮੈਂ ਆਪਣੇ ਆਪ ਤਾਂ ਨਹੀਂ ਕਹਿੰਦਾ, ਇਹ ਜਿਹੜਾ ਖਾਂਦੇ ਨੇ ਉਹ ਕਹਿੰਦੇ ਨੇ
1: ਜੀ
2: ਤੁਹਾਡੇ ਵਰਗਾ ਕੋਈ ਨਹੀਂ ਬਣਾਉਂਦਾ।
1: ਪੰਜਾਬੀ
2: ਚ ਕਹਿ ਲੋ ਵੀ ਜਦੋਂ ਫੂਕ ਮਿਲ ਜਾਏ ਤੇ ਫਿਰ ਬੰਦਾ ਹੋਰ ਥੋੜੀ ਜਿਹੀ ਜ਼ਿਆਦਾ ਜ਼ੋਰ ਮਾਰ ਕੇ ਵਧੀਆ ਚੀਜ਼ ਬਣਾ ਲੈਂਦਾ।
1: ਕੋਈ ਮਨ ਵਿੱਚ ਇੱਛਾ?
2: ਮਨ 'ਚ ਕੋਈ ਇੱਛਾ ਨਹੀਂ ਜੀ, ਜੀਵਨ ਤੋਂ ਪੂਰਾ ਸੰਤੁਸ਼ਟ ਹੈਗਾ। ਗੁਰੂ ਸਾਹਿਬ ਦੀ ਬੜੀ ਕਿਰਪਾ ਹੈਗੀ ਹੈ, ਹਰੇਕ ਪੱਖੋਂ ਤਨ ਮਨ ਅਤੇ ਧਨ ਦੇ ਨਾਲ ਸਭ ਕੁਝ ਸੰਤੁਸ਼ਟ ਆ। ਅੱਜ 60 ਸਾਲ ਦੀ ਉਮਰ ਹੋ ਗਈ ਹੈ, ਸੀਨੀਅਰ ਸਿਟੀਜ਼ਨ 'ਚ ਪੈਰ ਰੱਖ ਲਿਆ, ਬਟ ਗੁਰੂ ਸਾਹਿਬ ਦੀ ਇੰਨੀ ਕੁ ਕਿਰਪਾ ਹੈਗੀ ਹੈ, ਇੰਨੀ ਕੁ ਕਿਰਪਾ ਹੈਗੀ ਹੈ ਕਿ ਉਸ ਗੁਰੂ ਨੂੰ ਯਾਦ ਕਰਕੇ ਕਈ ਵਾਰੀ ਅੱਖਾਂ 'ਚ ਪਾਣੀ ਆ ਜਾਂਦਾ। ਹਾਲੇ ਤੱਕ ਮੈਂ ਆਪਣੇ ਮੂੰਹ ਮਹਾਰਾਜ ਦੀ ਅਸੀਸ ਸਦਕਾ ਕਿਸੇ ਕਿਸਮ ਦੀ ਦਵਾਈ ਨਹੀਂ ਖਾਂਦਾ।
1: ਬਹੁਤ ਚੰਗੀ ਗੱਲ ਹੈ ਜੀ, ਬਹੁਤ ਹੀ ਵਧੀਆ ਗੱਲ। ਇਹਨਾਂ ਨੇ ਤਾਂ ਦੱਸ ਦਿੱਤਾ ਕਿ ਮਨ 'ਚ ਜਿਹੜੀ ਮੇਰੀ ਇੱਛਾ, ਠੀਕ ਹੈ ਨਾ। ਹੁਣ ਅਸੀਂ ਗੱਲ ਕਰਨੀ ਚਾਹਾਂਗੇ ਨੌਂਹ ਅਤੇ ਸੱਸ ਦੇ ਰਿਸ਼ਤੇ ਦੀ।
0: ਹਾਂਜੀ ਸਰ,
1: ਠੀਕ ਹੈ ਨਾ ਜੀ। ਦੇਖੋ ਜਦੋਂ ਤੁਹਾਡੀ ਡਾਟਰ ਇਨ ਲਾ ਆਈ, ਤੁਹਾਡੇ ਮਦਰ ਇਨ ਲਾ ਵੀ ਸੀਗੇ,
0: ਹਾਂਜੀ
1: ਤੁਸੀਂ ਵੀ ਮਦਰ ਇਨ ਲਾ,
0: ਬਿਲਕੁਲ ਜੀ,
1: ਤੇ ਤੁਹਾਡੀ ਡਾਟਰ ਇਨ ਲਾ,
0: ਹਾਂਜੀ।
1: ਕਿੱਦਾਂ ਦਾ ਲੱਗਦਾ ਸੀ ਉਦੋਂ?
0: ਬਹੁਤ ਬਹੁਤ ਹੀ ਵਧੀਆ ਲੱਗਦਾ ਜੀ। ਜਦੋਂ ਮੇਰੇ ਮਦਰ ਇਨ ਲਾ ਸੀਗੇ ਤਾਂ ਅਸੀਂ ਇਕੱਠੇ ਗਾਣੇ ਵੀ ਗਾਉਂਦੇ ਸੀ ਵਿਆਹਾਂ ਸ਼ਾਦੀਆਂ 'ਚ, ਅਤੇ ਕੀਰਤਨ ਸਾਚਾ ਤਨ ਗੁਰਦੁਆਰਾ ਸਾਹਿਬ, ਮੈਂ ਦੱਸ ਹੀ ਬੈਠੀ ਹਾਂ ਪਹਿਲੇ ਕਿ ਅਸੀਂ ਇਕੱਠੇ ਕੀਰਤਨ ਕਰਦੇ ਸੀ। ਅਤੇ ਮੇਰੀ ਡਾਟਰ ਇਨ ਲਾ ਉਹ ਵੀ ਬਹੁਤ ਬਹੁਤ ਲਵਿੰਗ ਹੈ, ਆਪਣਾ ਟਿਊਟੋਰੀਅਲ ਚਲਾਉਂਦੀ ਹੈ, ਜੰਮੂ ਤੋਂ ਹੈ ਉਹ, ਬਿਲੋਂਗ ਕਰਦੀ ਹੈ
1: ਜੀ।
0: ਮਤਲਬ ਉਹਦੇ ਨਾਲ ਮੇਰਾ ਰਿਸ਼ਤਾ ਇੱਕ ਮਾਂ ਅਤੇ ਧੀ ਦਾ ਹੈ
1: ਜੀ।
0: ਅਸੀਂ ਉਹਨੂੰ ਕਦੀ ਵੀ ਇਹ ਨਹੀਂ ਸਮਝਿਆ ਵੀ ਹਾਂ ਸਾਡੀ ਨੂੰਹ ਹੈ, ਉਹ ਸਾਡੀ, ਅਸੀਂ ਉਹਨੂੰ ਧੀ ਬਣਾ ਕੇ ਰੱਖਿਆ ਹੋਇਆ। ਉਹ ਵੀ ਸਾਨੂੰ ਪੂਰੀ ਰਿਸਪੈਕਟ ਦਿੰਦੀ ਹੈ, ਡੇਲੀ ਡੇਲੀ ਉਹਨੇ ਗੁਰਦੁਆਰਾ ਸਾਹਿਬ ਜਾਣਾ, ਜੋੜਿਆਂ ਦੀ ਸੇਵਾ ਕਰਨੀ ਹੈ। ਮੇਰੀ ਗ੍ਰੈਂਡ ਡੋਟਰ ਨੂੰ ਵੀ ਨਾਲ, ਅਸੀਂ ਤਿੰਨੋਂ ਇਕੱਠੇ ਹੀ ਜਾਂਦੇ ਹਾਂ, ਅਤੇ ਉਹ ਛੋਟੀ ਬੱਚੀ, ਉਹ ਵੀ, ਉਹਨੂੰ ਵੀ ਅਸੀਂ ਡਸਟਰ ਪਕੜਾ ਦਿੰਦੇ ਹਾਂ ਵੀ ਚਲੋ ਕੁਝ ਨਹੀਂ, ਰੇਲਿੰਗ ਸਾਫ਼ ਕਰੋ, ਕੁਛ ਕਰੋ, ਤਾਂ ਕਿ ਬੱਚਿਆਂ ਵਿੱਚ ਇਹ ਸੇਵਾ ਭਾਵਨਾ ਆਏ। ਇਹ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਅੱਜ ਕੱਲ੍ਹ ਦੇ। ਮੈਂ ਯੂਥ ਨੂੰ ਇਹੀ ਕਹਿਣਾ ਚਾਹਾਂਗੀ ਕਿ ਮਾਵਾਂ ਦਾ ਫਰਜ਼ ਬਣਦਾ ਹੈ, ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸ਼ਿਕਸ਼ਾ ਦੇ ਰਹੇ ਹੋ। ਗੁਰੂ ਘਰ ਨਾਲ ਜੋੜੋ, ਪਰਮਾਤਮਾ ਅਗਰ ਦੇਖਦਾ ਹੈ ਉਹ ਆਪੇ ਹੀ ਕਿ ਨਾਮ ਹੈ, ਫਿਰ ਤੁਹਾਡੇ ਸਾਰੇ ਕਾਰਜ ਸਵਾਰਦਾ ਜਾਂਦਾ।
1: ਕੀ ਬਾਤ ਹੈ, ਬਹੁਤ ਸੋਹਣੀ ਗੱਲ। ਔਰ ਮੁੱਕਦੀ ਗੱਲ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜੇਕਰ ਨੌਂ ਰਾਣੀ ਕੋਈ ਗਲਤੀ ਕਰ ਵੀ ਦਿੰਦੀ ਹੈ,
0: ਹਾਂਜੀ ਹਾਂਜੀ,
1: ਸਮਝਾਓ
0: ਮਾਂ ਬਣ ਕੇ,
1: ਕਿਉਂਕਿ ਸਾਨੂੰ ਬਹੁਤ ਕੁਝ ਚੀਜ਼ਾਂ ਸੱਸਾਂ ਨੂੰ ਵੀ ਨੌਂਹਾਂ ਕੋਲੋਂ ਸਿੱਖਣ ਨੂੰ ਮਿਲਦੀਆਂ
0: ਨੇ। ਬਿਲਕੁਲ ਜੀ, ਸਿੱਖਣ ਨੂੰ ਮਿਲਦੀਆਂ
2: ਸਾਨੂੰ, ਕਭੀ ਬਹੁਤ ਹੀ,
1: ਹਾਂਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਜੀ ਤੁਸੀਂ। ਔਰ ਇਸੇ ਲਈ ਕਹਿੰਦੇ ਨੇ ਕਿ ਆਪਾਂ ਦੋਵੇਂ ਹੀ ਇੱਕ ਦੂਜੇ ਦੇ ਕੋਲੋਂ ਸਿੱਖਦੇ ਹਾਂ
0: ਬਿਲਕੁਲ ਜੀ, ਬਿਲਕੁਲ
1: ਜੀ ਜੀ। ਮਨਮੋਹਨ ਸਿੰਘ ਜੀ ਅੱਖਾਂ ਬੰਦ ਕੀਤੀਆਂ, ਖੋਲੀਆਂ, ਸਾਹਮਣੇ ਫਰਿਸ਼ਤਾ ਖੜਾ, ਕਹਿੰਦਾ ਮਨਮੋਹਨ ਸਿੰਘ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਮੰਗ ਕੀ ਮੰਗਦਾ, ਕੀ ਮੰਗੋਗੇ?
2: ਮੰਗਣ ਜੋਗਾ ਕੁਛ ਹੈ ਹੀ ਨਹੀਂ ਹੈ, ਇਹੀ ਕਹਾਂਗਾ ਕਿ ਪਰਮਾਤਮਾ ਤੂੰ ਹੀ ਮਿਲ ਜਾ, ਜੇ ਤੂੰ ਮਿਲ ਗਿਆ ਤੇ ਸਾਰਾ ਕੁਛ ਹੀ ਹੈ।
1: ਅਰੇ ਵਾਹ,
2: ਐਵੇਂ ਹੁਣ ਹੋਰ ਮੰਗੀ ਜਾਈਏ
1: ਮੰਗੀ ਜੀ ਜੀ ਜੀ।
2: ਮਾਰੇ ਕਹਿੰਦੇ ਆਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਨੂੰ ਮੰਗਣਾ ਕੀ, ਤੂੰ ਹੀ ਮਿਲ ਜਾ ਯਾਰ, ਸਭ ਕੁਛ ਆ ਗਿਆ
1: ਜੀ। ਲਓ ਜੀ, ਫਰਿਸ਼ਤਾ ਤਾਂ ਬਹੁਤ ਖੁਸ਼ ਹੋਇਆ,
0: ਹਾਂਜੀ,
1: ਤੇ ਉਹ ਤੁਹਾਡੇ ਕੋਲ ਆ ਗਿਆ ਤੇ ਤੁਸੀਂ ਕੀ ਮੰਗੋਗੇ?
0: ਮੇਰੇ ਕੋਲ ਮੇਰੀ ਨਾ ਨੀਡਜ਼ ਲਾਈਫ ਵਿੱਚ ਬਹੁਤ ਹੀ ਘੱਟ ਰਹੀ ਹੈ।
1: ਅੱਛਾ ਜੀ।
0: ਨਾ ਮੈਂ ਬਹੁਤ ਜ਼ਿਆਦਾ ਕੱਪੜਾ, ਨਾ ਗਹਿਣਾ, ਮੈਂ ਇਨ ਚੀਜ਼ਾਂ ਤੋਂ ਬਹੁਤ ਦੂਰ ਰਹੀ ਹਾਂ ਜੀ। ਮੈਨੂੰ ਸਿਰਫ ਸੀਗਾ ਕਿ ਪਰਿਵਾਰ ਸੁੱਖ ਸ਼ਾਂਤੀ ਰਹੇ, ਅਤੇ ਉਹ ਮੈਨੂੰ ਮਿਲਿਆ, ਬਹੁਤ ਹੀ ਅੱਛਾ ਲਾਈਫ ਪਾਰਟਨਰ ਮਿਲੇ। ਗੁਰੂ ਅਮਰਦਾਸ ਜੀ ਦੀ ਬੜੀ ਬਖਸ਼ਿਸ਼ ਹੈ ਇਹਨਾਂ 'ਤੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਿ ਜਦੋਂ ਬੇਟਾ ਹੋਇਆ ਤਾਂ ਇਹਨਾਂ ਕੋਲ ਕੰਮ ਨਹੀਂ ਸੀ
2: ਫਾਈਨੈਂਸ਼ੀਅਲੀ।

0: ਬਹੁਤ ਵੀਕ ਸੀਗੇ, ਸਿੱਧਾ ਗੋਂਦਵਾਲ ਸਾਹਿਬ ਗਏ, ਗੁਰੂ ਅਮਰਦਾਸ ਜੀ ਅੱਗੇ ਰੋਏ, ਅਰਦਾਸ ਕੀਤੀ ਪਰਮਾਤਮਾ ਅਗਰ ਜੀ ਦਿੱਤਾ ਹੈ ਤਾਂ ਉਹਨੂੰ ਪਾਲਣ ਦੀ ਸਮਰੱਥਾ ਵੀ ਦੇ ਸਾਨੂੰ। ਅਤੇ ਗੁਰੂ ਅਮਰਦਾਸ ਜੀ ਨੇ ਇੰਨੀ ਮਿਹਰ ਕੀਤੀ, ਇੰਨੀ ਮਿਹਰ ਕੀਤੀ, ਅਤੇ ਅੱਜ ਸਾਡੇ ਕੋਲ ਉਹ ਹੈ ਕਿ ਅਸੀਂ ਸਾਡੇ ਕੋਲ ਸਾਹਮਣਾ ਮੁਸ਼ਕਿਲ ਹੈ, ਅਤੇ ਇਹ ਉਹਦੀ ਬਖਸ਼ਿਸ਼ ਹੀ ਹੈ। ਅਗਰ ਸੱਚੇ ਦਿਲ ਨਾਲ ਅਰਦਾਸ ਕੀਤੀ ਜਾਏ, ਪਰਮਾਤਮਾ ਜ਼ਰੂਰ ਬੋਲਦਾ ਹੈ,
1: ਬਿਲਕੁਲ
0: ਜ਼ਰੂਰ ਸੁਣਦਾ ਹੈ
2: ਜੀ। ਮੈਂ ਇੱਥੇ ਗੱਲ ਨੂੰ ਹੋਰ ਕਹਾਂਗਾ ਕਿ ਹਰ ਵਕਤ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਉਹਦਾ ਸ਼ੁਕਰ ਹੀ ਨਹੀਂ ਕਰਦੇ, ਹਰ ਵਕਤ ਅਸੀਂ 100 ਚੀਜ਼ਾਂ 'ਚੋਂ 99 ਉਹਨੇ ਦੇ ਦਿੱਤੀਆਂ, ਇੱਕ ਚੀਜ਼ ਪਿੱਛੇ ਭੱਜੀ ਜਾਂਦੇ ਕਿ ਤੂੰ ਇਹ ਸਾਨੂੰ ਨਹੀਂ ਦਿੱਤੀ, ਉਹਦੇ ਪਿੱਛੇ ਅਸੀਂ ਗਿਲਾ ਕਰੀ ਜਾਈਏ, ਉਹ ਵੀ ਗਲਤ ਹੈ। ਅਸੀਂ 99 ਦਾ ਸ਼ੁਕਰਾਨਾ ਕਰਾਂਗੇ ਤੇ ਉਹ 100 ਦੇਗਾ ਨਾ ਜੀ, ਤੁਰੰਤ ਤਾਂ ਹੀ ਉਹ ਸੰਪੂਰਨ ਕਰੇਗਾ ਤੁਹਾਨੂੰ, ਸੰਪੂਰਨਤਾ ਤਾਂ ਹੀ ਹੋਏਗੀ।
1: ਬਿਲਕੁਲ, ਸੁੱਖ ਵੇਲੇ ਸ਼ੁਕਰਾਨਾ ਹੋਵੇ, ਦੁੱਖ ਵੇਲੇ ਅਰਦਾਸ, ਇਹਨਾਂ ਚੀਜ਼ਾਂ ਨੂੰ ਲੈ ਕੇ ਮੁੜ ਚੱਲੀਏ ਜੀ। ਔਰ ਉਮੀਦ ਕਰਦੇ ਹਾਂ ਕਿ ਘਰ ਬੈਠੇ ਜੁੜੇ ਤੁਹਾਡੀਆਂ ਗੱਲਾਂ ਤੋਂ ਜ਼ਰੂਰ ਫਾਇਦਾ ਉਠਾਉਣਗੇ, ਔਰ ਉਹ ਤੁਹਾਡੀ ਜ਼ਿੰਦਗੀ ਤੋਂ ਪ੍ਰਭਾਵਿਤ ਹੋਣਗੇ, ਔਰ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਅਤੇ ਖੇੜੇ ਲੈ ਕੇ ਆਉਣਗੇ। ਔਰ ਏਕ ਨੇ ਕਹੀ ਦੂਸਰੇ ਨੇ ਮਾਨੀ, ਨਾਨਕ ਕਹੇ ਦੋਨੋਂ ਬ੍ਰਹਮ ਗਿਆਨੀ। ਔਰ ਗੁੱਸਾ ਗਿਲਾ ਤਾਂ ਚਲੋ ਥੋੜ੍ਹੀ ਦੇਰ ਦਾ ਭਾਵੇਂ ਹੋਵੇ ਸੋ ਹੋਵੇ, ਪਰ ਤੁਹਾਡੇ ਵਾਂਗੂ ਜੇ ਆਵੇ ਹੀ ਨਾ ਤਾਂ ਹੋਰ ਵੀ ਵਧੀਆ ਗੱਲ ਹੈ ਜੀ। ਸੋ ਮਨਮੋਹਨ ਸਿੰਘ ਜੀ ਅਤੇ ਦਲਜੀਤ ਕੌਰ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ, ਗੱਲਾਂ ਬਾਤਾਂ ਕੀਤੀਆਂ, ਮਹਿਮਾਨ ਬਰੂਹਾਂ ਅਤੇ ਪ੍ਰੋਗਰਾਮ 'ਚ ਸਾਡੇ ਅੱਜ ਦੇ ਮਹਿਮਾਨ ਬਣੇ, ਬਹੁਤ ਬਹੁਤ ਸ਼ੁਕਰੀਆ ਜੀ।
2: ਬਹੁਤ ਬਹੁਤ ਧੰਨਵਾਦ ਜੀ, ਸਾਰਿਆਂ ਦੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਧੰਨਵਾਦ, ਆਪ ਜੀ ਦਾ ਵੀ ਧੰਨਵਾਦ, ਰੱਬ ਰੱਖਾ
3: ਜੀ। ਬਹੁਤ ਹੀ ਖੂਬਸੂਰਤ ਅਤੇ ਲੰਬੀ ਗੱਲਬਾਤ ਮਨਮੋਹਨ ਸਿੰਘ ਅਤੇ ਦਲਜੀਤ ਕੌਰ ਉਹਨਾਂ ਦੇ ਨਾਲ ਅਸੀਂ ਸੁਣੀ।
4: ਬਿਲਕੁਲ ਪੂਨਮ ਜੀ, ਅਤੇ ਦੇਖੋ ਜੀ, ਅਕਸਰ ਇਹ ਮੰਨਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਚਾਹੇ ਉਹ ਆਦਮੀ ਹੋਵੇ ਔਰਤ, ਔਰ ਖਾਸ ਤੌਰ 'ਤੇ ਔਰਤ, ਜੇ ਉਹਦੇ ਕੋਈ ਸ਼ੌਕ ਹੁੰਦੇ ਨੇ, ਹੋਬੀਜ਼ ਹੁੰਦੀਆਂ ਨੇ, ਹੈ ਨਾ, ਉਹ ਤਾਂ ਹੌਲੀ ਹੌਲੀ ਜਿਹੜੀਆਂ ਨੇ ਉਹ ਖਤਮ ਹੋ ਜਾਣੀਆਂ, ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ ਉਹ ਘਰ ਦੇ ਰੁਝੇਵਿਆਂ 'ਚ ਇੰਨੀ ਵਿਅਸਤ ਹੋ ਜਾਂਦੀ ਹੈ। ਪਰ ਇਹ ਇੱਕ ਇਹੋ ਜਿਹਾ ਕਪਲ ਸੀਗਾ ਮੈਨੂੰ ਲੱਗਦਾ, ਜਿਨ੍ਹਾਂ ਨੇ ਦੋਵਾਂ ਦੇ ਜ਼ਰੂਰਤਾਂ ਨੂੰ, ਦੋਵਾਂ ਦੇ ਭਾਵਨਾਤਮਕ ਅਤੇ ਕਲਾਤਮਕ ਜਿਹੜੀਆਂ ਜ਼ਰੂਰਤਾਂ ਸੀ ਉਹਨਾਂ ਨੂੰ ਸਮਝਿਆ ਵੀ, ਅਤੇ ਇੱਕ ਦੂਸਰੇ ਨੂੰ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੰਟੀਨਿਊ ਕਰਨ ਦੇ ਵਿੱਚ ਮਦਦ ਵੀ ਕੀਤੀ ਹੈ।
3: ਬਿਲਕੁਲ ਜੀ, ਜਦੋਂ ਵੀ ਅਸੀਂ ਇਸੇ ਤਰ੍ਹਾਂ ਇੱਕ ਦੂਸਰੇ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਸ਼ੌਕ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਰਿਸ਼ਤੇ ਵੀ ਜ਼ਿੰਦਾ ਬਚੇ ਰਹਿੰਦੇ ਨੇ
4: ਜੀ।
3: ਅਤੇ ਇਸ ਖੂਬਸੂਰਤ ਗੱਲਬਾਤ ਤੋਂ ਬਾਅਦ ਹੁਣ ਇੱਕ ਖੂਬਸੂਰਤ ਗੀਤ ਵੀ ਸੁਣ ਲਈਏ ਜੀ।
4: ਬਿਲਕੁਲ ਜੀ।

0: ਲੋ ਜੀ ਅਸੀਂ ਮੁਲਾਕਾਤ
1: ਜੀ
0: ਸੁਣ ਲਈਏ
1: ਤੇ ਪੂਨਮ ਜੀ ਮਹਿਮਾਨ ਤਾਂ ਸਾਡੇ ਆ ਕੇ ਚਲੇ ਗਏ ਪਰ ਗੱਲ ਇਹ ਹੈ ਕਿ ਇੱਕ ਚੀਜ਼ ਜਿਹੜੀ ਅਸੀਂ ਜਦੋਂ ਮਹਿਮਾਨ ਆਉਂਦੇ ਨੇ ਨਾ ਤੇ ਖਾਸ

0: ਤੇ ਮਹਿਮਾਨਾਂ ਲਈ ਤਿਆਰ ਕਰਦੇ ਹਾਂ।
1: ਬਿਲਕੁਲ ਜੀ, ਤੁਸੀਂ ਰਸੋਈ ਵੱਲ ਰੁੱਖ ਕਰਨ ਦਾ ਇਸ਼ਾਰਾ ਕਰ ਰਹੇ ਹੋ, ਤੇ ਆ ਸਾਡਾ ਖਾਸ ਸਿਲਸਿਲਾ ਵੀ ਹੈ ਪਕਵਾਨ।
0: ਬਿਲਕੁਲ, ਤੇ ਮੌਸਮ ਦੇਖੋ ਜੀ, ਗਰਮੀ ਤੋਂ ਬਰਸਾਤ ਵੱਲ ਜਾ ਰਿਹਾ, ਤੇ ਬਰਸਾਤ ਜਦੋਂ ਹੁੰਦੀ ਹੈ ਨਾ, ਤੇ ਅਕਸਰ ਪਕੌੜਿਆਂ ਦੀ ਡਿਮਾਂਡ ਜਿਹੜੀ ਉਹ ਘਰਦਿਆਂ ਦੀ ਸ਼ੁਰੂ ਹੋ ਜਾਂਦੀ ਹੈ।
1: ਬਿਲਕੁਲ,
0: ਪਰ ਪਕੌੜੇ ਜਿਹੜੇ ਨੇ ਉਸੇ ਵੇਲੇ ਜਦੋਂ ਅਸੀਂ ਤਲਨੇ ਹੋਣ, ਤੇ ਕੁਝ ਇਹੋ ਜਿਹੇ ਪਕੌੜੇ ਵੀ ਹੁੰਦੇ ਨੇ ਜਿਨ੍ਹਾਂ ਦੀ ਤਿਆਰੀ ਨਾ ਅਸੀਂ ਪਹਿਲੇ ਹੀ ਕਰਕੇ ਰੱਖ ਸਕਦੇ ਹਾਂ, ਸੰਭਾਲ ਕੇ ਰੱਖ ਲੈਂਦੇ ਹਾਂ ਉਹਨਾਂ ਨੂੰ ਅਸੀਂ, ਤੇ ਉਹ ਸਵਾਦ ਵੀ ਬੜੇ ਲੱਗਦੇ ਨੇ।
1: ਅੱਛਾ ਜੀ, ਇਹੋ ਜਿਹੇ ਕਿਹੜੇ ਪਕੌੜੇ ਨੇ
0: ਜੀ? ਬੇਸਿਕਲੀ ਤਾਂ ਅਸੀਂ ਦੇਖਿਆ ਹੈ ਕਿ ਹਿਮਾਚਲ ਦੀ ਇਹ ਰੈਸਪੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਵੀ ਬਣਾਈ ਜਾਂਦੀ ਹੈ। ਪਤੀੜ ਦੇ ਅਰਬੀ ਦੇ ਪੱਤਿਆਂ ਦੇ ਪਕੌੜੇ ਜਿਹੜੇ ਨੇ ਉਹ ਬਣਾਏ ਜਾਂਦੇ ਨੇ,
1: ਬਹੁਤ ਹੀ ਸਵਾਦਿਸ਼ਟ, ਥੋੜੀ ਮਿਹਨਤ ਲੱਗਦੀ ਹੈ ਪਰ ਸਵਾਦਿਸ਼ਟ ਬਹੁਤ ਹੁੰਦੇ
0: ਜੀ। ਤੇ ਬਰਸਾਤ ਦੇ ਵਿੱਚ ਤਾਂ ਇਹਨਾਂ ਦਾ ਸਵਾਦ, ਮਤਲਬ ਇਹ ਇਹੋ ਜਿਹੇ ਪਕੌੜੇ ਨੇ ਵੀ ਆਲੂ ਪਿਆਜ਼ ਦੇ ਪਕੌੜੇ ਤਾਂ ਪੂਰਾ ਸਾਲ ਹੈ, ਹਨਾ, ਸਦਾ ਬਹਾਰ ਨੇ। ਹੁਣ ਤਾਂ ਗੋਭੀ ਦੇ ਵੀ ਸਦਾ ਬਹਾਰ ਹੀ ਹੋ ਗਏ ਨੇ, ਪਰ ਇਹ ਪਕੌੜੇ ਨੇ ਜਿਹੜੇ ਮਹੀਨਾ ਕੀ ਜਿਹੜੇ ਨੇ ਸਾਨੂੰ ਖਾਣ ਨੂੰ ਮਿਲਦੇ ਨੇ। ਤੇ ਅੱਜ ਅਸੀਂ ਆਪਣੇ ਸਰੋਤਿਆਂ ਨੂੰ ਪਕੌੜੇ ਖਵਾਵਾਂਗੇ ਤੇ ਨਹੀਂ, ਪਰ ਤਿਆਰੀ ਤਾਂ ਉਹੀ ਕਰਾ ਦਈਏ। ਦੇਖੋ ਜੀ, ਇਹਦੇ ਲਈ ਅਰਬੀ ਦੇ ਪੱਤੇ ਆਮ ਹੁਣ ਸਬਜ਼ੀ ਦੀਆਂ ਦੁਕਾਨਾਂ ਦੇ ਵਿੱਚ ਮਿਲ ਜਾਂਦੇ ਨੇ। ਤੁਸੀਂ ਇੱਕ ਪਕੌੜੇ ਦਾ ਜਿਹੜਾ ਰੋਲ ਬਣਾਉਣਾ, ਉਹਦੇ ਲਈ ਤੁਸੀਂ 6 ਅਰਬੀ ਦੇ ਪੱਤੇ ਲਓ, ਤੇ 100 ਗ੍ਰਾਮ ਤਕਰੀਬਨ ਮੈਨੂੰ ਲੱਗਦਾ ਹੈ ਕਿ 1.5 ਕੌਲੀ ਇਹ ਬੇਸਨ ਹੁੰਦਾ, ਉਹ ਲੈਣਾ ਉਹਦੇ ਵਿੱਚ। ਤੇ ਸਵਾਦ ਅਨੁਸਾਰ ਤੁਸੀਂ ਨਮਕ ਪਾਉਣਾ, ਥੋੜ੍ਹੀ ਜਿਹੀ ਹਿੰਗ ਪਾਉਣੀ ਹੈ, ਮਿਰਚ, ਅਜਵਾਇਣ, ਅਦਰਕ, ਲਸਣ ਤੇ ਜੀਰਾ ਜਿਹੜਾ ਹੈ, ਮਤਲਬ ਇਹ ਸਾਰਾ ਇੱਕ ਮਿਸ਼ਰਣ ਤੁਸੀਂ ਘੋਲ ਲੈਣਾ, ਤੇ ਇਹ ਸਭ ਪੇਸਟ ਬਣਾ ਲੈਣਾ ਥੋੜ੍ਹਾ ਜਿਹਾ, ਮਤਲਬ ਪਤਲਾ ਪਤਲਾ ਨਹੀਂ ਹੋਣਾ ਚਾਹੀਦਾ। ਪੱਤੇ ਚੰਗੀ ਤਰ੍ਹਾਂ ਧੋ ਕੇ ਉਹਨੂੰ ਸੁਕਾ ਵੀ ਲਓ ਤੁਸੀਂ, ਤੇ ਉਹਦੇ ਟੰਡਲ ਲੱਗੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਹਟਾ ਲੈਣਾ। ਹੁਣ ਮੇਨ ਇਹਦੇ ਵਿੱਚ ਗੱਲ ਆਉਂਦੀ ਕਿ ਜਿਹੜਾ ਅਸੀਂ ਲੇਪ ਬਣਾ ਲਿਆ ਹੈ ਨਾ, ਉਸ ਦੇ ਵਿੱਚ ਅਸੀਂ ਹੁਣ ਅਰਬੀ ਦੇ ਪੱਤੇ ਨੂੰ ਪਹਿਲੇ ਫੈਲਾ ਲੈਣਾ, ਤੇ ਉਸ ਦੇ ਵਿੱਚ ਅਸੀਂ ਪੁੱਠੇ ਪਾਸੇ ਰੱਖਣਾ ਪਹਿਲੇ ਅਰਬੀ ਦੇ ਪੱਤੇ ਨੂੰ, ਉੱਤੇ ਪੂਰਾ ਲੇਪ ਲਗਾ ਲੈਣਾ। ਹੁਣ ਅਰਬੀ ਦਾ ਜਿਹੜਾ ਦੂਜਾ ਪੱਤਾ ਲੈਣਾ, ਉਹਨੂੰ ਅਸੀਂ ਜਿਹੜਾ ਨੀਚੇ ਵਾਲਾ ਉਹ ਜੇ ਚੌੜੇ ਵਾਲੇ ਪਾਸੇ ਦਾ ਸੀਗਾ, ਉੱਥੇ ਨਵੇਂ ਪੱਤੇ ਦਾ ਪਤਲੇ ਵਾਲਾ ਪਾਸਾ ਆ ਜਾਣਾ
1: ਜੀ।
0: ਇਸੇ ਤਰ੍ਹਾਂ ਅਸੀਂ ਹਰ ਲੇਅਰ ਤੇ ਲੇਅਰ ਬਣਾਉਣੀ ਹੈ। ਜਦੋਂ ਇਹ 6-7 ਪੱਤੇ ਤੁਹਾਡੇ ਤੁਸੀਂ ਬੇਸਨ ਦੇ ਮਟੀਰੀਅਲ ਦੇ ਨਾਲ ਇੱਕ ਦੂਜੇ ਤੇ ਲੇਪ ਲਾ ਕੇ ਚਿਪਕਾ ਲਏ, ਤੇ ਤੁਸੀਂ ਉਹਨਾਂ ਨੂੰ ਰੋਲ ਬਣਾਉਣਾ ਸ਼ੁਰੂ ਕਰਨਾ, ਉਹਨੂੰ ਬਣਨਾ ਸ਼ੁਰੂ ਕਰ ਦੇਣਾ ਆਪਸ ਚ। ਫਿਰ ਜਦੋਂ ਇਹ ਰੋਲ ਆਪਸ ਚ ਲਪੇਟਿਆ ਜਾਂਦਾ ਹੈ, ਤੇ ਸਾਈਡਾਂ ਜਿਹੜੀਆਂ ਨੇ ਉੱਤੇ ਵੀ ਮਾੜਾ ਜਿਹਾ ਬੇਸਨ ਲਾ ਕੇ ਉਹਨੂੰ ਸਾਈਡਾਂ ਤੋਂ ਫੋਲਡ ਕਰ ਦੇਣਾ, ਤੇ ਧਾਗੇ ਦੇ ਨਾਲ ਅਸੀਂ ਇਸ ਨੂੰ ਬੰਨ ਲੈਣਾ। ਫਿਰ ਇਸ ਨੂੰ ਅਸੀਂ ਸਟੀਮ ਕਰਕੇ ਰੱਖ ਲੈਣਾ। ਸਟੀਮ ਕਰਕੇ ਅਸੀਂ ਰੱਖਣਾ, ਜੇ ਤਾਂ ਦੇਖੋ ਜੀ ਸਾਡੇ ਘਰਾਂ ਦੇ ਵਿੱਚ ਢੋਕਲਾ ਬਣਾਇਆ ਜਾਂਦਾ, ਤੇ ਉਸੇ ਟ੍ਰੇ ਦੇ ਵਿੱਚ ਸਟੀਮ ਹੋ ਜਾਂਦੇ ਨੇ 10 ਮਿੰਟ। ਇਹਨਾਂ ਨੂੰ ਸਟੀਮ ਤੁਸੀਂ ਤੁਹਾਨੂੰ ਲਾ ਕੇ ਦੇਖਣਾ ਪੈਣਾ ਕਿ ਕਿੰਨੇ ਕੁ ਸਟੀਮ ਹੋ ਗਏ ਨੇ। ਤੇ ਤੁਸੀਂ ਜੇ ਨਹੀਂ ਵੀ ਹੈ ਸਟੀਮਰ, ਤੇ ਘਰ ਦੇ ਵਿੱਚ ਕੋਈ ਫਰੂਟ ਜਾਂ ਛਾਨਣੀ ਹੁੰਦੀ, ਉਸਨੂੰ ਕੜਾਹੀ 'ਚ ਰੱਖ ਕੇ ਤੁਸੀਂ ਇਹਨੂੰ ਸਟੀਮ ਕਰ ਸਕਦੇ ਹੋ। ਜਦੋਂ ਇਹ ਸਟੀਮ ਹੋ ਗਏ, ਇਹਨੂੰ ਥੋੜ੍ਹੀ ਦੇਰ ਬਾਹਰ ਕੱਢ ਕੇ ਰੱਖੋ ਤਾਂ ਕਿ ਗਰਮ ਤੋਂ ਠੰਡੇ ਹੋ ਜਾਣ। ਜਦੋਂ ਠੰਡੇ ਹੋ ਗਏ ਤੇ ਬਈ ਫਰਿੱਜ ਵਿੱਚ ਰੱਖ ਲਓ, ਜਦੋਂ ਮਹਿਮਾਨ ਆਉਣ ਜਾਂ ਖੁਦ ਜੀ ਕਰੇ ਖਾਣ ਦਾ, ਇਹਨੂੰ ਛੋਟੇ ਛੋਟੇ ਪੀਸਾਂ 'ਚ ਕੱਟੋ ਤੇ ਕੜਾਹੀ 'ਚ ਤਲ ਲਓ।
1: ਕਿਆ ਬਾਤ ਹੈ ਜੀ, ਤੁਸੀਂ ਦੇਖਣ ਨੂੰ ਜੋ ਇਹ ਰੈਸਿਪੀ ਇੰਨੀ ਮੁਸ਼ਕਿਲ ਲੱਗਦੀ ਸੀ, ਉਸਨੂੰ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਸਮਝਾ ਦਿੱਤਾ, ਤੇ ਇੰਝ ਲੱਗਦਾ ਕਿ ਇਹ ਤਾਂ ਬੜੀ ਆਸਾਨ ਹੈ।
0: ਆਸਾਨ ਨਹੀਂ, ਔਰ ਆਰਾਮ ਬਹੁਤ ਹੈ, ਬਣਾ ਕੇ ਰੱਖ ਲਓ ਤੁਸੀਂ, ਹਫ਼ਤਾ ਭਰ ਫਰਿੱਜ 'ਚ ਪਏ ਵੀ ਰਹਿਣ ਤੇ ਖਰਾਬ ਨਹੀਂ ਹੁੰਦੇ।
1: ਵੈਸੇ ਇਹ ਇੰਝ ਹੁੰਦਾ ਨਾ ਕਿ ਮਨ ਨਹੀਂ ਭਰਦਾ ਇੱਕ ਵਾਰੀ ਖਾ ਕੇ, ਤੇ ਕਿਉਂਕਿ ਮੌਸਮ ਵੀ ਇਹਨਾਂ ਪਕੌੜਿਆਂ ਦਾ ਹੈ, ਤੇ ਸਾਡਾ ਸਾਰਿਆਂ ਦਾ ਮਨ ਕਰਦਾ ਕਿ ਅਰਬੀ ਦੇ ਇਹਨਾਂ ਪਕੌੜਿਆਂ ਨੂੰ ਖਾਧਾ ਜਾਏ। ਸੋ ਪ੍ਰਿਆ, ਹੁਣੇ ਬਹੁਤ ਹੀ ਆਸਾਨ ਰੈਸਪੀ ਦੱਸ ਦਿੱਤੀ ਹੈ, ਤੇ ਇਹ ਵੀ ਦੱਸ ਦਿੱਤਾ ਹੈ ਕਿ ਤੁਸੀਂ ਇਸ ਨੂੰ ਸੰਭਾਲ ਕੇ ਵੀ ਰੱਖ ਸਕਦੇ ਹੋ, ਬਾਰ ਬਾਰ ਤੁਹਾਨੂੰ ਮਿਹਨਤ ਕਰਨ ਦੀ ਲੋੜ ਨਹੀਂ ਹੈ। ਸੋ ਬਹੁਤ ਹੀ ਵਧੀਆ ਰੈਸਿਪੀ ਤੁਸੀਂ ਦੱਸੀ, ਤੇ ਇਸ ਮੌਸਮ ਦੀ ਰੈਸਿਪੀ ਹੈ, ਜ਼ਰੂਰ ਟਰਾਈ ਕਰੋ ਤੇ ਸਾਨੂੰ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਨਵੇਂ ਤਰੀਕੇ ਨਾਲ ਜੋ ਤੁਸੀਂ ਦੱਸੀ ਹੈ ਰੈਸਿਪੀ ਕਿਸ ਤਰ੍ਹਾਂ ਦੀ ਲੱਗੀ। ਆਪਣੇ ਖਤਾਂ ਦੇ ਵਿੱਚ ਇਸ ਦੀ ਜੋ ਪ੍ਰਤੀਕਿਰਿਆ ਸਾਨੂੰ ਭੇਜ ਸਕਦੇ ਹੋ
0: ਜੀ, ਤੇ ਥੋੜ੍ਹੇ ਐਕਸਪੈਰੀਮੈਂਟ ਵੀ ਇਹਦੇ ਨਾਲ ਕਰ ਸਕਦੇ ਹੋ। ਤੁਸੀਂ ਅੱਧਾ ਬੇਸਨ ਤੇ ਅੱਧਾ ਚੌਲਾਂ ਦਾ ਆਟਾ ਵੀ ਪਾ ਸਕਦੇ।
1: ਅੱਛਾ,
0: ਵੀ ਮੈਂ ਤਾਂ ਪੂਨਮ ਜੀ ਰੈਸਿਪੀ ਸਾਡੇ ਨਾਲ ਕਿਰਾਏਦਾਰ ਰਹਿੰਦੇ ਸੀਗੇ, ਉੱਤਰਾਖੰਡ ਦੇ ਉਹ ਸੀਗੇ, ਤੇ ਉਹਨਾਂ ਨੇ ਸਾਨੂੰ ਬਣਾ ਬਣਾ ਖਿਲਾਣੇ। ਫਿਰ ਉਹਨਾਂ ਨੂੰ ਮੈਂ ਛੋਟੇ ਹੁੰਦੇ ਦੇਖਿਆ ਸੀ ਕਿਵੇਂ ਬਣਾਉਂਦੇ ਆ, ਤੇ ਬਈ ਫਿਰ ਮੈਂ ਤਾਂ ਐਂ ਟ੍ਰੇਨਡ ਹੋ ਗਈ ਸੀ ਬਣਾਉਣ ਦੇ ਵਿੱਚ।
1: ਮਤਲਬ ਕਿ ਹਰ ਇਲਾਕੇ ਦਾ ਆਪਣਾ ਇੱਕ ਵੱਖਰਾ ਅੰਦਾਜ਼ ਹੈ, ਉਸ ਦੇ ਵਿੱਚ ਤੁਸੀਂ ਆਪਣਾ ਆਪਣਾ ਉਹ ਜੋ ਸਵਾਦ ਹੈ ਉਹ ਐਡ ਕਰ ਸਕਦੇ ਹੋ, ਆਪਣਾ ਤਰੀਕਾ ਐਡ ਕਰ ਸਕਦੇ ਹੋ, ਤੇ ਉਸਦੇ ਨਾਲ ਜੋ ਇੱਕ ਵੱਖਰਾ ਤੁਸੀਂ ਦੱਸਿਆ ਨਾ ਟੇਸਟ ਹੈ ਉਹ ਵੀ ਐਡ ਹੋ ਜਾਏਗਾ
0: ਜੀ।
1: ਸੋ ਇਸ ਮੌਸਮ ਦਾ ਆਨੰਦ ਮਾਣੋ, ਤੇ ਨਾਲ ਹੀ ਕੁਦਰਤ ਦਾ ਵੀ ਤੁਸੀਂ ਸਾਥ ਦਿੰਦੇ ਰਹੋ, ਕਿਉਂਕਿ ਕੁਦਰਤ ਨੂੰ ਬਚਾ ਕੇ ਰੱਖਾਂਗੇ ਤਾਂ ਅਸੀਂ ਬਚੇ ਰਹਾਂਗੇ
0: ਜੀ।
1: ਤੇ ਹੁਣ
0: ਤੇ ਮੌਸਮ ਦੇ ਨਾਲ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਬਦਲਦੇ ਮੌਸਮ ਦੇ ਨਾਲ ਬਾਹਰੋਂ ਪਕੌੜੇ ਖਾਣ ਤੇ ਪਰਹੇਜ਼ ਕਰੋ, ਘਰ ਬਣਾਓ ਸਾਫ ਸੁਥਰੇ।
1: ਬਿਲਕੁਲ, ਇਹ ਤੁਸੀਂ ਬਹੁਤ ਮਹੱਤਵਪੂਰਨ ਗੱਲ ਦੱਸੀ ਹੈ, ਕਿਉਂਕਿ ਬਾਹਰ ਜਾਂਦੇ ਹਾਂ ਸਟਰੀਟ ਫੂਡ ਖਾਣ ਦਾ ਮਨ ਕਰ ਆਉਂਦਾ ਹੈ ਇਸ ਮੌਸਮ ਦੇ ਵਿੱਚ, ਪਰ ਬਹੁਤ ਹੀ ਵਧੀਆ ਹੋਏਗਾ ਜੇਕਰ ਅਸੀਂ ਘਰ ਦੇ ਵਿੱਚ ਹੀ ਟਰਾਈ ਕਰੀਏ
0: ਜੀ। ਤੇ ਹੱਥ ਆਪਣੇ ਬਾਰ ਬਾਰ ਧੋਣੇ ਨਾਲ

0: ਭੁੱਲਣਾ।
1: ਬਿਲਕੁਲ ਜੀ, ਤੇ ਹੁਣ ਅਸੀਂ ਬਿਲਕੁਲ ਨਹੀਂ ਭੁੱਲਾਂਗੇ ਕਿ ਘੜੀ ਦੀ ਸੂਈ ਇਸ਼ਾਰਾ ਕਰੀਏ ਸਮਝਾਉਣ ਦੇ ਲਈ
0: ਜੀ।
1: ਤੇ ਕੱਲ ਫਿਰ ਆਪਣੇ ਵੇਲੇ ਆਵਾਂਗੇ ਨਵੇਂ ਸਿਲਸਿਆਂ ਦੇ ਨਾਲ, ਨਵੇਂ ਪੇਸ਼ਕਰਤਾਵਾਂ ਦੇ ਨਾਲ। ਤੇ ਪ੍ਰਿਆ ਜੀ, ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੇ ਲਈ ਹੈ ਜੀ ਇਜਾਜ਼ਤ
0: ਜੀ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਸਦੇ ਵਿਹੜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਦੁਪਹਿਰ ਦਾ 1 ਵਜ ਰਿਹਾ, ਹੁਣ ਤੋਂ ਬਸ ਕੁਝ ਹੀ ਦੇਰ ਬਾਅਦ ਤੁਸੀਂ ਹਿੰਦੀ 'ਚ ਸਮਾਚਾਰ ਸੁਣੋਗੇ।

ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ। ਇੱਕ ਵੱਜ ਕੇ 15 ਮਿੰਟ 'ਤੇ ਪ੍ਰੋਗਰਾਮ ਸੁਣੋਗੇ ਫੌਜੀ ਵੀਰਾਂ ਲਈ। ਬਾਅਦ ਦੁਪਹਿਰ 2:30 ਵਜੇ ਰੰਗਲੀ ਧਰਤੀ ਵਿੱਚ ਤੁਸੀਂ ਸੁਣੋਗੇ ਬਲਦੇਵ ਸਿੰਘ ਸੀਕਰੀ ਦੇ ਗਾਏ ਹੋਏ ਲੋਕ ਗੀਤ।

ਮੁੱਖ ਖਬਰਾਂ ਤੋਂ ਬਾਅਦ 4:02 ਤੇ ਤੁਸੀਂ ਸੁਣੋਗੇ ਸਦਾ ਬਹਾਰ ਗੀਤ, ਜਿਸ ਵਿੱਚ ਤੁਹਾਨੂੰ ਪੁਰਾਣੇ ਗਾਣੇ ਸਦਾ ਬਹਾਰ ਗੀਤ ਸੁਣਾਵਾਂਗੇ। ਸ਼ਾਮੀ 4:30 ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ ਸ਼ਾਮ 5:30 ਵਜੇ। ਸ਼ਾਮੀ 6:05 'ਤੇ ਕੁਛ ਦੇਸ਼ ਪਿਆਰ ਦੇ ਗੀਤ ਸੁਣਾਏ ਜਾਣਗੇ ਅਤੇ ਮੌਸਮ ਦਾ ਹਾਲ ਵੀ ਸੁਣਾਇਆ ਜਾਵੇਗਾ।

ਸ਼ਾਮੀ 6:30 ਵਜੇ ਤੁਸੀਂ ਸੁਣੋਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ ਅਤੇ ਇਸ ਤੋਂ ਇਲਾਵਾ ਤਿਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਦੇਣਗੇ ਡਾਕਟਰ ਅਮਿਤ ਕੌਲ। ਸੱਤ ਵੱਜ ਕੇ 40 ਮਿੰਟ 'ਤੇ ਵਿਵਿਧਾ ਦੇ ਤਹਿਤ ਜਸਪ੍ਰੀਤ ਕੌਰ ਫਲਕ ਦਾ ਕਾਵਿਆ ਪਾਠ ਸੁਣੋਗੇ, ਨਾਲ ਹੀ ਕੁਝ ਗਜ਼ਲਾਂ ਵੀ ਸਮਾਤ ਫਰਮਾਓਗੇ। ਰਾਤ 8 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਜ਼ਿੰਦਗੀ ਹਸੀਨ ਹੈ। ਸਾਢੇ 9 ਵਜੇ ਤੁਸੀਂ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੰਜਾਬੀ ਨਾਟਕ ਸੁਣੋਗੇ ਫਰਸ਼ ਵਿੱਚ ਉੱਗੇ ਰੁੱਖ। ਰਾਤੀ 10:02 ਵਜੇ ਕਵੀ ਗੋਸ਼ਟੀ ਸੁਣੋਗੇ, ਕਲਾਕਾਰ ਹੋਣਗੇ ਪ੍ਰੇਮਵੀਰ, ਸਾਗਰ ਸੂਦ, ਸੰਜੇ

वीरेंद्र, अदब और सिमर। फिर रात 10:30 बजे कुछ गजलां सुनोगे। इस तो इलावा समाचार ते मुख समाचार अपने निर्धारित समय तो वारो वार प्रसारित किते जाणगे। ਇਹ ਸਨ ਸਾਡੇ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੂਰਾ ਦੇਸ਼ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍ਹੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਅੱਜ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ ਤੇ ਉਪ ਰਾਸ਼ਟਰਪਤੀ ਭਵਨ ਵਿਖੇ ਸ਼ਰਧਾ ਤੇ ਫੁੱਲ ਭੇਟ ਕੀਤੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਏਕਤਾ ਤੇ ਅਖੰਡਤਾ ਦੀ ਦ੍ਰਿੜ ਮਿਸਾਲ ਵਜੋਂ ਡਾਕਟਰ ਮੁਖਰਜੀ ਨੇ ਜੰਮੂ ਕਸ਼ਮੀਰ ਤੇ ਭਾਰਤ ਨਾਲ ਪੂਰਨ ਏਕੀਕਰਨ ਲਈ ਯਤਨਸ਼ੀਲ ਰਹਿੰਦੇ ਹੋਏ ਇਸ ਵਿੱਚ ਸਰਵਉੱਚ ਕੁਰਬਾਨੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ ਤੇ ਯਾਦ ਕਰਦਿਆਂ ਉਹਨਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਰਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ। ਇੱਕ ਲੇਖ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਮੁਖਰਜੀ ਦਾ ਜੀਵਨ ਇੱਕ ਸੰਯੁਕਤ ਭਾਰਤ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਏ। ਉਹਨਾਂ ਨੇ ਵੰਡ ਦੌਰਾਨ ਪੱਛਮੀ ਬੰਗਾਲ ਨੂੰ ਅਤੇ ਇਸ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਭਾਰਤ ਦਾ ਨਿਖੜਵਾਂ ਅੰਗ ਬਣਾਏ ਰੱਖਣ ਨੂੰ ਯਕੀਨੀ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਵਿੱਚ ਧਾਰਾ 370 ਅਤੇ 35A ਨੂੰ ਰੱਦ ਕਰਨਾ ਉਹਨਾਂ ਦੀ ਕੁਰਬਾਨੀ ਨੂੰ ਸਭ ਤੋਂ ਢੁੱਕਵੀਂ ਸ਼ਰਧਾਂਜਲੀ ਸੀ। ਸੱਭਿਆਚਾਰ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਨੂੰ ਮਨਾਉਣ ਲਈ ਕੋਲਕਾਤਾ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਾ ਰਿਹਾ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਇਹ ਸਮਾਗਮ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ 2 ਸਾਲਾ ਸਰਕਾਰੀ ਜਸ਼ਨਾਂ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੁਪਹਿਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ 125ਵੇਂ ਜਨਮ ਵਰ੍ਹੇਗੰਢ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਕੋਲਕਾਤਾ ਪਹੁੰਚਣਗੇ। ਉਹ ਨਿਊ ਟਾਊਨ ਵਿਖੇ ਈਕੋ ਪਾਰਕ ਦਾ ਦੌਰਾ ਕਰਨਗੇ, ਜਿੱਥੇ ਉਹ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125 ਫੁੱਟ ਉੱਚੀ ਮੂਰਤੀ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ। ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਤੇ ਇੱਕ ਵਾਰਡਨ ਨੂੰ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਤਸਕਰੀ ਵਿੱਚ ਮਦਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸੰਦੇਸ਼ ਵਿੱਚ ਇੱਕ ਕੈਦੀ ਵੱਲੋਂ ਲਾਏ ਗਏ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਲਜ਼ਾਮਾਂ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ। ਕੈਦੀ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਵੀਡੀਓ ਜਾਰੀ ਕੀਤਾ। ਇਲਜ਼ਾਮ ਲਾਇਆ ਗਿਆ ਸੀ ਕਿ ਡਿਪਟੀ ਜੇਲ੍ਹ ਸੁਪਰਡੈਂਟ ਹਰਭਜਨ ਸਿੰਘ ਨੇ ਉਸਨੂੰ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਮਜਬੂਰ ਕੀਤਾ ਸੀ ਅਤੇ ਸਹਿਯੋਗ ਕਰਨ ਤੋਂ ਇਨਕਾਰ ਕਰਨ 'ਤੇ ਉਸਨੂੰ ਤੰਗ ਪਰੇਸ਼ਾਨ ਕੀਤਾ ਗਿਆ ਅਤੇ ਤਸੀਹੇ ਦਿੱਤੇ ਗਏ। ਕੱਲ੍ਹ ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੀਅਰ ਸੁਪਰਡੈਂਟ ਆਫ ਪੁਲਿਸ SSP ਸੰਦੀਪ ਮਲਿਕ ਨੇ ਕਿਹਾ ਕਿ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਵਿਭਾਗ ਨੇ 14 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਮੁੱਢਲੀ ਜਾਂਚ ਦੌਰਾਨ ਜੇਲ੍ਹ ਵਿੱਚੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਸ਼ਹਿਰ ਦੇ ਪੁਲਿਸ ਥਾਣੇ ਵਿੱਚ FIR ਦਰਜ ਕੀਤੀ ਗਈ। ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਗਈ ਹੈ। ਸਾਡੇ ਹੁਸ਼ਿਆਰਪੁਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਜਾਂਚ ਵਿੱਚ ਹੁਣ ਤੱਕ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਵੀ ਕਿਹਾ ਕਿ ਉਹਨਾਂ ਨੇ ਮੋਬਾਈਲ ਫੋਨ ਬਰਾਮਦ ਕੀਤੇ ਨੇ ਅਤੇ 2 ਲੱਖ ਰੁਪਏ ਦੇ ਲੈਣ ਦੇਣ ਦੇ ਸਬੂਤ ਇਕੱਠੇ ਕੀਤੇ ਨੇ, ਜੋ ਕਿ ਜੇਲ੍ਹ ਦੇ ਅੰਦਰ ਕੰਮ ਕਰ ਰਹੇ ਇੱਕ ਸੰਗਠਿਤ ਨੈਟਵਰਕ ਵੱਲ ਇਸ਼ਾਰਾ ਕਰਦੇ ਨੇ। ਪੰਜਾਬ ਦੇ ਆਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ, ਭਲਾਈ ਅਤੇ ਬਾਗਬਾਨੀ ਮੰਤਰੀ ਸ਼੍ਰੀ ਮੋਹਿੰਦਰ ਭਗਤ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੀ ਆਜ਼ਾਦੀ ਲਈ ਅਦੁੱਤੀ ਕੁਰਬਾਨੀਆਂ ਦਿੱਤੀਆਂ ਨੇ ਅਤੇ ਉਹਨਾਂ ਦਾ ਯੋਗਦਾਨ ਸਦਾ ਸਤਿਕਾਰ ਅਤੇ ਸਨਮਾਨ ਦਾ ਹੱਕਦਾਰ ਰਹੇਗਾ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀਆਂ, ਉਹਨਾਂ ਦੀਆਂ ਵਿਧਵਾਵਾਂ, ਅਣਵਿਆਹੀਆਂ ਅਤੇ ਬੇਰੁਜ਼ਗਾਰ ਧੀਆਂ ਅਤੇ ਬੇਰੁਜ਼ਗਾਰ ਪੁੱਤਰਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਤਾਂ ਜੋ ਉਹਨਾਂ ਦਾ ਸਨਮਾਨਯੋਗ ਜੀਵਨ ਯਕੀਨੀ ਬਣਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲੋਕ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਹਰ ਸੰਭਵ

ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸੂਬੇ ਵਿੱਚ ਚੱਲ ਰਹੀ ਫੈਸਲਾਕੁਨ ਮੁਹਿੰਮ ਗੈਂਗਸਟਰਾਂ ਤੇ ਵਾਰ ਦੇ 166ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 704 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। 166ਵੇਂ ਦਿਨ ਪੁਲਿਸ ਟੀਮਾਂ ਨੇ 405 ਵਿਅਕਤੀਆਂ ਨੂੰ 2 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 44,102 ਹੋ ਗਈ ਹੈ। ਇਸ ਤੋਂ ਇਲਾਵਾ 254 ਵਿਅਕਤੀਆਂ ਵਿਰੁੱਧ ਅਹਤਿਆਤੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ 11 ਭਗੌੜੇ ਅਪਰਾਧੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਨੇ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦੇ ਸਕਦੇ ਨੇ। ਨੰਬਰ ਇੱਕ ਵਾਰ ਫਿਰ ਸੁਣ ਲਓ, 93-946-93-946। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ @AIRRN ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।

ਫੌਜੀ ਵੀਰੋ ਜੈ ਹਿੰਦ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਹਾਜ਼ਰ ਹੈ ਜਸਵਿੰਦਰ ਕੌਰ ਪੇਸ਼ ਹੈ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਇਧਰ ਚਲਾ ਮੈਂ ਉਧਰ ਚਲਾ

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: हेलो,
2: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
3: सावधान, अजेही कोई भी फोन कॉल फ्रॉड हो सकती है। कोई भी बटन दबण तो पहला एक मिनट ले रुको ते सोचो, पुष्टि जरूर कर लो। सावधान रहो।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ। ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: एक जमाने से कहानी है सुना रही आकाशवाणी।

0: क्या है बदल, जो कहानियां हम सुनते आए देखते आए अब वही वैसी ही कहानी सुनाएगा डिजिटल।
1: फौजी वीरों प्रोग्राम हाले जा रही है, 1:40 हो रहे ने। हुण सुनदे हां पंजाबी विच खबरां ते इस तो कुछ पला बाद तुसी 1:50 ते सुनोगे उर्दू समाचार साडे दिल्ली केंद्र तों।
2: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦੌਰੇ ਲਈ ਰਵਾਨਾ ਹੋ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਅਤੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ, 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ ਸਾਹਿਬਾਂ ਨਾਲ ਜੋੜਿਆ ਗਿਆ ਹੈ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦੌਰੇ ਲਈ ਰਵਾਨਾ ਹੋ ਗਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦੇ ਸੱਦੇ 'ਤੇ ਇੰਡੋਨੇਸ਼ੀਆ ਦਾ ਦੌਰਾ ਕਰ ਰਹੇ ਨੇ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸਾਲ 2025 ਦੇ ਗਣਤੰਤਰ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਭਾਰਤ ਆਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਡੋਨੇਸ਼ੀਆ ਵਿੱਚ ਉਹ ਰਾਸ਼ਟਰਪਤੀ ਸੁਬਿਆਂਤੋ ਨਾਲ ਪ੍ਰੰਬਨਨ ਮੰਦਰ ਜਾਣਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਵੀ ਗੱਲਬਾਤ ਕਰਨਗੇ। ਇੰਡੋਨੇਸ਼ੀਆ ਤੋਂ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਦੌਰੇ 'ਤੇ ਜਾਣਗੇ। ਉਹਨਾਂ ਦਾ ਦੌਰਾ ਭਾਰਤ ਆਸਟ੍ਰੇਲੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਦੋਵੇਂ ਧਿਰਾਂ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸਿੱਖਿਆ, ਗਤੀਸ਼ੀਲਤਾ, ਉੱਭਰਦੀਆਂ ਤਕਨਾਲੋਜੀਆਂ, ਖੇਡਾਂ ਅਤੇ ਜਨ ਸੰਪਰਕ ਬਾਰੇ ਚਰਚਾ ਕਰਨਗੀਆਂ। ਸ਼੍ਰੀ ਮੋਦੀ ਆਸਟ੍ਰੇਲੀਆ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਸੱਦੇ 'ਤੇ ਔਕਲੈਂਡ ਜਾਣਗੇ। ਇਹ ਦੌਰਾ ਦੋਵੇਂ ਸਬੰਧਾਂ ਨੂੰ ਇੱਕ ਨਵਾਂ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ ਲਕਸਨ ਨੇ ਪਿਛਲੇ ਸਾਲ ਮਾਰਚ ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰਬੀ ਅਤੇ ਦੱਖਣੀ ਹਿੰਦ ਮਹਾਂਸਾਗਰ ਖੇਤਰ ਵਿੱਚ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਭਾਰਤ ਦੀ ਸਾਂਝ, ਭਾਰਤ ਦੀ ਐਕਟ ਈਸਟ ਨੀਤੀ, ਮਹਾਂਸਾਗਰ ਵਿਜ਼ਨ ਅਤੇ ਇੱਕ ਖੁੱਲ੍ਹੇ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ 5 ਤੋਂ ਸਹਿਕਾਰਤਾ ਰਾਹੀਂ ਖੁਸ਼ਹਾਲੀ ਦੇ ਮੰਤਰ ਦੀ ਪਾਲਣਾ ਕਰਕੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਸਹਿਕਾਰੀ ਖੇਤਰ ਨਾਲ ਜੁੜੇ 30 ਕਰੋੜ ਲੋਕਾਂ ਅਤੇ ਦੇਸ਼ ਭਰ ਦੇ 8.5 ਲੱਖ ਤੋਂ ਵੱਧ ਸਹਿਕਾਰੀ ਸੰਸਥਾਵਾਂ ਲਈ ਬਹੁਤ ਸ਼ੁਭ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਵਿੱਚ ਇੱਕ ਸੁਤੰਤਰ ਸਹਿਕਾਰਤਾ ਮੰਤਰਾਲਾ ਸਥਾਪਿਤ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪਿਛਲੇ 5 ਵਿੱਚ ਸਹਿਕਾਰੀ ਪ੍ਰਣਾਲੀ ਨੂੰ ਆਧੁਨਿਕ, ਪਾਰਦਰਸ਼ੀ, ਤਕਨਾਲੋਜੀ ਪੱਖੀ ਅਤੇ ਪ੍ਰਯੋਗੀ ਬਣਾਉਣ ਦੀ ਦਿਸ਼ਾ ਵੱਲ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।
3: ਹਮਨੇ ਕ੍ਰਿਸ਼ੀ ਰੂਣ, ਡੇਰੀ, ਉਰਵਰਕ ਵਿਤਰਣ ਔਰ ਗ੍ਰਾਮੀਣ ਸੇਵਾਏ, ਇਹ ਸਭੀ ਕੋ ਪ੍ਰਾਥਮਿਕ ਸੇ ਲੇਕਰ ਰਾਸ਼ਟਰੀ ਸਤਰ ਪਰ ਜੋੜਨੇ ਕਾ ਕਾਮ ਕੀਆ ਹੈ। ਸੈਕੰਡਰੀ ਔਰ ਟਰਸਰੀ ਖੇਤਰੋ ਮੇ ਵੀ ਉਸਕੋ ਜੋੜਨੇ ਕਾ ਕਾਮ ਕੀਆ ਹੈ। ਭੰਡਾਰਣ, ਉਤਪਾਦਨ, ਐਕਸਪੋਰਟ, ਜੈਵਿਕ ਉਤਪਾਦਨ, ਪਰੰਪਰਾਗਤ ਬੀਜੋ ਕਾ ਉਤਪਾਦਨ, ਜ਼ਿਆਦੇ ਉਤਪਾਦਨ ਦੇਣੇ ਵਾਲੇ ਬੀਜੋ ਕਾ ਨਿਰਮਾਣ, ਡਿਜੀਟਲ ਸੇਵਾਏ, ਬੈਂਕਿੰਗ, ਮੋਬਿਲਿਟੀ, ਲੋਜਿਸਟਿਕ ਔਰ ਹਰਿਤ ਊਰਜਾ, ਇਹ ਸਭ ਕੋ ਇੱਕ ਮਾਲਾ ਮੇ ਪਿਰੋਨੇ ਕਾ ਕਾਮ ਇਹ 5 ਮੇ ਕੀਆ ਹੈ।
0: ਉਨ੍ਹਾਂ ਕਿਹਾ ਕਿ ਇਸ ਸਾਲ ਸਰਕਾਰ ਨੇ ਸਹਿਕਾਰੀ ਸੰਸਥਾਵਾਂ ਲਈ ਇੱਕ ਰੈਂਕਿੰਗ ਢਾਂਚਾ ਸ਼ੁਰੂ ਕੀਤਾ ਜਿਸ ਰਾਹੀਂ ਹਰੇਕ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਵਾਲੀਆਂ ਚੋਟੀ ਦੀਆਂ 5 ਸਹਿਕਾਰੀ ਸਭਾਵਾਂ ਦੀ ਪਛਾਣ ਕੀਤੀ ਜਾਏਗੀ। ਚੋਣ ਕਮਿਸ਼ਨ ਨੇ ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਿਮਨੀ ਚੋਣਾਂ ਬਿਹਾਰ ਦੇ ਬਾਂਕੀਪੁਰ, ਗੁਜਰਾਤ ਦੇ ਮੰਜਾਲਪੁਰ ਅਤੇ ਮੱਧ ਪ੍ਰਦੇਸ਼ ਦੇ ਦਤੀਆ 'ਚ ਹੋਣਗੀਆਂ। ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀਆਂ 13 ਜੁਲਾਈ ਤੱਕ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ ਕਾਗਜ਼ਾਂ ਦੀ ਜਾਂਚ 14 ਜੁਲਾਈ ਨੂੰ ਹੋਏਗੀ ਅਤੇ ਵੋਟਾਂ 30 ਜੁਲਾਈ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਤੋਂ 3 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੀ ਐਲਾਨ ਕੀਤਾ ਹੈ। ਇਹ ਸੀਟਾਂ ਰਾਜ ਸਭਾ ਮੈਂਬਰਾਂ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬਰਾਇਕ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈਆਂ ਨੇ। ਚੋਣ ਨੋਟੀਫਿਕੇਸ਼ਨ ਕੱਲ੍ਹ ਜਾਰੀ ਕੀਤਾ ਜਾਏਗਾ ਜਦੋਂ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 14 ਜੁਲਾਈ ਹੈ। ਨਾਮਜ਼ਦਗੀਆਂ ਦੀ ਜਾਂਚ 15 ਜੁਲਾਈ ਨੂੰ ਹੋਏਗੀ। ਇਹਨਾਂ

ਸੀਟਾਂ ਲਈ ਵੋਟਿੰਗ 24 ਜੁਲਾਈ ਨੂੰ ਹੋਏਗੀ ਅਤੇ ਗਿਣਤੀ ਵੀ ਉਸੇ ਦਿਨ ਕੀਤੀ ਜਾਏਗੀ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰਾਲੇ ਦੀ ਨਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਯੋਜਿਤ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦੇ 2 ਦਿਨਾਂ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਨਰਕੋਟਿਕਸ ਕੰਟਰੋਲ ਬਿਊਰੋ NCB ਦੇ ਡਾਇਰੈਕਟਰ ਜਨਰਲ ਅਨੁਰਾਗ ਗਰਗ, ਜਿਨ੍ਹਾਂ ਨੇ ਭਾਰਤੀ ਵਫਦ ਦੀ ਅਗਵਾਈ ਕੀਤੀ, ਕਿਹਾ ਕਿ ਬ੍ਰਿਕਸ ਦੇ ਵਿਸਥਾਰ ਨੇ ਸਮੂਹ ਦੀਆਂ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕੀਤਾ ਹੈ। ਸ਼੍ਰੀ ਗਰਗ ਨੇ ਕਿਹਾ ਕਿ ਆਧੁਨਿਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਸਰਹੱਦ ਤੋਂ ਪਾਰ ਕੰਮ ਕਰਦੇ ਨੇ, ਇਸ ਲਈ ਅੱਜ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਉਹਨਾਂ ਨੇ ਨਿਯਮਤ ਖੁਫੀਆ ਜਾਣਕਾਰੀ ਸਾਂਝੀ ਕਰਨ, ਤਸਕਰੀ ਦੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ ਅਤੇ ਸਾਂਝੇ ਕਾਨੂੰਨ ਲਾਗੂ ਕਰਨ ਦੇ ਯਤਨਾਂ ਦੇ ਤਾਲਮੇਲ ਕਰਨ ਲਈ ਇੱਕ ਸਮਰਪਿਤ ਬ੍ਰਿਕਸ ਵਰਚੁਅਲ ਵਰਕਿੰਗ ਗਰੁੱਪ ਦੀ ਸਥਾਪਨਾ ਦੀ ਤਜਵੀਜ਼ ਰੱਖੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਿਹਾ ਹੈ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ABHA ਨਾਲ ਜੋੜਿਆ ਗਿਆ ਹੈ। ਇਹ ਦੇਸ਼ ਦੀ ਏਕੀਕ੍ਰਿਤ ਡਿਜੀਟਲ ਜਨਤਕ ਸਿਹਤ ਪ੍ਰਣਾਲੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ABHA ਆਧਾਰ ਕਾਰਡ ਵਾਂਗ ਇੱਕ 14 ਅੰਕਾਂ ਦੀ ਵਿਲੱਖਣ ਪਛਾਣ ਹੈ ਜੋ ਵਿਅਕਤੀਆਂ ਨੂੰ ਵਿਆਪਕ ਸਿਹਤ ਪ੍ਰਣਾਲੀ ਨਾਲ ਜੋੜਦੀ ਹੈ। ਇਹ ਪ੍ਰਣਾਲੀ ਮਰੀਜ਼ਾਂ ਨੂੰ ਡਿਜੀਟਲ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਇਸ ਨੈੱਟਵਰਕ ਰਾਹੀਂ ਮਰੀਜ਼ ਬੀਮਾਕਰਤਾਵਾਂ, ਸਿਹਤ ਸੰਭਾਲ ਸਹੂਲਤਾਂ, ਡਾਕਟਰਾਂ ਅਤੇ ਹੋਰ ਸੇਵਾਵਾਂ ਨਾਲ ਜੁੜ ਸਕਦੇ ਨੇ। ਸਰਕਾਰ ਦਾ ਉਦੇਸ਼ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੈੱਟਵਰਕ ਦਾ ਵਿਸਤਾਰ ਕਰਕੇ ਦੇਸ਼ ਭਰ ਵਿੱਚ ਮਰੀਜ਼ਾਂ ਅਤੇ ਸਿਹਤ ਸੰਭਾਲ ਸਹੂਲਤਾਂ ਨੂੰ ਜੋੜਨਾ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ NET UG 2026 ਪ੍ਰੀਖਿਆ ਫੀਸਾਂ ਦੇ ਰਿਫੰਡ ਲਈ ਬੈਂਕ ਖਾਤੇ ਦੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਆਖਰੀ ਤਰੀਕ ਇਸ ਮਹੀਨੇ ਦੀ 7 ਤਰੀਕ ਤੱਕ ਵਧਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ NTA ਨੇ ਦੱਸਿਆ ਕਿ ਉਹਨਾਂ ਉਮੀਦਵਾਰਾਂ ਲਈ ਰਿਫੰਡ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੇ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਦੀ ਤਸਦੀਕ ਕਰ ਦਿੱਤੀ ਹੈ। NTA ਨੇ ਦੱਸਿਆ ਕਿ ਹੁਣ ਤੱਕ ਸਿਰਫ 8,29,510 ਉਮੀਦਵਾਰਾਂ ਨੇ ਆਪਣੇ ਬੈਂਕ ਵੇਰਵਿਆਂ ਨੂੰ ਠੀਕ ਜਾਂ ਅਪਡੇਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਉਹਨਾਂ ਦੇ 91ਵੇਂ ਜਨਮ ਦਿਨ 'ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦਾ ਉਹਨਾਂ ਦਾ ਸੰਦੇਸ਼ ਦੁਨੀਆ ਭਰ ਦੇ ਲੋਕਾਂ ਲਈ ਇੱਕ ਚਾਨਣ ਮੁਨਾਰਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਲਾਈ ਲਾਮਾ ਦੀ ਨੈਤਿਕ ਅਤੇ ਅਧਿਆਤਮਕ ਤਾਕਤ ਅਤੇ ਵਿਸ਼ਵ ਭਲਾਈ ਪ੍ਰਤੀ ਉਹਨਾਂ ਦੀ ਵਚਨਬੱਧਤਾ ਸ਼ਲਾਘਾਯੋਗ ਹੈ। ਉਹਨਾਂ ਦਲਾਈ ਲਾਮਾ ਦੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਭਾਰਤ ਵਿੱਚ ਇਰਾਨੀ ਦੂਤਘਰ ਨੇ ਇਰਾਨ ਦੇ ਸਾਬਕ ਸਰਵਉੱਚ ਨੇਤਾ ਆਯਤੁੱਲਾ ਸੈਯਦ ਅਲੀ ਖਮੇਨੇਈ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਦੂਤਘਰ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ, ਸੱਭਿਆਚਾਰਕ ਅਤੇ ਮਾਨਵਵਾਦੀ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਟਰੱਸਟ ਵੱਲੋਂ ਮੰਦਰ ਨੂੰ ਮਿਲੇ ਦਾਨ ਦੀ ਜਾਂਚਕਾਰੀ, ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਵਿੱਤੀ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਮੀਟਿੰਗ ਦੇ ਏਜੰਡੇ ਅਨੁਸਾਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਵੱਲੋਂ ਦਿੱਤੇ ਗਏ ਅਸਤੀਫਿਆਂ 'ਤੇ ਵੀ ਵਿਚਾਰ ਕੀਤਾ ਜਾਏਗਾ। ਰਾਸ਼ਟਰ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਸੱਭਿਆਚਾਰਕ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਨੂੰ ਮਨਾਉਣ ਲਈ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਭਵਨ ਵਿਖੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕੀਤੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਖੇਡੇ ਗਏ ਮੈਚ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੌਰਾਨ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਨੈਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 5 ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ ਕੱਲ੍ਹ ਰਾਤ ਫੀਫਾ ਵਿਸ਼ਵ ਕੱਪ 'ਚ ਰਾਊਂਡ ਆਫ 16 ਵਿੱਚ ਨਾਰਵੇ ਹੱਥੋਂ 1-2 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅੰਤ ਵਿੱਚ 94ਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ABHA ਨਾਲ ਜੋੜਿਆ ਗਿਆ ਹੈ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀ

ਉਹਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਆਕਾਸ਼ਵਾਣੀ ਸੇ ਦੁਪਹਿਰ ਸਮਾਚਾਰ ਕੇ ਸਾਥ ਮੈਂ ਪ੍ਰਿਯੰਕਾ ਅਰੋੜਾ।

346 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦੁਪਹਿਰ ਦੇ 2:30 ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਰੰਗਲੀ ਧਰਤੀ। ਰੰਗਲੀ ਧਰਤੀ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸੁਣੋਗੇ ਬਲਦੇਵ ਸਿੰਘ ਸੀਕਰੀ ਦੇ ਗਾਏ ਹੋਏ ਲੋਕ ਕਰਦੇ ਹਾਂ, ਬਾਬਾ ਬੁੱਲੇ ਸ਼ਾਹ ਜਿਹੜਾ ਕਿ ਬਲਦੇਵ ਸਿੰਘ ਸੀਕਰੀ ਨੇ ਗਾਇਆ ਹੋਇਆ।

ਪ੍ਰੋਗਰਾਮ ਚੱਲ ਰਿਹਾ ਜੀ ਲੰਗਰੀ ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ ਤੁਸੀਂ ਸੁਣ ਰਹੇ ਹੋ ਬਲਦੇਵ ਸਿੰਘ ਸੀਕਰੀ ਦੇ ਗਾਏ ਹੋਏ ਕੁਝ ਲੋਕ ਗੀਤ ਹੁਣ ਪੇਸ਼ ਹੈ ਉਹਨਾਂ ਦਾ ਗਾਇਆ ਹੋਇਆ ਸੋਹਣੀ ਮਹੀਵਾਲ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਲਿਓ ਬਲਦੇਵ ਸਿੰਘ ਸੀਕਰੀ ਦੇ ਗਾਏ ਹੋਏ ਕੁਝ ਲੋਕ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵੱਜ ਰਹੇ ਨੇ। ਸਾਡੀ ਅੱਜ ਦੀ ਇਹ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ ਆਪਣੀ ਦੂਜੀ ਸਭਾ ਦੇ ਪ੍ਰੋਗਰਾਮਸ ਲੈ ਕੇ ਸ਼ਾਮੀ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਅਤੇ DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ ਤੁਸੀਂ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਸਾਨੂੰ ਅੱਜ ਦੀ ਇਹ ਸਭਾ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ

ਖਬਰਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਰਹੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਸਰਕਾਰ ਨੇ ਕਿਹਾ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ, 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਆਭਾ ਨਾਲ ਜੋੜਿਆ ਗਿਆ ਏ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀਆਂ 3 ਰਾਜ ਸਭਾ ਸੀਟਾਂ ਅਤੇ ਬਿਹਾਰ, ਗੁਜਰਾਤ ਤੇ ਮੱਧ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਏ। ਰਾਸ਼ਟਰਰਾਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਰਾਮ ਚੰਦਰ ਨੂੰ ਮਿਲੇ ਦਾਨ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਵਿੱਤੀ ਮਾਮਲਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਮੀਟਿੰਗ ਬੁਲਾਈ ਹੈ। ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਤੇ ਇੱਕ ਵਾਰਡਰ ਨੂੰ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਤਸਕਰੀ ਵਿੱਚ ਮਦਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਏ। ਪੰਜਾਬ ਦੇ ਆਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ, ਭਲਾਈ ਅਤੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਦੇ ਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਪੰਜਾਬ ਵਿੱਚ ਚੱਲ ਰਹੀ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 106ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ 704 ਟਿਕਾਣਿਆਂ ਅਤੇ ਛਾਪੇਮਾਰੀ ਦੌਰਾਨ 405 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਏ। ਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਪਹੁੰਚ ਗਿਆ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। DTSD ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਤੁਹਾਡਾ ਆਪਣਾ ਪ੍ਰੋਗਰਾਮ ਜਿਸਦਾ ਨਾਂ ਹੈ ਚਿੱਠੀਆਂ ਮਿੱਠੀਆਂ। ਅਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਤੁਸੀਂ ਬੇਸਬਰ ਦੇ ਨਾਲ ਇੰਤਜ਼ਾਰ ਕਰਦੇ ਹੋ ਜੀ ਠੀਕ ਦੁਪਹਿਰ ਦੇ 3 ਵਜੇ ਦਾ। ਅਤੇ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ। ਮੈਂ ਅੱਜ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ। ਅਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਪਸੰਦ ਦਾ ਪ੍ਰੋਗਰਾਮ ਦੇ ਨਾਲ ਨਾਲ ਆਪਣੇ ਪਸੰਦ ਦੇ ਗੀਤ ਵੀ ਸੁਣਦੇ ਹੋ ਅਤੇ ਚਿੱਠੀਆਂ ਦੇ ਵਿੱਚ ਲਿਖੇ ਹੋਏ ਨਾਂ ਵੀ ਸੁਣਦੇ ਹੋ। ਕਿੰਨਾ ਕੁ ਜ਼ਿਆਦਾ ਕੰਮ ਕਰਦੇ ਹੋ। ਅਤੇ ਲਓ ਜੀ, ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਨੂੰ ਪਤਾ ਤਾਂ ਪਤਾ ਹੀ ਹੈ, ਪਰ ਹਾਂ, ਜਿਹੜੇ ਜਿਹੜੇ ਦੋਸਤ ਨਵੇਂ ਬਣਦੇ ਨੇ ਅਤੇ ਨਵੇਂ ਬਣਨ ਦਾ ਮੌਕਾ ਵੀ ਦਿਆ ਕਰੋ। ਕਹਿਣ ਦਾ ਮਤਲਬ ਹੈ ਕਿ ਨਵੇਂ ਬਣਾਉਣ ਦੇ ਲਈ ਦੋਸਤਾਂ ਨੂੰ ਜੋ ਹੈ ਦੱਸਣਾ ਪੈਂਦਾ ਹੈ ਕਿ DTSD ਪੰਜਾਬੀ ਪ੍ਰਸਾਰਣ ਸੇਵਾ 'ਤੇ ਚੱਲਦਾ ਹੈ ਜੀ 3-4 ਦੁਪਹਿਰ ਦੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਇਹ ਚਿੱਠੀਆਂ 'ਤੇ ਆਧਾਰਿਤ ਪ੍ਰੋਗਰਾਮ ਹੈ ਅਤੇ ਇਸ ਵਿੱਚ ਤੁਸੀਂ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਕੀ ਕਰਦੇ ਹੋ ਜੀ, ਪਤਾ ਨੋਟ ਕਰ ਲਓ। ਇਸ ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਅਤੇ ਇਸ ਪਤੇ 'ਤੇ ਤੁਸੀਂ ਆਪਣੇ ਦਿਲ ਦਾ ਪਤਾ ਲਿਖ ਦਿਓ ਜੀ। ਬਿਲਕੁਲ, ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ ਤਾਂ ਤੁਸੀਂ ਆਪਣੇ ਦੋਸਤਾਂ, ਮਿੱਤਰਾਂ ਦੇ ਨਾਂ ਵੀ ਲਿਖਦੇ ਹੋ ਅਤੇ ਉਹਨਾਂ ਨੂੰ ਵੀ ਕਿਹਾ ਕਰੋ ਕਿ ਇਸ ਪ੍ਰੋਗਰਾਮ ਵਿੱਚ ਜੋ ਹੈ ਸ਼ਿਰਕਤ ਕਰਨ ਦੇ ਲਈ ਚਿੱਠੀ ਪੱਤਰ ਜ਼ਰੂਰ ਲਿਖਣ। ਅਤੇ ਇਸ ਦੇ ਨਾਲ ਇੱਕ ਹੋਰ ਵੀ ਕੰਮ ਦਿੱਤਾ ਸੀ ਕਿ ਤੁਸੀਂ ਆਪਣੇ ਜੋ ਹੈ ਦਿਲ ਦੀ ਲਿਖੀ ਹੋਈ ਕੋਈ ਕਿਤਾਬ ਵਿੱਚੋਂ ਡੈਰੀ ਦੇ ਪੰਨੇ ਫਲੋਰ ਕੇ ਨਾ, ਤੁਸੀਂ ਇਹ ਵੀ ਸੋਚ ਕੇ ਲਿਖ ਸਕਦੇ ਹੋ ਕਿ ਕੋਈ ਸ਼ਾਇਰੀ ਲਿਖਣੀ ਹੈ ਜਾਂ ਕੋਈ ਜੋਕ ਲਿਖਣਾ ਹੈ, ਯਾਨੀ ਕਿ ਚੁਟਕਲਾ ਲਿਖਣਾ ਹੈ, ਜਾਂ ਤੁਹਾਡੇ ਦਿਲ ਦੀ ਕੋਈ ਗੱਲ ਹੈ ਉਹ ਲਿਖਣੀ ਹੈ, ਤੁਸੀਂ ਇਹ ਲਿਖ ਕੇ ਪੋਸਟ ਕਾਰਡ ਰਾਹੀਂ ਭੇਜ ਸਕਦੇ ਹੋ। ਠੀਕ ਹੈ ਜੀ, ਨਾ ਤਾਂ ਤੁਸੀਂ ਬੜੇ ਸਜਾ ਕੇ ਲਿਖ ਕੇ ਭੇਜ ਦਿਓ, ਬਟ ਇਹ ਛੋਟੇ ਛੋਟੇ ਕੰਮ ਵੀ ਕਰ ਲਿਆ ਕਰੋ, ਹੈ ਨਾ, ਪੜ੍ਹ ਕੇ ਬਹੁਤ ਹੀ ਵਧੀਆ ਲੱਗਦਾ ਹੈ। ਫਿਲਹਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜੀ ਤੁਹਾਡੇ ਭੇਜੇ ਹੋਏ ਖਤਾਂ ਦੇ ਨਾਲ, ਕਿਉਂਕਿ ਤੁਹਾਡਾ ਹੀ ਪ੍ਰੋਗਰਾਮ ਹੈ, ਤੁਹਾਡੀ ਫਰਮਾਇਸ਼ ਚੱਲੇਗੀ ਜੀ ਪਹਿਲਾਂ। ਅਤੇ ਮੇਰੇ ਕੋਲ ਪੱਤਰ ਪਹੁੰਚ ਚੁੱਕੇ ਨੇ, ਲਿਖ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਹਿਬ ਇਬਰਾਹਿਮ, ਮੇਰਾ ਜਹਾਂ ਅਤੇ ਸਾਰਾ ਪਰਿਵਾਰ। ਆਦਰਸ਼ ਨਗਰ ਮਲੌਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ, ਸੌਰਵ, ਸ਼ਾਇਨਾ ਅਤੇ ਨਿਵਾਨ ਸ਼ਰਮਾ, ਕੋਈ ਵੀ ਗੀਤ ਦੀ ਡਿਮਾਂਡ ਕੀਤੀ ਹੈ, ਆਪਾਂ ਜ਼ਰੂਰ ਪੂਰੀ ਕਰਾਂਗੇ। ਅਤੇ ਲਿਖ ਰਹੇ ਨੇ ਪੀਲੀ ਬੱਗਾ ਤੋਂ ਅਮਨ, ਸਮਰ, ਰੀਤੂ ਮਹਿਰਾ, ਪ੍ਰੇਮੀ

ਬਿਸ਼ਨ ਲਾਲ ਮਹਿਰਾ ਤੇ ਸਾਰੇ ਸਾਥੀ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਜੇ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ ਤੇ ਨਗੀਨਾ ਜੈਨ ਤੇ ਸਾਰਾ ਪਰਿਵਾਰ। ਤੇ ਲਓ ਜੀ, ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਸੁਣਾ ਰਹੇ ਜੀ ਐਮੀ ਵਿਰਕ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਹੈ, ਸੁਣਦੇ ਹਾਂ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਹੌਲੀ ਹੌਲੀ ਕਰਕੇ ਨਾ ਇਹ ਪ੍ਰੋਗਰਾਮ ਵੀ ਅੱਗੇ ਤੋਰੀ ਜਾਂਦਾ। 3:08 ਅਤੇ 20 ਸੈਕਿੰਡ ਹੋ ਚੁੱਕੇ ਨੇ ਅਤੇ ਲਓ ਜੀ ਤੁਹਾਡੇ ਅਗਲੇ ਖਤ ਸਾਡੇ ਨਾਲ ਜੋ ਹੈ ਸ਼ਾਮਿਲ ਹੋਣ ਜਾ ਰਹੇ ਨੇ। ਲਿਖ ਰਹੇ ਨੇ ਵੱਡੇ ਵੱਡੇ ਅੱਖਰਾਂ 'ਚ ਐਨੀ ਸੌਂਗ ਅਤੇ ਬਾਅਦ 'ਚ ਲਿਖ ਰਹੇ ਨੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਡਾਗਲਾ ਪਰਿਵਾਰ। ਸਾਦੁਲ ਸ਼ਹਿਰ ਤੋਂ ਲਿਖ ਰਹੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ, ਕੁਲਵਿੰਦਰ ਅਤੇ ਕੇ ਐਸ ਮਾਨ। ਅਗਲਾ ਖਤ ਲਿਖ ਰਹੇ ਨੇ ਜ਼ਿਲ੍ਹਾ ਫਜ਼ਿਲਕਾ ਤੋਂ ਸੋਹਣ ਲਾਲ ਅਤੇ ਇਹਨਾਂ ਦੇ ਸਾਥੀ ਨੇ ਬਾਬੂ ਸਿੰਘ, ਛੱਤਰ ਪਹਿਲਵਾਨ, ਕੜੂੜਾ, ਗੁਰਮੇਲ ਪੱਟੀ, ਗੁਰਮੇਜ ਸਿੰਘ ਅਤੇ ਸਾਰਾ ਪਰਿਵਾਰ। ਅਤੇ ਸਾਰਿਆਂ ਤੋਂ ਗੁਜ਼ਾਰਿਸ਼ ਹੈ ਕਿ ਜਦ ਵੀ ਤੁਸੀਂ ਨਾਂ ਲਿਖਦੇ ਹੋ ਨਾ, ਆਪਾਂ ਤਾਂ ਚਲੋ ਖੈਰ ਕੋਸ਼ਿਸ਼ ਕਰਦੇ ਹਾਂ ਪੜ੍ਹਨ ਦੀ, ਪਰ ਤੁਸੀਂ ਸਾਫ਼ ਸਾਫ਼ ਅੱਖਰਾਂ ਵਿੱਚ ਲਿਖਿਆ ਕਰੋ, ਪਹਿਲਾਂ ਨਾਂ ਲਿਖਿਆ ਕਰੋ, ਫਿਰ ਜਾ ਕੇ ਤੁਸੀਂ ਆਪਣੀ ਸ਼ਿਕਾਇਤਾਂ ਲਿਖਿਆ ਕਰੋ। ਇਹ ਛੋਟੇ ਛੋਟੇ ਕੰਮ ਜੋ ਹੈ ਬੜੇ ਧਿਆਨ ਦੇ ਨਾਲ ਕਰਿਆ ਕਰੋ। ਗੁਰੂ ਗੋਬਿੰਦ ਸਿੰਘ ਨਗਰ ਪੂਛੋ ਕੈਂਚੀਆਂ ਤੋਂ ਲਿਖ ਰਹੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਵਿੰਦਰ ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਅਤੇ ਕੋਈ ਵੀ ਗੀਤ ਸੁਣਾਉਣ ਲਈ ਕਹਿ ਰਹੇ ਨੇ, ਲਿਖ ਰਹੇ ਨੇ ਹਰਿਆਣਾ ਤੋਂ ਰਣਧੀਰ ਸਿੰਘ ਅਤੇ ਸਾਰਾ ਪਰਿਵਾਰ। ਪਰਿਵਾਰ ਵਿੱਚ ਹੋਇਆ ਜੀ ਬੰਸ਼ਰੀ ਲਾਲ, ਸੰਧੂ, ਵਰਨੀਤ, ਪਵਨੀਤ ਅਤੇ ਸਾਰਾ ਪਰਿਵਾਰ। ਲੈ ਵਾਰ ਵਾਰ ਲਿਖਿਆ ਜੀ, ਕੋਈ ਗੱਲ ਨਹੀਂ, ਸਾਰਾ ਪਰਿਵਾਰ ਅਤੇ ਹਮੇਸ਼ਾ ਹੀ ਵਾਰ ਵਾਰ ਲਿਖੋਗੇ ਨਾ ਤਾਂ ਇੱਦਾਂ ਲੱਗਦਾ ਹੈ ਕਿ ਬੜਾ ਹੀ ਪਿਆਰ ਹੋਏਗਾ ਇਸ ਪਰਿਵਾਰ ਵਿੱਚ। ਫਿਲਹਾਲ ਅਗਲਾ ਗੀਤ ਵੀ ਜੋ ਹੈ ਗੁਰੂ ਰੰਧਾਵਾ ਦੀ ਆਵਾਜ਼ ਵਿੱਚ ਹੌਲੀ ਹੌਲੀ ਅੱਗੇ ਤੁਰ ਰਿਹਾ ਹੈ।

ਹੁੰਦਾ ਕੀ ਹੈ ਜੀ, ਪਿੰਡ ਦੀ ਇੱਕ ਔਰਤ ਨੇ ਤੇਜ਼ੀ ਨਾਲ ਆ ਰਹੀ ਬੱਸ ਨੂੰ ਹੱਥ ਦਿਖਾ ਕੇ ਰੋਕਿਆ। ਹਾਂਜੀ, ਰੋਕਿਆ, ਹੱਥ ਦਿਖਾ ਕੇ ਰੋਕਦੇ ਹਾਂ ਬੱਸਾਂ ਨੂੰ। ਅਤੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ ਅਤੇ ਪੁੱਛਿਆ, ਕਿੱਥੇ ਜਾਣਾ ਹੈ? ਔਰਤ ਬੋਲੀ, ਜਾਣਾ ਕਿਤੇ ਨਹੀਂ ਹੈ, ਬੱਚਾ ਰੋ ਰਿਹਾ, ਜਰਾ ਪੋ ਪੋ 'ਤੇ ਵਜਾ ਦੇ। ਅਤੇ ਲਓ ਜੀ, ਸਾਡੇ ਕੰਪਿਊਟਰ ਵੀ ਹੱਸ ਪਏ ਸਾਡੇ ਨਾਲ, ਅਤੇ ਆਈ ਥਿੰਕ ਤੁਸੀਂ ਵੀ ਹੱਸ ਰਹੇ ਹੋਣੇ। ਅਤੇ ਇਸੇ ਤਰ੍ਹਾਂ ਦੇ ਚੁਟਕਲੇ ਮੈਂ ਤੁਹਾਨੂੰ ਕਿਹਾ ਸੀ ਭੇਜਣ ਦੇ ਲਈ, ਛੋਟੇ ਛੋਟੇ ਚੁਟਕਲੇ ਜਾਂ ਸ਼ੇਰ ਓ ਸ਼ਾਇਰੀ ਤੁਸੀਂ ਭੇਜ ਸਕਦੇ ਹੋ। ਫਿਲਹਾਲ ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ, 3:14 ਅਤੇ 1 ਸੈਕਿੰਡ ਹੋ ਚੁੱਕੇ ਨੇ। ਅਤੇ ਲਿਖ ਰਹੇ ਨੇ ਸਾਨੂੰ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ, ਬਲਵਿੰਦਰ ਬਿਰਕ, ਜਿਤੇਗ ਅਤੇ ਮੀਕਾ ਬਿਰਕ। ਫਰੀਦਕੋਟ ਤੋਂ ਲਿਖ ਰਹੇ ਨੇ ਸਤਨਾਮ ਸਿੰਘ ਗਿੱਲ, ਗੁਰਿੰਦਰ, ਗੁਰਲੀਨ ਅਤੇ ਸਾਰਾ ਪਰਿਵਾਰ। ਮਸੀਤਾ ਡੱਬਵਾਲੀ ਤੋਂ ਲਿਖ ਰਹੇ ਨੇ ਦਰਸ਼ਨ, ਲਾਰਡ, ਇੰਦਰਜੀਤ, ਸਰਗੁਣ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲਾਟ। ਲਿਖ ਰਹੇ ਨੇ ਇੰਦਰਜੀਤ, ਕਮਲਪ੍ਰੀਤ, ਮੀਨਾਕਸ਼ੀ ਅਤੇ ਸਾਰਾ ਪਰਿਵਾਰ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ, ਜਤੇਗ ਅਤੇ ਮੀਕਾ ਬਿਰਗ। ਟਾਲੀਵਾਲਾ ਜੱਟਾਂ ਤੋਂ ਲਿਖ ਰਹੇ ਨੇ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ। ਗਿੱਦੜਬਾਹ ਤੋਂ ਮਨਜੀਤ ਤਨੇਜਾ ਅਤੇ ਪ੍ਰਵੀਨ ਤਨੇਜਾ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਨ ਜਾ ਰਹੇ ਹਾਂ ਜੀ ਗੁਰਸ਼ਬਦ ਸਿੰਘ ਦੀ ਆਵਾਜ਼ ਵਿੱਚ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਕਿਹੜਾ ਚਿੱਠੀਆਂ ਮਿੱਠੀਆਂ।

0: ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋ ਅਤੇ ਦੇਖੋ ਜ਼ਿੰਦਗੀ ਬਹੁਤ ਹੀ ਪਿਆਰੀ ਜਿਹੀ ਲੱਗਦੀ ਹੈ ਅਤੇ ਇੱਕ ਵਾਰੋਂ ਮਿਲਦੀ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਹੱਸ ਖੇਡ ਕੇ ਜੀਓਗੇ ਨਾ ਅਤੇ ਸਾਹਮਣੇ ਵਾਲਾ ਵੀ ਤੁਹਾਨੂੰ ਖਿੜੇ ਮੱਥੇ ਮਿਲੇਗਾ। ਹਾਜੀਪੁਰ ਤੋਂ ਲਿਖ ਰਹੇ ਨੇ ਕੇਹਰ ਸਿੰਘ, ਚੀਤੂ ਰਾਮ, ਮੋਹਨ ਸਿੰਘ, ਗੁਰਮੇਲ ਅਤੇ ਮਾਮੀ ਗਮਿਤ। ਜਮਸ਼ੇਦਪੁਰ ਤੋਂ ਹਰਜਿੰਦਰ ਸਿੰਘ, ਏਂਜਲ, ਪੱਪੀ ਅਤੇ ਸੋਨੂ ਅਤੇ ਸਾਰੇ ਸਾਥੀ ਰਾਵਰ ਕਰਨਾਲ ਤੋਂ, ਗਾਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ ਕੋਈ ਵੀ ਗੀਤ ਸੁਣਨ ਨੂੰ ਕਹਿ ਰਹੇ ਨੇ। ਅਤੇ ਸੁਣਦੇ ਹਾਂ ਜੀ ਰੂਪਾਲੀ ਅਤੇ ਡਾਕਟਰ ਰਿਕਸ ਦੀ ਆਵਾਜ਼ ਵਿੱਚ ਇਹ ਗੀਤ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਕਿਹੜਾ, ਆਪਣਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ।
1: Yeah.

DTS ਦੀ ਪੰਜਾਬੀ ਪ੍ਰਸਾਰਣ ਸੇਵਾ ਤੇ ਚੱਲ ਰਿਹਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਮੈਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ ਲਿਖ ਰਹੇ ਨੇ ਨਾਭਾ ਤੋਂ ਸੋਮਦੱਤ ਕੈਰਵ ਜੋਤੀ ਰਾਣੀ ਤੇ ਗੁਰਮੰਤ ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਕ ਅਸ਼ਵਨੀ ਚੁੱਕ ਗੋਵਿੰਦ ਟੋਨੀ ਲਵ ਰਾਧੇ ਭਾਵਿਕ ਤੇ ਸਾਰਾ ਪਰਿਵਾਰ ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਲਿਖ ਰਹੇ ਨੇ ਅਭਿਜੀਤ ਸ਼੍ਰੀਮਤੀ ਸਰੀਤਾ ਪ੍ਰਿੰਸ ਏਕਾਂਸ਼ ਬਦਲਾਪੁਰ ਮੁੰਬਈ ਤੋਂ ਸਿਧਾਂਤ ਪ੍ਰਣੀਤਾ ਅਰਜੁਨ ਅਕਾਰ ਹਾਈਟਸ ਬਹਾਦੁਰਾਂ ਨਾਗਪੁਰ ਤੋਂ ਵਿਸ਼ਾਲੀ ਸ਼ਲੇਸ਼ ਸੁਮਿਤ ਤੇ ਨਾਲ ਇਹਨਾਂ ਦੇ ਧਵਨੀ ਮੱਖੂ ਫਿਰੋਜ਼ਪੁਰ ਤੋਂ ਲਿਖ ਰਹੇ ਨੇ ਬਿੱਲਾ ਬਜਾਜ

ਅਤੇ ਸਾਡਾ ਜੋ ਡੀ ਟੀ ਐਚ ਦਾ ਪੰਜਾਬੀ ਪ੍ਰਸਾਰਣ ਸੇਵਾ ਨਾ ਇਹ ਵੀ ਚੁੱਪ ਨਹੀਂ ਰਹਿੰਦੀ ਹੈ, ਤੁਹਾਨੂੰ ਹਰ ਟਾਈਮ ਐਂਟਰਟੇਨਮੈਂਟ ਦਾ ਡੋਜ਼ ਦਿੰਦੀ ਹੈ। ਲਿਖ ਰਹੇ ਨੇ ਹਾਜੀਪੁਰ ਤੋਂ ਵਿਜੇ ਕੌਂਡਲ, ਪੂਜਾ ਕੌਂਡਲ, ਅਲੀਸ਼ਾ, ਰਿਕਾ ਅਤੇ ਆਦੀਆ ਅਤੇ ਸਾਰਾ ਪਰਿਵਾਰ। ਪੇਂਟ ਕੁੜਿਆਣਾ ਤੋਂ ਲਿਖ ਰਹੇ ਨੇ ਤ੍ਰਿਲੋਕ ਸਿੰਘ, ਸੁਖਾਣਾ, ਦੋਤਾ, ਸ਼ਿਵਜੋਤ ਅਤੇ ਸਾਰਾ ਪਰਿਵਾਰ। ਲਿਖ ਰਹੇ ਨੇ ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ, ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹ ਅਤੇ ਪੋਤਰਾ ਗੁਣਸ਼ਬਦ। ਕੋਈ ਵੀ ਗੀਤ ਇਹਨਾਂ ਨੇ ਕਿਹਾ ਜੀ ਸੁਣਾਉਣ ਦੇ ਲਈ। ਜ਼ਿਲ੍ਹਾ ਫਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ, ਨਾਜ਼ਮ, ਸੁਖਮਨ, ਕਮਲਦੀਪ ਅਤੇ ਨਾਲ ਇਹਨਾਂ ਦੇ ਐਸ ਕੇ ਸ਼ਰਮਾ ਅਤੇ ਜਗਤਾਰ ਟੇਲਰ। ਖੁਰਜਾ ਯੂਪੀ ਤੋਂ ਲਿਖ ਰਹੇ ਨੇ ਤਿਲਕ ਰਾਜ ਅਰੋੜਾ, ਪ੍ਰਕਾਸ਼ ਚੰਦਨ ਅਤੇ ਅੰਕੁਸ਼ ਅਰੋੜਾ। ਪਿੰਡ ਕੁਣਿਆਣਾ, ਜ਼ਿਲ੍ਹਾ ਫਜ਼ਿਲਕਾ ਤੋਂ ਹੀ ਲਿਖ ਰਹੇ ਨੇ ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ, ਜੀਤ ਸਿੰਘ, ਦਰਸ਼ਨ ਸਿੰਘ ਅਤੇ ਕੁਲਵੰਤ, ਬਲਤੇਜ ਅਤੇ ਸਾਰਾ ਪਰਿਵਾਰ। ਅਤੇ ਆਓ ਸੁਣਾਉਣੇ ਜੀ ਕਰਨ ਸੈਂਬੀ ਦੀ ਆਵਾਜ਼ ਵਿੱਚ ਗੀਤ ਹੈ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

0: ਪਿਆਰ ਨਾ ਡੋਲਿਆ ਹਾਲਾਤ ਵੇਖ ਕੇ, ਇਹ ਇਸ਼ਕ ਕਹਾਣੀ ਰੱਬਾ ਲਿਖੀ ਹੋਈ ਤੇਰੀ ਸੀ।
1: ਵਾਹ ਜੀ ਵਾਹ, ਜੋ ਐਂਡ ਵਿੱਚ ਸ਼ਾਇਰੀ ਕੀਤੀ ਹੈ ਨਾ, ਲਾਜਵਾਬ ਹੈ। ਅਤੇ ਤੁਹਾਨੂੰ ਪਤਾ ਹੈ ਕਿ ਪਿਆਰ ਕਦੇ ਕਦੇ ਪਹਿਰਾਵੇ ਨੂੰ ਵੀ ਦੇਖ ਕੇ ਕੀਤਾ ਜਾਂਦਾ। ਪਰ ਪਹਿਲਾਂ ਇਸ ਤਰ੍ਹਾਂ ਦਾ ਹਾਲਾਤ ਨਹੀਂ ਸੀ। ਕਿਉਂ? ਕਿਉਂਕਿ ਪਹਿਲਾਂ ਮੁੰਡੇ ਕੁੜਤੇ ਪਜਾਮੇ ਚਾਦਰੇ ਪਾ ਕੇ ਨਿਕਲਦੇ ਸੀ ਅਤੇ ਕੁੜੀਆਂ ਸੂਟ ਪਾ ਕੇ। ਸੂਟ ਦੀ ਤਾਂ ਮੈਂ ਹਿਸਟਰੀ ਦੱਸ ਦਿੱਤੀ ਸੀ ਲਾਸਟ ਟਾਈਮ, ਅਤੇ ਹੁਣ ਮੇਰਾ ਜੀ ਕਰ ਰਿਹਾ ਕਿ ਤੁਹਾਨੂੰ ਕੁੜਤੇ ਅਤੇ ਚਾਦਰਾਂ ਦੀ ਹਿਸਟਰੀ ਜ਼ਰੂਰ ਦੱਸਿਆ ਜਾਵੇ, ਯਾਨੀ ਕਿ ਇਸ ਬਾਰੇ ਗੱਲਾਂ ਥੋੜ੍ਹੀ ਜਿਹੀ ਹੋਣੀ ਚਾਹੀਦਾ। ਕੁੜਤਾ ਅਤੇ ਚਾਦਰਾਂ, ਜਿਸ ਨੂੰ ਤੰਬਾ ਵੀ ਕਿਹਾ ਜਾਂਦਾ ਹੈ, ਪੰਜਾਬੀ ਮਰਦਾਂ ਦਾ ਸਭ ਤੋਂ ਪੁਰਾਣਾ ਅਤੇ ਰਵਾਇਤੀ ਪਹਿਰਾਵਾ। ਇਹ ਪੰਜਾਬ ਦੇ ਸੱਭਿਆਚਾਰ ਦਾ ਅਣਖਿਣ ਵਾਂਗ ਹੈ। ਸੋ ਚਾਦਰਾਂ ਦੀ ਜੇ ਗੱਲ ਕਰਾਂ, ਜਿਹਨੂੰ ਤਹਿਮਤ ਵੀ ਕਹਿੰਦੇ ਨੇ, ਚਾਦਰਾਂ ਬਿਨਾਂ ਸਿਲਾਈ ਵਾਲੇ ਕੱਪੜੇ ਦਾ ਜੋ ਹੈ ਇੱਕ ਲੰਬਾ ਟੁਕੜਾ ਹੁੰਦਾ ਹੈ, ਇਸ ਨੂੰ ਲੱਕ ਦੁਆਲੇ ਲਪੇਟ ਕੇ ਬੰਨਿਆ ਜਾਂਦਾ ਹੈ। ਸੋ ਇਹ ਪੁਰਾਣੇ ਸਮੇਂ ਤੋਂ ਹੀ ਪੰਜਾਬ ਵਿੱਚ ਪਜਾਮੇ ਦਾ ਇੱਕ ਜੋ ਹੈ ਆਰਾਮਦਾਇਕ ਬਦਲ ਰਿਹਾ ਰਿਵਾਜ਼ ਹੈ, ਅਤੇ ਅੱਜ ਵੀ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਜੋ ਹੈ ਬਜ਼ੁਰਗ ਇਸ ਨੂੰ ਬਹੁਤ ਸ਼ੌਂਕ ਨਾਲ ਪਹਿਨਦੇ ਨੇ। ਕਿਹਨੂੰ? ਚਾਦਰਾਂ ਨੂੰ, ਜਿਹਨੂੰ ਤਹਿਮਤ ਵੀ ਕਹਿੰਦੇ ਨੇ। ਬਾਕੀਆਂ ਗੱਲਾਂ ਮੈਂ ਬਾਅਦ 'ਚ ਕਰਾਂਗੀ, ਪਰ ਤੁਹਾਡੀ ਚਿੱਠੀਆਂ ਜੋ ਹੈ ਗੱਲਾਂ ਤੋਂ ਬਾਅਦ ਵੀ, ਯਾਨੀ ਕਿ ਇਨਫੋਰਮੇਸ਼ਨ ਤੋਂ ਬਾਅਦ ਹੀ ਦੇਣੀ ਜ਼ਰੂਰੀ ਹੈ, ਕਿਉਂਕਿ ਤੁਸੀਂ ਨਾਰਾਜ਼ ਹੋ ਜਾਂਦੇ ਹੋ ਛੇਤੀ ਤੋਂ ਛੇਤੀ। ਮੁੱਲਾਪੁਰ ਦਾਕਾ ਮੰਡੀ ਤੋਂ ਲਿਖ ਰਹੇ ਨੇ ਅਰੁਣਾ ਜੈਨ, ਨੀਲਮ, ਰਸ਼ਮੀ, ਟੀਨਾ, ਸੁਰਭੀ, ਸਾਰਿਕਾ, ਬਨੀਤਾ, ਮਮਤਾ, ਸਮਤਾ, ਨਿਮੀ, ਇੰਦੂ, ਵੰਦਨਾ, ਬਿੱਟੂ ਅਤੇ ਮੱਟੂ ਅਤੇ ਸਾਰਾ ਪਰਿਵਾਰ। ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਸਾਰਾ ਪਰਿਵਾਰ। ਜ਼ਿਲ੍ਹਾ ਫਜ਼ਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ, ਹਨੀ, ਦੀਕਸ਼ਾ, ਜਨਤ ਅਤੇ ਗੁਰਲੀਨ ਕਾਟਪਾਲ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਦਾ, ਇੰਦਰਜੀਤ ਕੌਰ, ਬੇਬੀ ਮਨਮੀਤ ਅਤੇ ਮਨਵਿੰਦਰ ਸਿੰਘ ਪਾਂਦਾ ਕੋਈ ਵੀ ਗੀਤ ਸੁਣਾਉਣਾ ਚਾਹੁੰਦੇ ਨੇ। ਮਲੋਟ ਤੋਂ ਲਿਖ ਰਹੇ ਨੇ ਕੁਲਵੰਤ ਗਿੱਲ, ਜਸਵੰਤ, ਰਮਨ। ਜ਼ਿਲ੍ਹਾ ਮੁਕਤਸਰ ਪਿੰਡ ਮੌਲਾ ਤੋਂ ਪਾਲ ਗਿੱਲ, ਗੁਰਦਿਆਲ, ਸਾਧੂ ਗਿੱਲ, ਦਿਸ਼ਾ ਮੌਲਾ, ਦਰਸ਼ਨ ਅਤੇ ਮਲਕੀਤ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਅਤੇ ਲਓ ਜੀ, ਇਹਨਾਂ ਸਾਰਿਆਂ ਨੂੰ ਸੁਣਾ ਰਹੇ ਜੀ ਗਿੱਪੀ ਗਰੇਵਾਲ ਅਤੇ ਮੰਨਤ ਨੂਰ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਹੈ, ਸੁਣਦੇ ਹਾਂ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਚੱਲ ਰਿਹਾ ਜੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਲਓ ਜੀ ਜਾਣ ਦਾ ਸਮਾਂ ਵੀ ਹੋ ਚੱਲਿਆ। ਦੋ ਮਿੰਟ ਰਹਿ ਗਏ ਨੇ। ਅਮਰਜੀਤ ਬੰਗਾ, ਪਰਮਿੰਦਰ, ਰਾਜਾ ਕੁਲਵਿੰਦਰ ਚਾਹਲ ਕਲਾਂ ਤੋਂ ਲਿਖ ਰਹੇ ਨੇ, ਖਾਣੀ ਦੀ ਟਾਪ ਬਲਮਲੌਟ ਤੋਂ ਜਮਸ਼ੇਰ, ਜਸਵੀਰ, ਕਰਨ ਪ੍ਰਤਾਪ, ਮਨਕੀਰਤ ਅਤੇ ਤਰਨਵੀਰ, ਸਰਨਪੁਰ ਤੋਂ ਆਸ਼ਾ ਅਤੇ ਸੁਰੇਸ਼ ਨਰੰਗ ਅਤੇ ਸਾਰਾ ਪਰਿਵਾਰ ਅਤੇ ਬਾਕੀ ਖਤ ਤੁਸੀਂ ਕੱਲ੍ਹ ਠੀਕ 3 ਵਜੇ ਸੁਣ ਸਕਦੇ ਹੋ। ਫਿਲਹਾਲ ਇਸ ਗੀਤ ਨੂੰ ਸੁਣਦਿਆਂ ਅਤੇ ਠੀਕ 4 ਵਜੇ ਹੋਏਗਾ ਪ੍ਰੋਗਰਾਮ ਪ੍ਰਾਈਮਰੀ ਚੈਨਲ ਤੋਂ। ਆਪਣੇ ਦੋਸਤ ਕ੍ਰਿਤਿਕਾ ਕੌਸ਼ਲ ਦਿਓ ਇਜਾਜ਼ਤ, ਆਪਣਾ ਖਿਆਲ ਰੱਖਿਓ ਢੇਰ ਸਾਰਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਸਰਕਾਰ ਨੇ ਕਿਹਾ ਹੈ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਆਭਾ ਨਾਲ ਜੋੜਿਆ ਗਿਆ ਹੈ। ਚੋਣ ਕਮਿਸ਼ਨ ਨੇ ਅੱਜ ਪੱਛਮੀ ਬੰਗਾਲ ਦੀਆਂ 3 ਰਾਜ ਸਭਾ ਸੀਟਾਂ ਅਤੇ ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਰਾਸ਼ਟਰ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰੇਗੰਢ 'ਤੇ ਸ਼ਰਧਾਂਜਲੀ ਭੇਟ ਕਰ ਲਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਰਾਮ ਮੰਦਰ ਨੂੰ ਮਿਲੇ ਦਾਨ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਵਿੱਤੀ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਮੀਟਿੰਗ ਬੁਲਾਈ ਹੈ। ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਅਤੇ ਇੱਕ ਵਾਰਡਨ ਨੂੰ ਜੇਲ੍ਹ ਵਿੱਚ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਤਸਕਰੀ ਵਿੱਚ ਮਦਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਆਜ਼ਾਦੀ ਗੁਲਾਟੀਏ, ਰੱਖਿਆ ਸੇਵਾਵਾਂ, ਭਲਾਈ ਅਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਜ਼ਾਦੀ ਗੁਲਾਟੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਪੰਜਾਬ ਵਿੱਚ ਚੱਲ ਰਹੀ ਗੈਂਗਸਟਰਾਂ ਅਤੇ ਵਾਰ ਮੁਹਿੰਮ ਦੇ 166ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ 704 ਟਿਕਾਣਿਆਂ 'ਤੇ ਛਾਪੇਮਾਰੀ ਦੌਰਾਨ 405 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਪਹੁੰਚ ਗਿਆ ਹੈ।

ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਆਓ ਅਸੀਂ ਸੁਣਦੇ ਹਾਂ ਪ੍ਰੋਗਰਾਮ ਸਦਾ ਬਹਾਰ ਗੀਤ, ਜਿਸ ਵਿੱਚ ਅੱਜ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਮੁਹੰਮਦ ਰਫੀ ਅਤੇ ਆਸ਼ਾ ਭੋਂਸਲੇ ਦੀ ਗਾਏ, ਆਸ਼ਾ ਭੋਂਸਲੇ ਦਾ ਗਾਇਆ ਫਿਲਮ ਕਸ਼ਮੀਰ ਦੀ ਕਲੀ ਵਿੱਚੋਂ ਲਿਆ ਗਿਆ ਇਹ ਗੀਤ।

ਤੁਸੀਂ ਸੁਣ ਰਹੇ ਸੀ ਫਿਲਮ ਕਭੀ ਕਭੀ ਵਿੱਚੋਂ ਲਿਆ ਗਿਆ ਇਹ ਗੀਤ, ਆਓ ਸੁਣਦੇ ਹਾਂ ਹੁਣ। ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ ਫਿਲਮ ਕਸ਼ਮੀਰ ਦੀ ਕਲੀ ਵਿੱਚੋਂ ਲਿਆ ਗਿਆ ਇਹ ਗੀਤ। ਹੁਣ ਸੁਣਦੇ ਹਾਂ ਫਿਲਮ ਕਭੀ ਕਭੀ ਦੇ ਵਿੱਚੋਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਗਾਇਆ ਗਿਆ ਇਹ ਗੀਤ।

0: से मोहब्बत ना हो जाए कहीं।
1: ਹਾਂ, ਸੁਣਦੇ ਹਾਂ ਹੁਣ ਪੱਥਰ ਕੇ ਸਨਮ ਫਿਲਮ ਦੇ ਵਿੱਚੋਂ ਮੁਕੇਸ਼ ਦਾ ਗਾਇਆ ਇਹ ਗੀਤ।

ਹੁਣ ਸੁਣਦੇ ਹਾਂ ਪ੍ਰੋਗਰਾਮ ਸਦਾਬਹਾਰ ਗੀਤ ਦਾ ਆਖਰੀ ਗੀਤ, ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ, ਫਿਲਮ ਜਾਨਵਰ ਤੋਂ ਲਿਆ ਗਿਆ।

ਇਸ ਦੇ ਨਾਲ ਹੀ ਪ੍ਰੋਗਰਾਮ ਸਦਾਬਹਾਰ ਗੀਤ ਖਤਮ ਕਰਨ ਦੀ ਦਿਓ ਇਜਾਜ਼ਤ। ਖਤਮ ਹੁੰਦਾ ਪ੍ਰੋਗਰਾਮ ਸਦਾਬਹਾਰ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 5:30 ਵੱਜ ਚੁੱਕੇ ਨੇ। ਲਓ ਹੁਣ ਸਰਵਣ ਕਰੋ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਦੇ ਹਨ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝੱਕ ਝੱਕ ਆਵੇ ਜਾਵੇ। ਗੁਰਬਾਣੀ ਵਿੱਚ ਮਿੱਤਰ ਸਾਜਣ ਗੁਰਮੁਖ ਸਿੱਖ ਸਿੱਖੜਾ ਬੰਧਪ ਯਾਰ ਜਾਨੀਅੜਾ ਸੰਤ ਭਾਈ ਸਖਾ ਮੀਤ ਆਦਿ ਸ਼ਬਦਾਂ ਦੀ ਵਰਤੋਂ ਇੰਨੀ ਪ੍ਰਵੀਨਤਾ ਨਾਲ ਕੀਤੀ ਗਈ ਹੈ ਕਿ ਹਰ ਇੱਕ ਸ਼ਬਦ ਨਿੱਘੇ ਪਿਆਰ ਆਤਮਿਕ ਹੁਲਾਸ ਅਤੇ ਪਰਸਪਰ ਸਾਂਝ ਦਾ ਪ੍ਰਤੀਕ ਦਿਖਾਈ ਦਿੰਦਾ ਹੈ। ਅਜਿਹੇ ਸੱਜਣ ਮਿੱਤਰ ਤੋਂ ਬਲਿਹਾਰੇ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਪਾਵਨ ਅੰਕ 729 ਉੱਤੇ ਸੱਜਣ ਦੀ ਪਰਿਭਾਸ਼ਾ ਦ੍ਰਿੜ ਕਰਵਾਉਂਦਿਆਂ ਉਪਦੇਸ਼ ਦਿੱਤਾ ਹੈ, ਉੱਜਲ ਕਹਿਹਾ ਚਿਲਕਣਾ ਘੁੱਟ ਮਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਐ ਤਿੱਥੇ ਖੜ੍ਹੇ ਦਿਸਣ। ਗੁਰਸਿੱਖ ਨੂੰ ਭੁਲੇਖਾ ਨਾ ਲੱਗੇ ਅਤੇ ਉਹ ਸੱਜਣਤਾਈ ਦੇ ਭਾਵ ਨੂੰ ਚੰਗੀ ਤਰ੍ਹਾਂ ਸਮਝ ਲਵੇ। ਇਸ ਲਈ ਗੁਰਬਾਣੀ ਵਿੱਚ ਮਨਮੁੱਖਾਂ ਭਾਵ ਪਦਾਰਥਵਾਦੀਆਂ ਦੀ ਮਿੱਤਰਤਾ ਦਾ ਜ਼ਿਕਰ ਵੀ ਮਿਲਦਾ ਹੈ। 587 ਅੰਕ 'ਤੇ ਸ਼੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਫੁਰਮਾਨ ਹੈ, ਮਨਮੁੱਖ ਸੇਰੀ ਦੋਸਤੀ ਥੋੜੜਿਆਂ ਦਿਨ ਚਾਰ ਇਸ ਪ੍ਰੀਤੀ ਟੁੱਟਦੀ ਬਿਲਮ ਨਾ ਹੋਵੇ ਇਤ ਦੋਸਤੀ ਚੱਲਣ ਵਿਕਾਰ। ਜਿਨ੍ਹਾਂ ਅੰਦਰ ਸੱਚੇ ਕਾ ਭਉ ਨਹੀਂ ਨਾਮ ਨਾ ਕਰੈ ਪਿਆਰ ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ ਜੇ ਆਪ ਭੁਲਾਏ ਕਰਤਾਰ। ਗੁਰਬਾਣੀ ਵਿੱਚ ਅਜਿਹੀ ਦੋਸਤੀ ਨੂੰ ਸਵਾਰਥੀ ਕਿਹਾ ਗਿਆ ਹੈ ਜਿਸ ਤੋਂ ਵਿਕਾਰ ਪੈਦਾ ਹੁੰਦੇ ਹਨ। ਗੁਰਬਾਣੀ ਗੁਰਸਿੱਖ ਨੂੰ ਅਜਿਹੇ ਮਿੱਤਰ ਖੋਜਣ ਦੀ ਤਾਕੀਦ ਕਰਦੀ ਹੈ ਜੋ ਜੀਵਨ ਵਿੱਚ ਹੀ ਨਹੀਂ ਜੀਵਨ ਤੋਂ ਬਾਅਦ ਵੀ ਆਤਮਕ ਰੂਪ ਵਿੱਚ ਨੇੜੇ ਰਹਿੰਦੇ ਹਨ। ਪਾਵਨ ਅੰਕ 1102 ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫੁਰਮਾਨ ਹੈ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਵੰਦੇ ਵਿਛੜੈ ਓਏ ਮੋਇਆ ਨਾ ਜਾਏ ਛੋੜ। ਅਤੇ ਜਦੋਂ ਗੁਰੂ ਦੀ ਇਸ ਸਿੱਖਿਆ ਨੂੰ ਮਨ ਮੰਨ ਲੈਂਦਾ ਹੈ ਤਾਂ ਉਹ ਆਪ ਮੁਹਾਰੇ ਗੁਣਗੁਣਾਉਣ ਲੱਗ ਪੈਂਦਾ ਹੈ, ਬਿਸਰ ਗਈ ਸਭ ਤਾਤ ਭਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ। ਅਤੇ ਫਿਰ ਉਹ ਆਪ ਮੁਹਾਰੇ ਸਭ ਨੂੰ ਆਪਣਾ ਮਿੱਤਰ ਬਣਾਉਣ ਅਤੇ ਆਪ ਸਭਨਾ ਦਾ ਸਾਜਨ ਬਣਨ ਦਾ ਹੋਕਾ ਦਿੰਦਾ ਹੈ, ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ।
1: ਜਿਨ੍ਹਾਂ ਦਿਸੰਦੜਿਆਂ ਦੁਰਮਤ ਵਈਐ ਮਿੱਤਰ ਅਸਾਡੜੇ ਸਈ। ਇਹ ਵਾਰਤਾ ਸੁਣਾ ਰਹੇ ਸਨ ਤੇਜਿੰਦਰ ਸਿੰਘ। ਸਿੱਖ ਇਤਿਹਾਸ ਵਿੱਚ ਐਸੀਆਂ ਅਨੇਕਾਂ ਅਦੁੱਤੀ ਮਿਸਾਲਾਂ ਮਿਲਦੀਆਂ ਨੇ ਜੋ ਅਕਾਲ ਪੁਰਖ ਸੱਚੇ ਮਿੱਤਰ ਨਾਲ ਸਨੇਹ ਦੀਆਂ ਲਖਾਇਕ ਹਨ। ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਨੂੰ ਆਪਣਾ ਸੱਚਾ ਮਿੱਤਰ ਬਿਆਨ ਕਰਦੇ ਹੋਏ ਉਸ ਨੂੰ ਸੁਨੇਹਾ ਘੱਲਦੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦਾ ਰਹਿਣਾ। ਖਿਆਲ ਪਾਤਸ਼ਾਹੀ 10ਵੀਂ ਦੇ ਰੂਪ ਸੁਭਾਏ ਮਾਨ ਇਸ ਰਚਨਾ ਦਾ ਗਾਇਨ ਕੀਤਾ ਹੈ ਭਾਈ ਵਰਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਦਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦਾ ਰਹਿਣਾ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਵਰਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ। ਜਿਹੜੇ ਪ੍ਰਾਣੀਆਂ ਦਾ ਮਿੱਤਰ ਧਨਵਾਨ ਸਰਬ ਕਲਾ ਸਮਰੱਥ ਅਕਾਲ ਪੁਰਖ ਹੈ, ਉਹਨਾਂ ਨੂੰ ਕਿਸ ਬਾਤ ਦੀ ਕਮੀ ਆ ਸਕਦੀ ਹੈ। ਐਸਾ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਗੌੜੀ 'ਚ ਉਚਾਰੇ ਗਏ ਸ਼ਬਦ ਵਿੱਚ ਫਰਮਾਉਂਦੇ ਹਨ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕਹੋ ਕਹੋ ਕਾ ਕੀ ਕਮੀਆਂ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਓਂਕਾਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ।

ਹਿੰਦੀ ਪੰਜਾਬੀ ਤੇ ਅੰਗਰੇਜ਼ੀ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਨਸ਼ਰ ਕੀਤੀ ਜਾਣਗੀਆਂ। ਇਹ ਸੀ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ। ਆਹੁਣ ਸੁਣਦੇ ਹਾਂ ਇੱਕ ਸਮੂਹ ਗਾਨ।

0: app now and watch for free.
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਹੁਣ ਤੁਸੀਂ ਸਮੂਹ ਗਾਨ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ 6:20 ਤੇ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ने कहा कि राजा वल्लभ अपनाए गए मॉडल उपनियम राही आपने गतिविधियां दे दायरे का पसार करके मुढ़लियां खेतीबाड़ी कर्जा सभावां नूं मजबूत करन दे यतन भी किए जा रहे ने। उन्हां किसानां नूं जैविक खेतीबाड़ी उत्पादां दा उत्पादन वधाउण अते रसायनिक खादां ते कीटनाशकां दी वरतों घटाउण दी अपील भी कीती। श्री शाह ने पिछले 5 सालां दे सहयोग राही खुशहाली दे मंत्र दी पालना करके लखां लोकां दे जीवन विच बदलाव लियाउण लई सहकारिता मंत्रालय दी शलाघा कीती।
1: हमने कृषि ऋण, डेयरी, उर्वरक वितरण और ग्रामीण सेवाएं, ये सभी को प्राथमिक से लेकर राष्ट्रीय स्तर पर जोड़ने का काम किया है। सेकेंडरी और टर्सरी क्षेत्रों में भी उसको जोड़ने का काम किया है। भंडारण, उत्पादन, एक्सपोर्ट, जैविक उत्पादन, परंपरागत बीजों का उत्पादन, ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, ये सबको एक माला में पिरोने का काम ये 5 साल में किया है।
0: गृह मंत्री ने इस गल ते जोर दिता कि बीज उत्पादन दे खेतर विच स्थापित राष्ट्रीय सहकारी कमेटी आउण वाले 3 सालां विच भारत दे सब तो वड्डे गैर सरकारी बीज उत्पादन संगठन वजों उभरेगी। उन्हां अगे कहा कि इस राही 3 उद्देशां ते काम कीता जा रहा है, जिस विच किसानां नूं शुद्ध अते मिलावट मुक्त बीज प्रदान करना, वध उत्पादन देण वालियां वधिया बीज किस्मां दा विकास अते वंड अते भारतीय रवायती बीजां दी संभाल शामिल है। डॉक्टर श्यामा प्रसाद मुखर्जी नूं उन्हां दी 125वीं जन्म वरेगंढ ते याद करदे होए श्री शाह ने कहा कि डॉक्टर मुखर्जी ने अपना पूरा जीवन भारतीयता, भारत माता प्रति समर्पित कर दिता।
1: श्यामा प्रसाद मुखर्जी अगर न होते तो आज कश्मीर भारत का हिस्सा नहीं होता। यही वो महापुरुष थे जिन्होंने एक देश में दो विधान, दो प्रधान, दो निशान नहीं चल सकते। न केवल वो आंदोलन की शुरुआत की, इसके लिए अपने प्राण भी नौछावर कर दिए।
0: देश आज भारतीय जनसंघ के संस्थापक डॉक्टर श्यामा प्रसाद मुखर्जी की 125वीं जन्म वरेगंढ से उन्होंने नमन कर रहा है। भाजपा के चंडीगढ़ दफ्तर विखे पंजाब भाजपा के प्रधान केवल सिंह ढिल्लों ने भी श्यामा प्रसाद मुखर्जी की 125वीं जन्म वरेगंढ मनाई। उन्होंने श्री मुखर्जी की फोटो से फुल भेट करके श्रद्धांजलि दी। इस मौके मीडिया नाल गलबात करते उन्होंने कहा कि श्यामा प्रसाद मुखर्जी आजादी लई लड़ते हुए शहीद हुए सन।
2: ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਫਾਊਂਡਰ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦਾ 125ਵਾਂ ਜਨਮ ਦਿਨ ਤੇ ਇੱਥੇ ਇਕੱਠੇ ਹੋਏ ਹਾਂ। ਇੱਕ ਬਹੁਤ ਵੱਡਾ ਨਾਰਾ ਦਿੱਤਾ ਸੀ, ਇੱਕ ਨੇਸ਼ਨ ਇੱਕੋ ਨਿਸ਼ਾਨਾ ਔਰ ਇੱਕੋ ਵਿਧਾਨ। ਔਰ ਉਸ ਟਾਈਮ ਸ੍ਰੀਨਗਰ ਦੇ ਵਿੱਚ ਆਜ਼ਾਦੀ ਤੋਂ ਬਾਅਦ 370 ਲਗਾਈ ਗਈ ਸੀ, 370 ਦਾ ਵਿਰੋਧ ਕਰਦੇ ਕਰਦੇ ਹੀ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੀ ਹੱਤਿਆ ਹੋ ਗਈ ਸੀ।
0: ਭਾਰਤ ਸਰਕਾਰ ਦੇ ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰਾਲੇ ਅਧੀਨ ਮਾਈ ਭਾਰਤ ਚੰਡੀਗੜ੍ਹ ਨੇ ਵੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਨ ਨੂੰ ਮਨਾਉਣ ਲਈ ਰਾਸ਼ਟਰਪਤੀ ਉਹਨਾਂ ਦੇ ਦ੍ਰਿਸ਼ਟੀਕੋਣ, ਵਿਚਾਰਾਂ ਅਤੇ ਵਡਮੁੱਲੇ ਯੋਗਦਾਨ ਨੂੰ ਦਰਸਾਉਂਦੇ ਪ੍ਰੋਗਰਾਮ ਕਰਾਏ ਤਾਂ ਜੋ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਉੱਘੇ ਰਾਸ਼ਟਰਵਾਦੀ ਨੇਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਚੁਕਿਰਦਾ ਸਮਾਨ ਅਤੇ ਹਰੇ ਭਰੇ ਭਾਰਤ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੁੱਖ ਲਾਉਣ ਦੀ ਮੁਹਿੰਮ ਵੀ ਕਰਾਈ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xandla@eirrn ਜਲੰਧਰ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ 7 ਵਿੱਚੋਂ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਥਿਤ ਸੰਸਥਾਵਾਂ ਵਿੱਚ DAV ਕਾਲਜ ਜਲੰਧਰ ਅਤੇ ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਸ਼ਾਮਿਲ ਨੇ, ਜਦੋਂ ਕਿ ਗੁਰਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਏ। ਇਹ ਅਦਾਰੇ 7 ਦੇਸ਼ਾਂ ਦੀਆਂ 51 ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਚੁਣੇ ਗਏ ਨੇ। ਇਨਾਮ ਵੰਡ ਸਮਾਰੋਹ 7 ਜੁਲਾਈ ਨੂੰ GMC ਬਾਲਯੋਗੀ ਆਡੀਟੋਰੀਅਮ ਸੰਸਦ ਭਵਨ ਕੰਪਲੈਕਸ ਨਵੀਂ ਦਿੱਲੀ ਵਿਖੇ ਹੋਏਗਾ। ਕਾਨੂੰਨ ਤੇ ਨਿਆਂ ਰਾਜ ਮੰਤਰੀ ਸੁਤੰਤਰ ਚਾਰਜ ਅਰਜੁਨ ਰਾਮ ਮੇਘਵਾਲ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਇਨਾਮ ਜੇਤੂ ਯੂਨੀਵਰਸਿਟੀਆਂ ਅਤੇ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਮੁਕਾਬਲੇ ਵਿੱਚ ਉਹਨਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕਰਨਗੇ। ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਲਈ ਅਟਲ ਬਿਹਾਰੀ ਵਾਜਪੇਈ ਰਨਿੰਗ ਪਾਰਲੀਮੈਂਟਰੀ ਸ਼ੀਲਡ ਅਤੇ ਟਰਾਫੀ ਕਸ਼ਮੀਰ ਯੂਨੀਵਰਸਿਟੀ ਜੰਮੂ ਕਸ਼ਮੀਰ ਨੂੰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਮੰਤਰੀ ਵੱਲੋਂ ਇਹਨਾਂ 7 ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਮੁਕਾਬਲੇ ਵਿੱਚ ਗਰੁੱਪ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਲਈ ਗਰੁੱਪ ਪੱਧਰ ਦੀਆਂ ਜੇਤੂ ਟਰਾਫੀਆਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਸੰਸਦੀ ਮਾਮਲਿਆਂ ਬਾਰੇ ਮੰਤਰਾਲਾ ਪਿਛਲੇ 29 ਸਾਲਾਂ ਤੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਯੁਵਾ ਸੰਸਦ ਮੁਕਾਬਲੇ ਕਰਾ ਰਿਹਾ ਹੈ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਦੀ ਅਗਵਾਈ ਹੇਠ ਬੁੱਧਵਾਰ 8 ਜੁਲਾਈ ਨੂੰ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਾਈ ਜਾਏਗੀ। ਇਸ ਦਾ ਉਦੇਸ਼ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਹੱਲ ਕਰਨਾ ਹੈ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ NRI ਮਿਲਣੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਸਿੱਧੇ ਤੌਰ ਤੇ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਆਪਣੇ

0: ਸ਼ਿਕਾਇਤਾਂ ਸੁਝਾਅ ਅਤੇ ਸਮੱਸਿਆਵਾਂ ਸਾਂਝੀਆਂ ਕਰਨ ਲਈ ਮੰਚ ਪ੍ਰਦਾਨ ਕਰੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਹਿੱਸਾ ਲੈਣ ਦੇ ਚਾਹਵਾਨ ਆਪਣੀਆਂ ਸ਼ਿਕਾਇਤਾਂ minister.pa0punjab.gov.in ਤੇ ਈਮੇਲ ਰਾਹੀਂ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਅਤੇ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿ ਜਾਣ ਨਾਲ ਦੋ ਵਿਅਕਤੀਆਂ ਦੀ ਮੌਤ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਏ। ਅਖਬਾਰਾਂ ਵਿੱਚ ਪ੍ਰਕਾਸ਼ਿਤ ਹਾਦਸੇ ਨਾਲ ਸੰਬੰਧਿਤ ਖਬਰਾਂ ਦਾ ਖੁਦ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ 5 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਰਿਪੋਰਟ ਪੇਸ਼ ਕਰਨ ਲਿਖਿਆ ਹੈ। ਸ਼ਨਿਚਰਵਾਰ ਨੂੰ ਸਨਅਤੀ ਖੇਤਰ ਫੇਸ 2 ਵਿੱਚ ਇੱਕ 2 ਮੰਜ਼ਿਲਾ ਇਮਾਰਤ ਉਦੋਂ ਢਹਿ ਗਈ ਜਦੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਰਾਹਤ ਅਤੇ ਬਚਾਅ ਕਾਰਜਾਂ ਲਈ NDRF ਦੀ ਇੱਕ ਟੀਮ ਤੈਨਾਤ ਕੀਤੀ ਗਈ ਸੀ। ਕਰੀਬ 5 ਘੰਟਿਆਂ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਮਲਬੇ ਹੇਠ ਫਸੇ 2 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਹਾਲਾਂਕਿ ਦੋਵਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਭਾਰਤ ਦੀ ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਨੂ ਵਿਗ ਨੇ ਕੀਤਾ। ਯੂਨੀਵਰਸਿਟੀ ਮੰਝ ਦੇ ਹਾਕੇ ਤੋਂ ਵੱਧ ਸਮੇਂ ਬਾਅਦ ਅਜਿਹੇ ਰਾਸ਼ਟਰੀ ਪੱਧਰ ਦੇ ਭਾਰਤੀ ਹਾਕੀ ਕੋਚਿੰਗ ਕੈਂਪ ਦੀ ਮੇਜ਼ਬਾਨੀ ਕਰ ਰਹੀ ਹੈ। ਇਹ ਕੈਂਪ ਹਾਕੀ ਇੰਡੀਆ ਦੇ ਸਹਿਯੋਗ ਨਾਲ ਭਾਰਤ ਦੀ AHF ਯੂਥ ਹਾਕੀ ਏਸ਼ੀਅਨ ਚੈਂਪੀਅਨਸ਼ਿਪਸ 2026 ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ ਹੈ, ਜੋ ਕਿ 20 ਤੋਂ 25 ਜੁਲਾਈ 2026 ਤੱਕ ਓਮਾਨ ਵਿੱਚ ਹੋਣ ਵਾਲੀ ਏ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾ ਡਿਜੀਟਾਈਜੇਸ਼ਨ ਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਪਸਾਰ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍ਹੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਇਸ ਸੰਬੰਧੀ ਪ੍ਰੋਗਰਾਮ ਆਯੋਜਿਤ। 7ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿੱਚ ਪੰਜਾਬ ਦੇ 2 ਤੇ ਹਰਿਆਣਾ ਦੇ 1 ਵਿੱਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਦੀਦੀ, ਨੌਕਰੀ ਲੱਗ ਗਈ।
2: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
1: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
2: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
1: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
2: ਪਹਿਲਾਂ ਬਜਟ ਬਣਾਉਣਾ ਸਿੱਖੋ, ਫਿਰ ਖਰਚ ਕਰੋ।
1: ਪਰ ਦੀ,
2: ਦੇਖੋ, ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
1: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
2: ਅੱਛਾ,
3: RBI ਕਹਿੰਦਾ ਹੈ
4: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।
5: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, FM ਬੈਂਡ 103.6 ਮੈਗਾਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਲਹੂਣ ਸੁਣੋ ਦਿਹਾਤੀ ਪ੍ਰੋਗਰਾਮ।

0: ਆਜੋ ਆਜੋ ਆਜੋ ਸ਼ਿੰਗਾਰਾ ਸਿੰਘ ਜੀ, ਆਜੋ ਬੱਚਿਆਂ ਵਾਲਿਓ, ਆਜੋ।
1: ਜੈ ਹਿੰਦ ਜੀ, ਰੋਲਿਆ ਰਾਮ ਜੀ, ਜੈ ਹਿੰਦ।
0: ਜੈ ਜੀ, ਜੈ ਜੀ। ਸ਼ਿੰਗਾਰਾ ਸਿੰਘ ਜੀ, ਬੱਚਿਆਂ ਵਾਲਿਓ, ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਵਾਲ ਨੇ ਜੀ, ਤਕੜੇ ਨੇ, ਤੁਸਾਂ ਸੁਣਾਓ।
0: ਤਕੜਾ ਹਾਲ ਚਾਲ ਹੈ। ਦੇਖੋ, ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਹਾਂ, ਬਰਸਾਤੀ ਮੌਸਮ ਦੇ ਵਿੱਚ ਗੁਰੇਜ਼ ਔਰ ਪਰਹੇਜ਼,
1: ਹਾਂ,
0: ਇਹ ਦੋ ਚੀਜ਼ਾਂ ਬੜੀਆਂ ਲਾਜ਼ਮੀ ਹੈ।
1: ਬਿਲਕੁਲ ਜੀ,
0: ਬਾਹਰ ਆਉਣ ਜਾਣ ਦੇ ਵਿੱਚ ਵੀ ਅਤੇ ਖਾਣ ਪੀਣ, ਰਹਿਣ ਸਹਿਣ, ਹਰ ਚੀਜ਼ ਦੇ ਵਿੱਚ।
1: ਦੇਖੋ, ਸਫਾਈ ਦਾ ਵੀ ਧਿਆਨ ਰੱਖਣਾ
0: ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ।
1: ਕਿਉਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਅਕਸਰ ਵੇਖਿਆ ਹੋਣਾ ਵੀ ਮੱਛਰ, ਡੇਂਗੂ ਮੱਛਰ ਵੀ ਆਪਾਂ ਜਿਹਨੂੰ ਕਹਿੰਦੇ, ਬਹੁਤ ਖਤਰਨਾਕ ਮੱਛਰ ਆ, ਮੱਖੀ ਮੱਛਰ ਕੀੜੇ ਮਕੌੜੇ ਬਹੁਤ ਆ ਜਾਂਦੇ ਆ। ਸੋ ਆਪਣਾ ਆਲਾ ਦੁਆਲਾ ਜਿਹੜਾ ਆ ਉਹ ਤਾਂ ਸਾਫ਼ ਰੱਖਣਾ ਹੀ ਆ, ਆਂਢ ਗੁਆਂਢ ਦਾ ਵੀ ਰੱਖ ਲਓ।
0: ਬਿਲਕੁਲ ਬਿਲਕੁਲ, ਇਹ ਆਪਣੇ ਤੱਕ ਜਿਹੜਾ ਇੱਕ ਨਾ ਸੁਭਾਅ, ਮਨੁੱਖੀ ਸੁਭਾਅ ਹੈ
1: ਜੀ,
0: ਕਿ ਅਸੀਂ ਆਪਣੇ ਤੱਕ ਸੀਮਿਤ ਹੁੰਦੇ ਹਾਂ,
1: ਆਹ,
0: ਪਰ ਜਦੋਂ ਤੁਹਾਨੂੰ ਪੈਂਦੀ ਹੈ ਨਾ, ਫਿਰ ਤੁਹਾਨੂੰ ਪਤਾ ਲੱਗਦਾ।
1: ਹਾਂ, ਸਹੀ ਗੱਲ ਆ।
0: ਇਸ ਕਰਕੇ ਜਦੋਂ ਸਮਾਜ 'ਚ ਆਪਾਂ ਰਹਿੰਦੇ ਹਾਂ ਤਾਂ ਸਮਾਜ ਦੇ ਜਿਹੜੀਆਂ ਸਮੱਸਿਆਵਾਂ ਉਹ ਸਾਡੀਆਂ ਸਾਂਝੀਆਂ ਹੁੰਦੀਆਂ।
1: ਉਹ ਤਾਂ ਹੈ ਹੀ ਆ। ਦੇਖੋ, ਜਿੱਥੇ ਆਪਾਂ ਰਹਿਣਾ ਆ, ਜਿੱਥੇ ਸਾਡਾ ਪ੍ਰੇਮ ਪਿਆਰ ਆ, ਉੱਥੇ ਸਾਰਾ ਕੁਛ ਹੀ ਆਪਾਂ ਨੂੰ ਨਾਲੋਂ ਨਾਲ ਕਰਨਾ ਵੀ ਪੈਣਾ। ਸੋ ਇਹਨਾਂ ਦਿਨਾਂ ਦੇ ਵਿੱਚ

0: ਲਗਾਤਾਰ ਸਫਾਈ, ਜਿਹੜੇ ਆਪਾਂ ਤੋਂ ਪਹਿਲੇ ਵੀ ਗੱਲ ਕੀਤੀ, ਸਫਾਈ ਦੇ ਨਾਲ ਨਾਲ ਸਾਡਾ ਜਿਹੜਾ ਆਲਾ ਦੁਆਲਾ ਆ, ਸਾਡਾ ਭਾਈਚਾਰਕ ਸਾਂਝ ਵੀ ਹੋਣੀ ਜ਼ਰੂਰੀ ਆ।
1: ਬੜੀ ਜ਼ਰੂਰੀ ਹੈ ਨਾ, ਅਸੀਂ ਨਾ ਆਪਣੇ ਆਪ ਤੱਕ ਜਿਹੜਾ ਸੀਮਿਤ ਹੋਈ ਜਾ ਰਹੇ ਹਾਂ ਨਾ ਸ਼ਿੰਗਾਰਾ ਸਿੰਘ ਜੀ, ਇਹ ਸਾਡੇ ਸਮਾਜ ਲਈ ਕਿਤੇ ਨਾ ਕਿਤੇ ਘਾਤਕ ਹੈ, ਕਿਤੇ ਨਾ ਕਿਤੇ ਖਤਰੇ ਦੀ ਘੰਟੀ ਹੈ।
0: ਸਹੀ ਗੱਲ ਆ।
1: ਹੁਣ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਦੇਖੋ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਨਾ, ਤੁਸੀਂ ਕਿਤੇ ਦੇਖੋ ਵੀ ਕਿਤੇ ਲਾਈਨ ਲੱਗੀ ਹੋਈ ਹੈ ਨਾ ਕਿਸੇ ਕੰਮ ਦੇ ਲਈ ਕੋਈ, ਜਾਂ ਕੋਈ ਫਾਰਮ ਭਰਦੇ ਆ ਜਾਂ ਕੋਈ ਚੀਜ਼ ਦੀ ਪ੍ਰਾਪਤੀ ਦੇ ਲਈ,
0: ਜੀ
1: ਉੱਥੇ ਵੀ ਹਰ ਬੰਦੇ ਨੂੰ ਹੁੰਦਾ ਕਿ ਯਾਰ ਮੇਰਾ ਦਾਅ ਲੱਗ ਜੇ, ਬਾਕੀ ਚਾਹੇ ਜਿੱਧਰ ਮਰਜ਼ੀ ਜਾਣ।
0: ਸਹੀ ਗੱਲ ਆ,
1: ਇਹੀ ਹੁੰਦਾ ਨਾ
0: ਬਿਲਕੁਲ
1: ਵੀ, ਨਹੀਂ ਤੇ ਬਾਕੀ ਵੀ ਯਾਰ ਜਿਹੜੇ ਲਾਈਨਾਂ ਦੇ ਵਿੱਚ ਖੜੇ ਆ, ਵਾਰੀ ਸਿਰ ਜਿਹੜਾ ਹੈ ਸਾਰੇ ਬੰਦਿਆਂ ਸਾਰਿਆਂ ਦੀ ਜ਼ਰੂਰੀ ਹੈ ਨਾ।
0: ਦੇਖੋ ਜੇ ਤੁਹਾਡੀ ਵਾਰੀ ਲੱਗਦਾ ਵੀ ਪਹਿਲੇ ਆਉਣੀ ਚਾਹੀਦੀ ਸੀ, ਪਹਿਲੇ ਆ ਜਾਓ,
1: ਪਹਿਲੇ ਆ ਜਾਓ,
0: ਹਾਂ।
1: ਇਹ ਜਿਹੜੀ ਸਾਡਾ ਸੁਭਾਅ ਬਣ ਗਿਆ ਕਿ ਨਹੀਂ ਮੇਰਾ ਸਰ ਜੇ ਮੇਰਾ ਜਿਹੜਾ ਕੰਮ ਬਾਕੀ ਨਾ ਠਕੂ ਜਾਣ,
0: ਸਹੀ ਗੱਲ,
1: ਇਹ ਕਿਤੇ ਨਾ ਕਿਤੇ ਜਿਹੜਾ ਹੈ ਸਾਡੇ ਲਈ ਬੜੀ ਇੱਕ ਜਿੱਦਾਂ ਕਹਿੰਦੇ ਹਾਂ ਇਹਨੂੰ ਅਸੀਂ ਸਮਾਜਿਕ ਸਾਡੇ ਜਿਹੜੇ ਵਰਤਾਰਾ ਹੈ ਨਾ
0: ਜੀ,
1: ਉਹਨੂੰ ਸੇਧ ਵਾਲਾ ਕੰਮ ਅਸੀਂ ਕਰਦੇ ਪਏ।
0: ਗੱਲ ਦੇਖੋ ਜੀ, ਕਈ ਵਾਰੀ ਕਹਿੰਦੇ ਵੀ ਸਮਾਂ ਹੈ ਨਹੀਂ ਸਾਡੇ ਕੋਲ ਜੀ,
1: ਜੇ ਤਾਂ ਕੋਈ ਬੰਦਾ ਬਿਮਾਰ ਠਮਾਰ ਹੁੰਦਾ ਹੈ
0: ਜੀ,
1: ਹੈ ਨਾ, ਸਿਆਣਾ ਬੰਦਾ ਹੁੰਦਾ, ਚੱਲ ਯਾਰ ਇਹ ਬੰਦਾ ਢਿੱਲਾ ਮਿੱਠਾ, ਇਹਦਾ ਕੰਮ ਇਹਨੂੰ ਪਹਿਲਾਂ ਲਾਈਨ ਦੇ ਵਿੱਚ ਪਹਿਲਾਂ ਜਾਣ ਲਾ।
0: ਚਲੋ ਕੋਈ ਬਜ਼ੁਰਗ ਆਉਂਦਾ ਆ, ਉਹਨੇ ਤੁਰਿਆ ਜਾਂਦਾ ਜਾਂ
1: ਬੀਬੀ ਸਵਾਣੀ ਹੈ,
0: ਉਹ ਤਾਂ ਚਲੋ ਮੰਨ ਲਿਆ ਵੀ ਉਹਨੂੰ ਪਹਿਲ ਦੇ ਆਧਾਰ ਤੇ ਲੈ
1: ਆਉਣਾ, ਚੰਗੇ ਭਲੇ ਬੰਦੇ,
0: ਚੰਗੇ ਭਲੇ ਬੰਦਿਆਂ ਨੂੰ ਪਤਾ ਨਹੀਂ ਕਾਹਦੀ ਕਾਲੀ, ਕਹਿੰਦੇ ਸਮਾਂ ਹੈ ਨਹੀਂ ਸਾਡਾ,
1: ਸਮਾਂ ਹੈ ਨਹੀਂ
0: ਹਾਂਜੀ, ਸਮਾਂ ਕਿਹਦੇ ਕੋਲ ਹੈਗਾ ਅੱਜ?
1: ਸਮਾਂ ਤਾਂ ਇਹੀ ਤਾਂ ਹੈ ਨਾ, ਇਹ ਸਮਝ ਹੈ ਨਹੀਂ ਲੋਕਾਂ ਨੂੰ
0: ਜੀ,
1: ਸਮਾਂ ਤਾਂ ਕਿਸੇ ਕੋਲੇ ਵੀ ਹੈ ਨਹੀਂ,
0: ਹਾਂ ਸਮਾਂ ਕੱਢਣਾ ਪੈਂਦਾ।
1: ਨਾ ਨਾ ਨਾ, ਸਮਾਂ ਤਾਂ ਆਪਣੇ ਚਾਲ ਚੱਲਣਾ ਹੈ
0: ਜੀ,
1: ਸਮੇਂ ਤਾਂ ਤੁਹਾਡੇ ਅਧੀਨ ਥੋੜੀ ਹੈ, ਸਮਾਂ,
0: ਸਹੀ ਗੱਲ ਹੈ,
1: ਤੁਸੀਂ ਸਮੇਂ ਦੇ ਅਧੀਨ ਹੋ
0: ਬਿਲਕੁਲ।
1: ਇਹ ਸ਼ਿੰਗਾਰਾ ਸਿੰਘ ਜੀ ਦੇਖੋ, ਜੇ ਮਨੁੱਖ ਕੋਲੇ ਸਮੇਂ ਦਾ ਉਹ ਹੁੰਦਾ ਤੇ ਮਨੁੱਖ ਤਾਂ ਕਿਤੇ ਨਾ ਕਿਤੇ ਪਾਈਪ ਲੈਂਡਰ ਲਾਣ ਦਾ,
0: ਸਹੀ ਗੱਲ ਆ,
1: ਇਹਨੂੰ ਤਾਂ ਪਤਾ ਹੀ ਨਹੀਂ ਵੀ ਮੇਰੇ ਨਾਲ ਅਗਲੇ ਪਲ ਹੋਣਾ ਕੀ ਹੈ।
0: ਗੱਲ ਤੁਹਾਡੀ ਸਹੀ ਹੈ ਜੀ,
1: ਇਹਨੂੰ ਇਹ ਨਹੀਂ ਪਤਾ ਵੀ ਜਿਹੜਾ ਮੈਂ ਅਗਲਾ ਪੈਰ ਪੁੱਟਣਾ ਹੈ, ਪੁੱਟਣਾ ਹੈ ਜਾਂ ਨਹੀਂ ਪੁੱਟਣਾ ਹੈ, ਗੱਲਾਂ ਇਹ ਏਡੀ ਏਡੀਆਂ ਕਰਦਾ।
0: ਸਹੀ ਸਹੀ ਗੱਲ,
1: ਇਸ ਕਰਕੇ ਅਸੀਂ ਸਮੇਂ ਦੇ ਅਧੀਨ ਆ, ਸਮੇਂ ਦੀ ਅਧੀਨਗੀ ਦੇ ਵਿੱਚ ਤੁਸੀਂ ਜੋ ਸਮਾਜ ਦਾ ਵਰਤਾਰਾ ਹੈ ਉਹਦੇ ਹਿਸਾਬ ਨਾਲ ਆਪਾਂ ਨੇ ਚੱਲਣਾ ਹੈ, ਬਹੁਤੀ ਤੇਜ਼ੀ ਕਰਕੇ ਉਹ ਜਿਹੜੀ ਕਹਿੰਦੇ ਕਾਹਲੀ ਅੱਗੇ ਟੋਏ ਵਾਲਾ ਹਿਸਾਬ ਹੋ ਜਾਂਦਾ। ਸੋ ਇਸ ਕਰਕੇ ਤਹੱਮਲ ਦੇ ਨਾਲ, ਸਬਰ ਦੇ ਨਾਲ ਜਦੋਂ ਆਪਾਂ ਸਮਾਜ ਦੇ ਵਿੱਚ ਚੱਲਦੇ ਹਾਂ ਤੇ ਸਾਰੀਆਂ ਗੱਲਾਂ ਜਿਹੜੀਆਂ ਵਰਤਾਰਾ ਠੀਕ ਰਹਿੰਦਾ। ਦੋ ਬੋਲ ਗਾਉਣ ਦੇ ਲਾਉਂਦੇ ਹਾਂ,
0: ਲਾ ਦਿਓ ਜੀ ਫਿਰ।

0: ਹਾਂ ਜੀ
1: ਸ਼ਿੰਗਾਰਾ ਸਿੰਘ ਜੀ, ਦੇਖੋ ਬਰਸਾਤਾਂ ਦੇ ਦਿਨਾਂ ਦੇ ਵਿੱਚ ਬਰਸਾਤੀ ਪਾਣੀ ਨੂੰ ਸਾਂਭਣਾ ਸਾਡੇ ਲਈ ਬਹੁਤ ਜ਼ਰੂਰੀ ਹੈ
0: ਜੀ।
1: ਇਸੇ ਵਿਸ਼ੇ ਦੇ ਬਾਬਤ ਇੰਜੀਨੀਅਰ ਲੁਪਿੰਦਰ ਕੁਮਾਰ ਹੋਣਾ ਕੁਝ ਜਾਣਕਾਰੀਆਂ ਸਾਂਝੀਆਂ ਹੋਈਆਂ, ਆਪਾਂ ਸਾਂਝੀਆਂ ਕਰਦੇ ਹਾਂ।
0: ਬਿਲਕੁਲ ਜੀ,
1: ਇੰਜੀਨੀਅਰ ਲੁਪਿੰਦਰ ਕੁਮਾਰ ਜੀ, ਤੁਸੀਂ ਉਪ ਮੰਡਲ ਭੂਮੀ ਰੱਖਿਆ ਅਫਸਰ, ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਜਲੰਧਰ ਕੰਮ ਕਰ ਰਹੇ ਹੋ
0: ਜੀ।
1: ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠੀ ਤੁਹਾਨੂੰ ਜੀ ਐਂ ਕਹਿੰਦੇ ਹਾਂ ਗੱਲ। ਲੁਪਿੰਦਰ ਜੀ, ਅੱਜ ਬਹੁਤ ਜਿੱਦਾਂ ਕਹਿੰਦੇ ਕਿ ਅਹਿਮ ਵੀ ਹੈ ਔਰ ਗੰਭੀਰ ਵੀ ਹੈ ਔਰ ਮਸਲਾ ਵੀ ਹੈ, ਉਹ ਹੈ ਪਾਣੀ। ਜਿੱਦਾਂ ਆਪਾਂ ਹਰ ਰੋਜ਼ ਦਿਨ ਬ ਦਿਨ ਜਿਹੜਾ ਦੇਖਦੇ ਪਏ ਹਾਂ ਕਿ ਪਾਣੀ ਨੂੰ ਲੈ ਕੇ, ਚਾਹੇ ਉਹ ਸ਼ਹਿਰੀ ਖੇਤਰ ਦੀ ਗੱਲ ਕਰੀਏ ਚਾਹੇ ਉਹ ਪੇਂਡੂ ਖੇਤਰ ਦੀ ਗੱਲ ਕਰੀਏ, ਪਾਣੀ ਪੀਣ ਯੋਗ ਨਹੀਂ, ਜਾਂ ਇਹ ਹੈ ਕਿ ਪਾਣੀ ਧਰਤੀ ਦੇ ਵਿੱਚ ਜਿਹੜਾ ਹੈ ਉਹ ਦਿਨ ਬ ਦਿਨ ਡੂੰਘਾ ਜਾਈ ਜਾ ਰਿਹਾ ਹੈ, ਜਾਂ ਫਸਲਾਂ ਨੂੰ ਲਾਉਣ ਯੋਗ ਪਾਣੀ ਨਹੀਂ ਰਹਿ ਰਿਹਾ। ਪਾਣੀ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਰਹੀਆਂ, ਇਹ ਆਪਾਂ ਸਾਰੇ ਜਾਣਦੇ ਹਾਂ। ਔਰ ਦੂਜਾ ਮਸਲਾ ਇਹ ਹੈ ਕਿ ਕੁਦਰਤ ਦੇ ਜਿੰਨੇ ਵੀ ਸਰੋਤ ਆ ਉਹ ਸੀਮਤ ਹੈ, ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਪਾਣੀ ਨੂੰ ਜਿਹੜਾ ਹੈ ਕੋਈ ਨਵਾਂ ਪਾਣੀ ਜਿਹੜਾ ਹੋਰ ਬਣਾ ਲਾਂਗੇ, ਕੋਈ ਗੱਲ ਜੇ ਖਤਮ ਹੋ ਗਿਆ। ਪਾਣੀ ਦਾ ਭੰਡਾਰਨ ਤਾਂ ਜੋ ਕੁਦਰਤ ਨੇ ਦਿੱਤਾ ਉਹੀ ਹੈ, ਅਤੇ ਉਹਨੂੰ ਆਪਾਂ ਵਰਤੋਂ ਜਿਹੜੀ ਹੈ ਉਹ ਘੱਟ ਕਰਦੇ, ਦੁਰਵਰਤੋਂ ਜ਼ਿਆਦਾ ਕਰਦੇ ਹਾਂ। ਸੋ ਕੁੱਲ ਮਿਲਾ ਕੇ ਅੱਜ ਪਾਣੀ ਦੇ ਬਾਬਤ ਹੀ ਆਪਾਂ ਗੱਲਾਂ ਬਾਤਾਂ ਕਰਨੀਆਂ ਹੈ, ਕਿਉਂਕਿ ਹੁਣ ਸਮਾਂ ਜਿਹੜਾ ਹੈ ਮੂਹਰੇ ਬਰਸਾਤਾਂ ਆਉਣੀਆਂ ਨੇ, ਅਤੇ ਉਦੋਂ ਥੋੜ੍ਹੀ ਜਿਹੀ ਜਾਗਰੂਕਤਾ ਚਾਹੀਦੀ ਹੈ ਕਿ ਜੇ ਸਾਡੇ ਕੋਲ ਪਾਣੀ ਵਾਫਰ ਹੈ ਉਹਨਾਂ ਦਿਨਾਂ ਦੇ ਵਿੱਚ ਆਪਾਂ ਪਾਣੀ ਨੂੰ ਸੰਭਾਲ ਲਈਏ। ਸੋ ਸਭ ਤੋਂ ਪਹਿਲੀ ਤਾਂ ਅੱਜ ਜੇ ਆਪਾਂ ਸਥਿਤੀ ਦੇਖਣੀ ਹੋਵੇ ਧਰਤੀ ਹੇਠਲੇ ਪਾਣੀ ਦੀ ਜਾਂ ਪੀਣ ਯੋਗ ਪਾਣੀ ਦੀ, ਕੀ ਸਥਿਤੀ ਹੈ, ਕਿੱਥੇ ਕੁ ਪੰਜਾਬ ਜਿਹੜਾ ਹੈ ਖੜ੍ਹਾ ਹੈ?
2: ਦੇਖੋ ਰੁਲੀਆ ਰਾਮ ਜੀ, ਜਿਹੜਾ ਅੱਜ ਸਮਾਂ ਆ ਕਿ ਇੱਕ ਬਹੁਤ ਹੀ ਚੁਣੌਤੀਪੂਰਨ ਸਮਾਂ ਆ ਸਾਡੇ ਵਾਸਤੇ। ਜੇ ਆਪਾਂ ਪਿੱਛੇ ਮੁੜੀਏ 50 ਕੁ ਸਾਲ ਪਹਿਲਾਂ, ਉਦੋਂ ਸਾਡਾ ਜਿਹੜਾ ਮੁੱਖ ਉਦੇਸ਼ ਹੁੰਦਾ ਸੀ ਵੀ ਜੀਣ ਵਾਸਤੇ ਰੋਟੀ ਕੱਪੜਾ ਔਰ ਮਕਾਨ। ਕਹਿੰਦੇ ਜੀ ਪਾਣੀ ਪਾਣੀ ਤਾਂ ਬਹੁਤ ਆ, ਪਾਣੀ ਲਈ ਤਾਂ ਇੱਕ ਉਹ ਬੱਚੇ ਪੋਇਮ ਵੀ ਬੋਲਦੇ ਹੁੰਦੇ ਸੀ ਸਕੂਲਾਂ ਦੇ ਵਿੱਚ ਕਿ ਮਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ। ਸਾਡੇ ਵਾਸਤੇ ਕਹਿੰਦੇ ਜਿਹੜਾ ਪਾਣੀ ਉਹ ਤਾਂ ਮੱਛੀ ਨੂੰ ਚਾਹੀਦਾ, ਸਾਨੂੰ ਚਾਹੀਦਾ ਰੋਟੀ ਕੱਪੜਾ ਔਰ ਮਕਾਨ। ਕਹਿੰਦੇ ਪਾਣੀ ਤਾਂ ਬਹੁਤ ਆ, ਪਰ ਜਿੱਦਾਂ ਜਿੱਦਾਂ ਸਾਡੀ ਜਨਸੰਖਿਆ ਵਧੀ, ਜੇ ਆਪਾਂ 1970-80 ਦੇ ਦਹਾਕੇ ਦੀ ਗੱਲ ਕਰੀਏ, ਸਾਡੀ ਜਨਸੰਖਿਆ ਸੀ ਤਕਰੀਬਨ 60 ਕਰੋੜ, ਅੱਜ ਅਸੀਂ 145 ਕਰੋੜ 'ਤੇ ਪਹੁੰਚ ਗਏ, ਤਕਰੀਬਨ 2.5 ਗੁਣਾ ਵੱਧ ਗਈ ਆ। ਵੱਧਦੀ ਹੋਈ ਜਨਸੰਖਿਆ, ਸ਼ਹਿਰੀਕਰਨ, ਅਤੇ ਫਿਰ ਜਿਹੜੀ ਸਾਡੀ ਇੰਡਸਟਰੀ ਲੱਗ ਰਹੀ ਹੈ, ਔਰ ਇਹਦੇ ਨਾਲ ਹੀ ਜਿਹੜਾ ਸਾਡੇ ਖੇਤੀ ਦੇ ਵਿੱਚ ਸੰਘਣੀ ਖੇਤੀ ਹੋ ਰਹੀ ਆ, ਇਹ ਇੱਕ ਬਹੁਤ ਵੱਡਾ ਕਾਰਨ ਰਿਹਾ ਕਿ ਜਿਹਦੇ ਕਾਰਨ ਜਿਹੜਾ ਪਾਣੀ ਦਾ ਪੱਧਰ ਆ ਸਮੁੱਚੇ ਭਾਰਤ ਦੇ ਵਿੱਚ ਹੀ ਜਿਹੜਾ ਉਹ ਥੱਲੇ ਜਾ ਰਿਹਾ। ਅਤੇ ਜੇ ਆਪਾਂ ਪੂਰੇ ਭਾਰਤ ਦੀ ਗੱਲ ਕਰੀਏ ਕਿ ਜਿਹੜਾ ਸਾਡਾ ਕੰਟਰੀ ਆ ਉਹ ਇੱਕ ਵਾਟਰ ਸਟ੍ਰੈਸ ਕੰਟਰੀ ਆ। ਵਾਟਰ ਸਟ੍ਰੈਸ ਕੰਟਰੀ ਦਾ ਕੀ ਮਤਲਬ ਹੁੰਦਾ ਕਿ ਉਹ ਦੇਸ਼ ਜਿੱਥੇ ਜਿਹੜੀ ਪਾਣੀ ਦੀ ਕਿੱਲਤ ਆ, ਉਹ ਪਾਣੀ ਉਹ ਜਿਹੜੇ ਪਾਣੀ ਦੇ ਭੰਡਾਰ ਨੇ ਉਹ ਉੱਥੇ ਜ਼ਿਆਦਾ ਮਾਤਰਾ 'ਚ ਨਹੀਂ ਹੋਏਗੇ। ਅਤੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਖੇਤੀ ਪ੍ਰਧਾਨ ਸੂਬਾ ਆ, ਸੰਘਣੀ ਖੇਤੀ ਹੋ ਰਹੀ ਆ ਔਰ ਜ਼ਿਆਦਾ ਪ੍ਰੋਡਕਟੀਵਿਟੀ ਅਸੀਂ ਲੈ ਰਹੇ ਹਾਂ। ਪੰਜਾਬ ਦੇ ਵਿੱਚ ਆਪਣੀ ਸਥਿਤੀ ਇਹ ਆ ਕਿ ਸਾਡੇ ਜਿਹੜੇ ਬਹੁਤ ਸਾਰੇ ਬਲੋਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਆ ਗਏ। ਡਾਰਕ ਜ਼ੋਨ ਦਾ ਕੀ ਮਤਲਬ ਆ ਕਿ ਜਿੱਥੇ ਅਸੀਂ ਜਿਹੜਾ ਧਰਤੀ ਦੇ ਵਿੱਚੋਂ ਲੋੜ ਨਾਲੋਂ ਜ਼ਿਆਦਾ ਪਾਣੀ ਕੱਢ ਰਹੇ ਹਾਂ ਭਰਭਾਈ ਕਰਨ ਲਈ। ਭਰਭਾਈ ਕਿਸ ਕੰਮ ਦੀ ਕਰਨ ਲਈ ਕਿ ਜਿੰਨਾ ਸਾਡੇ ਕੋਲ ਪਾਣੀ ਸਾਨੂੰ ਚਾਹੀਦਾ ਉਹ ਉਨਾ ਪਾਣੀ ਸਾਡੇ ਕੋਲ ਹੈ ਨਹੀਂ, ਉਹ ਜ਼ਿਆਦਾ ਅਸੀਂ ਨਹਿਰਾਂ ਰਾਹੀਂ ਸਿੰਚਾਈ ਕਰਦੇ ਹਾਂ ਜਾਂ ਕੁਛ ਬਰਸਾਤੀ ਪਾਣੀ ਆ। ਫਿਰ ਜਿਹੜੀ ਵਾਧੂ ਪਾਣੀ ਸਾਨੂੰ ਚਾਹੀਦਾ ਉਹ ਅਸੀਂ ਧਰਤੀ ਦੇ ਥੱਲਿਓਂ 300 ਤੋਂ 400 ਫੁੱਟ ਜਿਹੜਾ ਉਹ ਥੱਲਿਓਂ ਪਾਣੀ 500 ਫੁੱਟ ਤੱਕ ਅਸੀਂ ਪਹੁੰਚ ਗਏ ਹਾਂ। ਅਤੇ ਇਹਦੇ ਕਾਰਨ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਹੈ
1: ਚਿੰਤਾਜਨਕ,
2: ਉਹ ਚਿੰਤਾਜਨਕ ਹੈ।
1: ਅੱਛਾ ਲੁਪਿੰਦਰ ਜੀ, ਇੱਕ ਗੱਲ ਹੋਰ ਵੀ ਹੈ, ਦੇਖੋ ਇਹ ਤਾਂ ਪਾਣੀ ਦੀ ਸਥਿਤੀ ਦੀ ਆਪਾਂ ਜਦੋਂ ਗੱਲ ਕਰਦੇ, ਹੁਣ ਪੀਣ ਯੋਗ ਪਾਣੀ ਉਹ ਤੋਂ ਵੀ ਅਗਲੀ ਗੰਭੀਰ ਸਥਿਤੀ ਹੈ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਪਾਣੀ ਜਿਹੜਾ ਹੈ ਕਿ ਅਸੀਂ ਜਦੋਂ ਤੁਸੀਂ ਸ਼ਹਿਰੀਕਰਨ ਦੀ ਗੱਲ ਕੀਤੀ ਹੈ ਜਾਂ ਇੰਡਸਟਰੀਲਾਈਜੇਸ਼ਨ ਦੀ ਗੱਲ ਕੀਤੀ ਹੈ ਲੋੜਾਂ ਦੇ ਹਿਸਾਬ ਦੇ ਨਾਲ, ਕਿਉਂਕਿ ਪਾਣੀ ਦੇ ਵਿੱਚ ਕੁਛ ਜਿਹੜੀਆਂ ਕੈਮੀਕਲ ਇੱਦਾਂ ਦੀਆਂ ਜਾ ਰਹੀਆਂ ਨੇ ਕਿ ਪਾਣੀ ਨੂੰ ਵੀ ਪੀਣ ਯੋਗ ਪਾਣੀ ਨਹੀਂ ਰਹਿ ਰਿਹਾ ਸਾਡਾ।

0: ਰੁੜੀਆ ਰਾਮ ਜੀ, ਇੱਕ ਬਹੁਤ ਹੀ ਗੰਭੀਰ ਸਵਾਲ ਜਿਹੜਾ ਤੁਸੀਂ ਕੀਤਾ ਹੈ ਕਿ ਅੱਜ ਮਸਲਾ ਇਹ ਨਹੀਂ ਹੈ ਪਾਣੀ ਬਚਾਓ, ਅੱਜ ਮਸਲਾ ਇਹ ਹੈ ਪਾਣੀ ਨੂੰ ਵੀ ਬਚਾਓ,
1: ਪਾਣੀ ਨੂੰ ਵੀ ਬਚਾਓ।
0: ਪਾਣੀ ਨੂੰ ਵੀ ਬਚਾਓ ਦਾ ਮਤਲਬ ਕੀ ਹੈ ਕਿ ਕਹਿੰਦੇ ਜੀ ਕਿ ਮੇਰਾ ਪਿੰਡ ਮੇਰਾ ਪਾਣੀ, ਮੇਰਾ ਸ਼ਹਿਰ ਮੇਰਾ ਪਾਣੀ। ਇੱਕ ਗੱਲ ਆਪਾਂ ਸਾਰੇ ਯਾਦ ਕਰ ਲਈਏ ਕਿ ਪਾਣੀ ਬਚਾਇਆ ਜਾ ਸਕਦਾ, ਪਾਣੀ ਬਣਾਇਆ ਨਹੀਂ ਜਾ ਸਕਦਾ। ਹੁਣ ਪਾਣੀ ਨੂੰ ਵੀ ਬਚਾਓ ਦਾ ਕੀ ਮਤਲਬ ਹੈ ਜਿਹੜਾ ਤੁਸੀਂ ਸਵਾਲ ਕੀਤਾ? ਕਿ ਇੱਕ ਤਾਂ ਅਸੀਂ ਥੱਲੇ ਧਰਤੀ ਦੇ ਜਾ ਰਹੇ ਹਾਂ, ਧਰਤੀ ਦੇ ਥੱਲਿਓਂ ਪਾਣੀ ਕੱਢ ਰਹੇ ਹਾਂ, ਜਿਹੜੀ ਗੰਦਗੀ ਅਸੀਂ ਧਰਤੀ ਦੇ ਵਿੱਚ ਭੇਜ ਰਹੇ ਹਾਂ ਜਾਂ ਅਸੀਂ ਜਿਹੜਾ ਗੰਦਾ ਪਾਣੀ ਧਰਤੀ ਦੇ ਵਿੱਚ ਭੇਜ ਰਹੇ ਹਾਂ, ਉਹਦੇ ਨਾਲ ਕੀ ਹੈ ਕਿ ਪਾਣੀ ਦੀ ਕੁਆਲਿਟੀ ਖਰਾਬ ਹੋ ਰਹੀ ਹੈ। ਉਹ ਤੁਹਾਡੀ ਗੱਲ ਦਾ ਜਿਹੜਾ ਇਹਦਾ ਜਵਾਬ ਹੈ ਸਵਾਲ ਦਾ ਕਿ ਉਹ ਇਹੀ ਹੈ ਕਿ ਪਾਣੀ ਬਚਾਓ ਨਹੀਂ ਪਾਣੀ ਨੂੰ ਵੀ ਬਚਾਓ, ਕਿ ਅਸੀਂ ਪਾਣੀ ਦੀ ਜਿਹੜੀ ਕੁਆਲਿਟੀ ਖਰਾਬ ਹੋ ਰਹੀ ਆ ਉਹਦੇ ਬਹੁਤ ਸਾਰੇ ਕਾਰਨ ਨੇ। ਕਿ ਇੱਕ ਤਾਂ ਜਿਹੜਾ ਅਸੀਂ ਜੇ ਆਪਾਂ ਕਹੀਏ ਵੀ ਜਿਹੜਾ ਬਾਰਿਸ਼ ਦਾ ਪਾਣੀ ਧਰਤੀ 'ਚ ਭੇਜਣਾ, ਜਿਹੜੇ ਲੋਕ ਉਹਦੀ ਟੈਕਨੀਕ ਨੂੰ ਸਹੀ ਫੋਲੋ ਨਹੀਂ ਕਰਦੇ ਅਤੇ ਉਹ ਕਿਸੇ ਤਕਨੀਕੀ ਸਹਾਇਤਾ ਨਹੀਂ ਲੈਂਦੇ, ਉਹ ਕੀ ਕਰਦੇ ਕਿ ਕਈ ਵਾਰ ਜਿਹੜਾ ਗੰਦਾ ਪਾਣੀ ਆ, ਕਿਚਨ ਦਾ ਗੰਦਾ ਪਾਣੀ ਕਹਿ ਦਿਉ ਜਾਂ ਸਾਬਣ ਵਾਲਾ ਪਾਣੀ ਕਹਿ ਦਿਉ ਜਾਂ ਕੋਈ ਵਾਸ਼ਰੂਮ ਦਾ ਪਾਣੀ ਜਾਂ ਕੋਈ ਹੋਰ ਕੈਮੀਕਲ ਵਾਲਾ ਪਾਣੀ ਜਦੋਂ ਧਰਤੀ ਵਿੱਚ ਅਸੀਂ ਭੇਜਦੇ ਹਾਂ, ਜਾਂ ਆਪਾਂ ਕਹੀਏ ਕਿ ਜਿਹਦੀਆਂ ਆਪਾਂ ਖੇਤੀ ਦੇ ਵਿੱਚ ਜ਼ਿਆਦਾ ਖਾਦਾਂ ਦੀ ਵਰਤੋਂ ਕਰਦੇ ਹਾਂ, ਉਹ ਵੀ ਲੀਚ ਡਾਊਨ ਹੋ ਕੇ ਥੱਲੇ ਜਾ ਰਹੀਆਂ ਪਾਣੀ ਦੇ ਵਿੱਚ ਜਦੋਂ ਉਹ ਮਿਲਦੀਆਂ, ਤਾਂ ਜਿਹੜੀ ਪਾਣੀ ਦੀ ਕੁਆਲਿਟੀ ਹੈ। ਹੁਣ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਸਾਰੇ ਖੇਤਰਾਂ ਦੇ ਵਿੱਚ ਨਾਈਟ੍ਰੇਟਸ ਦੇ ਬਾਰੇ ਗੱਲ ਆਈ ਹੈ, ਨਾਈਟ੍ਰੇਟਸ ਅਸੀਂ ਸਮਝਦੇ ਹਾਂ ਕਿ ਉਹ ਜਿਹੜੀਆਂ ਖਾਦਾਂ ਤੋਂ ਆਉਂਦੇ ਆ, ਅਤੇ ਉਹਦੇ ਨਾਲ ਜਿਹੜੀ ਵਾਟਰ ਕੁਆਲਿਟੀ ਆ ਉਹ ਖਰਾਬ ਹੋ ਰਹੀ ਆ। ਸੋ ਵਾਟਰ ਕੁਆਲਿਟੀ ਖਰਾਬ ਹੋਣਾ ਵੀ ਅੱਜ ਇੱਕ ਗੰਭੀਰ ਮਸਲਾ ਹੈ ਕਿ ਇੱਕ ਤਾਂ ਅਸੀਂ ਧਰਤੀ ਦੇ ਥੱਲੇ ਜਾ ਰਹੇ ਹਾਂ, ਥੱਲੇ ਜਾਣ ਨਾਲ ਕੀ ਹੈ ਕਿ ਜਿਹੜੀਆਂ ਸਾਡੀਆਂ ਮੋਟਰਾਂ ਆ ਉਹ ਵੱਡੀਆਂ ਹੋ ਰਹੀਆਂ। ਹੁਣ ਆਪਾਂ ਇਹ ਸੰਭਾਵਕ ਦੇਖਦੇ ਹਾਂ ਕਿ ਜਿੰਨੀ ਅਸੀਂ ਮੋਟਰ ਵੱਡੀ ਰਖਾਵਾਂਗੇ ਸਾਡੀ ਲਾਗਤ ਵੀ ਵਧੇਗੀ, ਪਰ ਇਹਦਾ ਧਿਆਨ ਇਹ ਵੀ ਰੱਖੀਏ ਕਿ ਉਹਦੀ ਮੇਨਟੇਨੈਂਸ ਦਾ ਖਰਚਾ ਵੀ ਜ਼ਿਆਦਾ ਹੋਏਗਾ।
1: ਬਿਲਕੁਲ,
0: ਇੱਕ ਮੋਟਰਸਾਈਕਲ ਦੀ ਮੇਨਟੇਨੈਂਸ ਦਾ ਖਰਚਾ ਤੋਂ ਇੱਕ ਕਾਰ ਦੀ ਮੇਨਟੇਨੈਂਸ ਦਾ ਖਰਚਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਉਹਦਾ ਡਿਫਰੈਂਸ ਹੋਏਗਾ। ਉਹ ਜਿੰਨਾ ਜ਼ਿਆਦਾ ਅਸੀਂ ਥੱਲੇ ਜ਼ਮੀਨ 'ਚ ਜਾ ਰਹੇ ਹਾਂ, ਵਾਟਰ ਕੁਆਲਿਟੀ ਮਾਹਿਰ ਦੱਸਦੇ ਨੇ ਉਹ ਚੰਗੀ ਨਹੀਂ ਮਿਲ ਰਹੀ ਸਾਨੂੰ। ਇਹ ਇੱਕ ਸਾਡੀ ਇੱਕ ਧਾਰਨਾ ਬਣੀ ਹੋਈ ਹੈ ਵੀ ਸ਼ਾਇਦ ਅਸੀਂ ਥੱਲੇ ਜ਼ਿਆਦਾ ਜਾ ਰਹੇ ਹਾਂ, ਸਾਨੂੰ ਵਾਟਰ ਕੁਆਲਿਟੀ ਵਧੀਆ ਮਿਲ ਰਹੀ ਆ। ਉਹ ਤਾਂ ਹੈ ਹੀ ਉਹੀ ਜੋ ਅਸੀਂ ਉੱਪਰੋਂ ਪਾ ਰਹੇ ਹਾਂ, ਉਹੀ ਥੱਲੇ ਜਾ ਰਿਹਾ, ਉਹੀ ਦੁਬਾਰਾ ਅਸੀਂ ਕੱਢ ਰਹੇ ਹਾਂ। ਗੱਲ ਕੀ ਹੈ ਕਿ ਅਸੀਂ ਜਿਹੜੀ ਆ ਸਰਕੂਲਰ ਇਕੋਨਮੀ ਆ ਇਹ ਅਸੀਂ ਸਮਝ ਲਈਏ ਕਿ ਸਰਕੂਲਰ ਇਕੋਨਮੀ ਦੇ ਵਿੱਚ ਕੀ ਹੁੰਦਾ ਕਿ ਜੋ ਚੀਜ਼ ਸਾਨੂੰ ਅੱਜ ਫ੍ਰੀ ਮਿਲ ਰਹੀ ਹੈ ਉਹਦੀ ਭਰਪਾਈ ਸਾਨੂੰ ਕਰਨੀ ਪੈਣੀ ਆ। ਉਹ ਅੱਜ ਨਾ ਕਰੀਏ ਉਹ ਸਾਨੂੰ ਕੱਲ੍ਹ ਕਰਨੀ ਪੈਣੀ ਆ, ਔਰ ਉਹਦੇ ਜਿਹੜੇ ਨਤੀਜੇ ਆ ਉਹ ਬਹੁਤ ਹੀ ਖਤਰਨਾਕ ਹੋਣਗੇ।
1: ਆਓ ਜੀ, ਕੁਦਰਤ ਨੇ ਤਾਂ ਜੋ ਕੁਛ ਦਿੱਤਾ ਉਹ ਗਰੰਟਡ ਕਰੀ ਬੈਠੇ ਨਾ ਅਸੀਂ
0: ਜੀ,
1: ਵੀ ਇਹ ਤਾਂ ਸਾਡਾ ਹੱਕ ਸੀ, ਸਾਨੂੰ ਮਿਲਿਆ ਹੋਇਆ, ਇਹਨੂੰ ਸਾਂਭੋ ਨਾ ਸਾਂਭੋ, ਜਿੱਦਾਂ ਮਰਜ਼ੀ ਇਹਦੀ ਵਰਤੋਂ ਕਰੋ ਦੁਰਵਰਤੋਂ ਕਰੋ ਕੋਈ ਫਰਕ ਨਹੀਂ ਪੈਂਦਾ। ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਜਾਂ ਸੰਕੇਤ ਦਿੱਤਾ ਹੈ ਕਿ ਕੁਦਰਤ ਤੁਹਾਤੋਂ ਹਿਸਾਬ ਨਹੀਂ ਮੰਗਦੀ ਪਰ ਹਿਸਾਬ ਕਰਦੀ ਬਹੁਤ ਜ਼ਰੂਰ
0: ਕਰਦੀ, ਬਿਲਕੁਲ ਕਰਦੀ,
1: ਮੰਗਦੀ ਨਹੀਂ ਤੇ ਫਿਰ ਕੁਦਰਤ ਹਿਸਾਬ ਕਰਦੀ ਹੈ
0: ਜੀ।
1: ਸੋ ਇਸ ਕਰਕੇ ਆਪਾਂ ਹਿਸਾਬ ਕਿਤਾਬ ਦੇ ਸਿਲਸਿਲੇ ਦੇ ਵਿੱਚ ਪਹਿਲਾਂ ਹੀ ਕੁਦਰਤ ਤੋਂ ਬਹੁਤ ਥੱਲੇ ਆ, ਕੁਦਰਤ ਦਾ ਪਹਿਲਾਂ ਹੀ ਸਾਡੇ ਸਾਹਮਣੇ ਬਹੁਤ ਕਰਜ਼ਾ ਖੜਾ ਸਾਡੇ। ਤੇ ਹੁਣ ਲਵਿੰਦਰ ਜੀ ਮਸਲਾ ਇਹ ਹੈ ਕਿ ਜਦੋਂ ਆਪਾਂ ਦੇਖਦੇ ਹਾਂ ਅੱਜ ਬਹੁਤ ਸਾਰੇ ਪੱਖਾਂ ਤੇ ਕਿਸਾਨ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ। ਹੁਣ ਇੱਕ ਪੱਖ ਦੇਖੋ, ਇੱਕ ਖੇਤਰ ਨੂੰ ਕਹਿ ਦੇਣਾ ਕਿ ਹੁਣ ਫਸਲ ਜਿਹੜੀ ਹੈ, ਫਸਲ ਤਾਂ ਆਪਾਂ ਹੁਣ ਝੋਨਾ ਹੈ, ਝੋਨਾ ਵੀ ਛੱਡ ਨਹੀਂ ਸਕਦੇ, ਹੈ ਨਾ, ਕਣਕ ਹੈ ਫਸਲ ਜਾਂ ਹੋ ਬਾਕੀ ਦੀਆਂ ਫਸਲਾਂ ਨੇ, ਫਸਲੀ ਚੱਕਰ ਦੇ ਵਿੱਚ ਕਿੰਨੀ ਕੁ ਤਬਦੀਲੀ ਲੈ ਆਵਾਂਗੇ। ਹੁਣ ਗੱਲ ਹੈ ਵੀ ਖੇਤੀਬਾੜੀ ਦੇ ਵਿੱਚ ਹਰ ਬੰਦਾ ਕਹਿੰਦਾ ਕਿ ਖੇਤੀਬਾੜੀ ਦੇ ਵਿੱਚ ਪਾਣੀ ਦੀ ਦੁਰਵਰਤੋਂ, ਕਿਉਂਕਿ ਆਪਣਾ ਕਿਸਾਨਾਂ ਦਾ ਪ੍ਰੋਗਰਾਮ ਹੈ। ਜੇ ਹੁਣ ਖੇਤੀਬਾੜੀ ਨੂੰ ਹੀ ਇਹਦੇ 'ਚ ਟਾਰਗੇਟ ਕੀਤਾ ਜਾਵੇ ਜਾਂ ਖੇਤੀਬਾੜੀ ਨੂੰ ਹੀ ਨਿਰਾਜਪੁਰਾ ਜਿਹੜਾ ਹੈ ਦੋਸ਼ੀ ਠਹਿਰਾਇਆ ਜਾਵੇ ਪਾਣੀ ਦੁਰਵਰਤੋਂ ਬਾਰੇ, ਇਹ ਕਿੱਥੇ ਕੁ ਤੱਕ ਕਥਨ ਸਹੀ ਹੈ?
0: ਇਹ ਕਥਨ ਬਿਲਕੁਲ ਮੈਂ ਇੰਨਾ ਸਹਿਮਤ ਨਹੀਂ ਹਾਂ। ਦੇਖੋ ਰੁੜੀਆ ਰਾਮ ਜੀ, ਪਾਣੀ ਦੀ ਵੇਸਟੇਜ ਘਰਾਂ 'ਚ ਬਹੁਤ ਹੁੰਦੀ ਆ, ਐਡੇ ਐਡੇ ਵੱਡੇ ਕਮਰਸ਼ੀਅਲ ਆਰਓ ਲੱਗੇ ਨੇ, ਪਾਣੀ ਦੀ ਵੇਸਟੇਜ ਜਿਹੜੀ ਆ ਸ਼ਹਿਰਾਂ 'ਚ ਬਹੁਤ ਹੁੰਦੀ ਆ, ਪਾਣੀ ਦੀ ਵੇਸਟੇਜ ਜਿਹੜੀ ਆ ਆਮ ਪਬਲਿਕ ਪਲੇਸਿਸ 'ਤੇ ਬਹੁਤ ਹੁੰਦੀ ਆ, ਇੰਡਸਟਰੀ ਦੇ ਵਿੱਚ ਵੀ ਹੁੰਦੀ ਆ, ਕਈ ਹਰ ਜਗ੍ਹਾ ਅਸੀਂ ਬਾਹਰ ਘਰਾਂ ਦੇ ਵਿੱਚ ਬਾਹਰ ਗੱਡੀਆਂ ਖੜੀਆਂ ਕਰ ਕਰਕੇ ਧੋਂਦੇ ਹਾਂ। ਖੇਤੀ ਦੇ ਵਿੱਚ ਜਿਹੜਾ ਆਪਾਂ ਇਹਦੇ ਦੇਖੋ ਜੀ, ਪਾਣੀ ਦੇ ਦੋ ਪੱਖ ਨੇ, ਇੱਕ ਆ ਤਕਨੀਕੀ ਪੱਖ ਜਿਹਦੇ ਰਾਹੀਂ ਅਸੀਂ ਅਲੱਗ ਅਲੱਗ ਤਕਨੀਕਾਂ ਨਾਲ ਪਾਣੀ ਬਚਾ ਸਕਦੇ ਹਾਂ, ਦੂਜਾ ਪੱਖ ਆ ਸਾਡੀ ਮਾਨਸਿਕਤਾ ਦਾ ਪੱਖ। ਖੇਤੀ ਦੇ ਵਿੱਚ ਅਸੀਂ ਖੇਤੀ ਨਹੀਂ ਛੱਡ ਸਕਦੇ, ਸਾਡੀ ਜਨਸੰਖਿਆ ਵੱਧ ਰਹੀ ਆ, ਸਾਡੀ ਫੂਡ ਬਾਸਕਿਟ ਦੀ ਗੱਲ ਹੈ, ਸਾਡੀ ਫੂਡ ਸਿਕਿਉਰਿਟੀ ਦੀ ਗੱਲ ਹੈ।
1: ਬਿਲਕੁਲ,
0: ਕਿ ਜੇ ਅਸੀਂ ਸਾਡੇ ਕੋਲ ਪ੍ਰਾਪਤ ਸਾਧਨ ਹੀ ਨਹੀਂ ਹੋਣਗੇ, ਅਸੀਂ ਜਿਹੜੀ ਸਾਡੀ ਜਨਸੰਖਿਆ ਇਹਨਾਂ ਨੂੰ ਅਸੀਂ ਕੀ ਖਿਲਾਵਾਂਗੇ? ਔਰ ਸਾਡੇ ਲਗਭਗ 50% ਲੋਕਾਂ ਦਾ ਜਿਹੜਾ ਰੁਜ਼ਗਾਰ ਹੈ ਉਹ ਖੇਤੀਬਾੜੀ ਤੋਂ ਆ ਰਿਹਾ, ਸਾਡੀ ਜ਼ਿਆਦਾ ਜਨਸੰਖਿਆ ਪਿੰਡਾਂ ਵਿੱਚ ਰਹਿ ਰਹੀ ਹੈ, ਔਰ ਜਿਹੜੀ ਸਾਡੀ ਮੁੱਢਲੀ ਇਕਾਈ ਆ ਉਹ ਪਿੰਡ ਨੇ, ਖੇਤੀ ਦਾ ਧੁਰਾ ਕਹਿ ਲਓ ਵੀ ਪਿੰਡਾਂ ਤੋਂ ਸ਼ੁਰੂ ਹੁੰਦਾ, ਅਤੇ ਉੱਥੇ ਜੋ ਵੀ ਕਿਸਾਨਾਂ ਦਾ ਜਿਹੜਾ ਲਾਈਵਲੀਹੁੱਡ ਆ ਉਹ ਖੇਤੀ ਹੈ। ਖੇਤੀ ਦੇ ਵਿੱਚ ਹੁਣ ਸਵਾਲ ਇਹ ਆਉਂਦਾ ਕਿ ਜਿਹੜਾ ਪਾਣੀ ਨੂੰ ਬਚਾਉਣ ਦੀਆਂ ਤਕਨੀਕੀ ਜਿਹੜੀਆਂ ਤਕਨੀਕੀ ਪੱਖ ਅਤੇ ਇੱਕ ਸਾਡੀ ਮਾਨਸਿਕਤਾ ਦਾ ਪੱਖ, ਜਿੱਦਾਂ ਸਾਡਾ ਲਾਸਟ ਈਅਰ ਦਾ ਥੀਮ

0: ਸੀਗਾ ਰਿਸਪੈਕਟ ਵਾਟਰ ਐਂਡ ਇਨਵੈਸਟ ਵਾਟਰ, ਕਿ ਪਾਣੀ ਦੀ ਰਿਸਪੈਕਟ ਕਰੋ ਅਤੇ ਪਾਣੀ ਦੇ ਵਿੱਚ ਹੀ ਜਿਹੜੀਆਂ ਅਸੀਂ ਯੋਜਨਾਵਾਂ ਜਿਹੜੀਆਂ ਇਨਵੈਸਟਮੈਂਟ ਲੈ ਕੇ ਆਈਏ, ਉਹ ਇਨਵੈਸਟਮੈਂਟਸ ਕੀ ਨੇ ਕਿ ਇੱਕ ਤਾਂ ਜਿਹੜੀਆਂ ਤਕਨੀਕਾਂ ਸਾਨੂੰ ਮਾਹਿਰ ਦੱਸਦੇ ਨੇ, ਜਿਹੜੀ ਸਾਡੀ ਮੌਜੂਦਾ ਐਫੀਸ਼ੈਂਸੀ ਆ ਉਹ ਖੁੱਲ੍ਹਾ ਪਾਣੀ, ਖੁੱਲ੍ਹਾ ਪਾਣੀ ਆਪਾਂ ਕਹਿੰਦੇ ਹਾਂ ਜੀ ਫਲੱਡ ਇਰੀਗੇਸ਼ਨ। ਫਲੱਡ ਦਾ ਮਤਲਬ ਵੀ ਹੜ੍ਹ ਹੀ ਆ ਗਿਆ, ਪਾਣੀ ਲਾਤਾ ਅਤੇ ਆਪਾਂ ਜਿਹੜਾ ਆ ਪਾਣੀ ਪਹੁੰਚ ਗਿਆ, ਬਿਜਲੀ ਚੱਲ ਗਈ, ਫਿਰ ਦੁਬਾਰਾ ਪਾਣੀ ਲਾਤਾ, ਅੱਧਾ ਖੇਤ ਭਰਿਆ ਫਿਰ ਦੁਬਾਰਾ ਪਾਣੀ ਲਾਤਾ, ਕਿ ਆਪਾਂ ਮੋਟਰ ਤੋਂ ਲੈ ਕੇ ਖੇਤ ਤੱਕ ਪਹੁੰਚਣ ਲਈ ਉਹ ਪਾਣੀ ਦੀ ਜਿਹੜੀ ਐਫੀਸ਼ੈਂਸੀ ਆ, ਜਿਹੜੀ ਕਾਰਜ ਕੁਸ਼ਲਤਾ, ਉਹਨੂੰ ਕਿਵੇਂ ਵਧਾਉਣਾ, ਇਹ ਇਹਦਾ ਤਕਨੀਕੀ ਪੱਖ ਆ ਕਿ ਉਹ ਤਕਨੀਕਾਂ ਕਿਹੜੀਆਂ ਕਿ ਨੇ। ਜਿਹੜਾ ਸਾਡੀ ਮਾਨਸਿਕਤਾ ਦਾ ਪੱਖ ਆ, ਉਹ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ, ਕੋਈ ਵੀ ਮੰਦਰ ਜਾਂ ਗੁਰਦੁਆਰਾ ਆਉਂਦਾ, ਸਾਡੇ ਦੇਖ ਕੇ ਪਹਿਲਾਂ ਹੀ ਹੱਥ ਜੁੜ ਜਾਂਦੇ।
1: ਬਿਲਕੁਲ,
0: ਜਦੋਂ ਅਸੀਂ ਕਿਤੇ ਜਾਣਾ, ਅਸੀਂ ਉੱਥੇ ਬਾਹਰ ਜੁੱਤੇ ਖੋਲ੍ਹ ਲੈਂਦੇ ਹਾਂ, ਕਿ ਸਾਡੀ ਮਾਨਸਿਕਤਾ ਜਦ ਤੱਕ ਇਸ ਚੀਜ਼ ਲਈ ਨਹੀਂ ਬਦਲਦੀ ਕਿ ਅਸੀਂ ਇਹਦੀ ਰਿਸਪੈਕਟ ਕਰਨੀ ਆ, ਕਿ ਪਾਣੀ ਆ ਜਿਹੜਾ ਇਹਨੂੰ ਅਸੀਂ ਬਚਾਉਣਾ ਆ, ਤਦ ਤੱਕ ਜਿਹੜਾ ਅਸੀਂ ਉਸ ਚੀਜ਼ 'ਤੇ ਨਹੀਂ ਆ ਸਕਦੇ। ਇਹ ਬਿਲਕੁਲ ਹੀ ਗੱਲ ਤੁਹਾਡੀ ਸਹੀ ਆ ਕਿ ਇਸ ਖੇਤੀ ਨੂੰ ਹੀ ਦੋਸ਼ ਦੇਣਾ ਕਿ ਖੇਤੀ 'ਚ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਨਹੀਂ, ਅਸੀਂ ਵੀ ਘਰਾਂ 'ਚ, ਮੈਂ ਵੀ ਤੁਹਾਡੇ 'ਚ ਸ਼ਾਮਿਲ ਹਾਂ ਕਿ ਅਸੀਂ ਵੀ ਘਰਾਂ 'ਚ ਜਿਹੜਾ ਪਾਣੀ,
1: ਮਤਲਬ ਉਹੀ ਆ ਨਾ, ਇੱਕ ਦੂਜੇ 'ਤੇ ਉਂਗਲਾਂ ਚੱਕਣ ਨਾਲ ਤਾਂ ਖਤਰਾ ਟਲ ਨਹੀਂ ਨਾ।
0: ਹਾਂ, ਮਤਲਬ ਗੱਲ ਇਹਦੇ ਵਿੱਚ ਇਹ ਆ ਕਿ ਅਸੀਂ ਇਹਦਾ ਵਾਟਰ ਆਡਿਟ ਜਿਹੜਾ ਕਹਿ ਦਈਏ ਵੀ ਵਾਟਰ ਬਜਟ, ਅਸੀਂ ਆਪਣਾ ਉਸ ਹਿਸਾਬ ਨਾਲ ਨਹੀਂ ਬਣਾ ਰਹੇ ਕਿ ਮੇਰੀ ਲੋੜ ਕਿੰਨੀ ਆ। ਜੇ ਆਪਾਂ ਹੁਣ ਲੋੜ ਦੀ ਗੱਲ ਕਰੀਏ, 1900 ਜੇ ਆਪਾਂ 70-80 ਦੇ ਗੱਲ ਕਰੀਏ, ਉੱਥੇ ਜਿਹੜੀ ਆ 5178 ਕਿਊਬਿਕ ਮੀਟਰ ਜਿਹੜਾ ਪਰ ਈਅਰ ਪਾਣੀ ਦੀ ਅਵੇਲੇਬਿਲਟੀ ਸੀ, ਜਿਹੜੀ ਕਿ 2021 ਦੇ ਵਿੱਚ ਆ ਕੇ 1486 ਕਿਊਬਿਕ ਮੀਟਰ ਪਰ ਈਅਰ ਰਹਿ ਗਈ, ਘੱਟ ਰਿਹਾ
1: ਘੱਟ ਰਿਹਾ।
0: ਅਤੇ ਤੁਸੀਂ ਦੇਖੋ ਵੀ 5100 ਤੋਂ 1486 'ਤੇ ਆ ਗਿਆ, ਤਕਰੀਬਨ ਆਪਾਂ ਚੌਥੇ ਹਿੱਸੇ 'ਤੇ ਆ ਗਏ, ਵੀ ਇੰਨੀ ਪਾਣੀ ਦੀ ਜਿਹੜੀ ਕਿੱਲਤ ਆ ਉਹ ਮਹਿਸੂਸ ਹੋ ਰਹੀ ਆ। ਅਤੇ ਅੱਜ ਆਪਾਂ ਦੇਖੀਏ ਕਿ 2010 ਤੋਂ 2023 ਤੱਕ 128 ਹੀਟ ਵੇਵ ਜਿਹੜੇ ਸਾਡੇ ਦਿਨ ਆ ਗਏ, ਉਹਦੇ ਨਾਲ ਕੀ ਹੋਇਆ ਕਿ ਸਾਡੀਆਂ ਕਈ ਫਸਲਾਂ ਦਾ ਝਾੜ ਵੀ ਘਟਿਆ।
1: ਬਿਲਕੁਲ,
0: ਸੋ ਸਮੁੱਚਾ ਜਿਹੜਾ ਕਲਾਈਮੇਟ ਆ, ਆਪਾਂ ਕਹੀਏ ਨਾ ਵੀ ਇੱਕ ਇਕੱਲਾ ਪਾਣੀ, ਸੋਚਾ ਕਲਾਈਮੇਟ ਸਾਡਾ ਡਿਸਟਰਬ ਹੋ ਰਿਹਾ ਅਤੇ ਉਹਦੇ ਨਾਲ ਹੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਇਹ ਵੱਧ ਰਹੀਆਂ।
1: ਅੱਛਾ ਡਾਕਟਰ ਸਾਹਿਬ, ਤੁਸੀਂ ਇੱਕ ਇਹ ਬੜਾ ਵੀ ਸੰਕੇਤ ਕੀਤਾ ਹੈ ਕਿ ਪਾਣੀ ਜਿਹੜਾ ਹੈ, ਕਿਉਂਕਿ ਸਾਨੂੰ ਤਾਂ ਇੱਕ ਦੋ ਚੀਜ਼ਾਂ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਾਣੀ ਦੀ ਘਾਟ ਦੇ ਨਾਲ, ਹੁਣ ਜਿੱਦਾਂ ਕਹਿੰਦੇ ਕਿ ਦੂਰਗਾਮੀ ਸਿੱਟੇ ਬਹੁਤ ਗੰਭੀਰ ਹੁੰਦੇ ਹੈ ਜਾਂ ਦੂਰਗਾਮੀ ਪ੍ਰਭਾਵ ਜਿਹੜੇ ਹੈ ਉਹ ਅਸੀਂ ਕਿਆਸ ਰਾਹੀਂ ਨਹੀਂ ਕੀਤੇ, ਜਿਹੜੀ ਇਹ ਪਾਣੀ ਦੀ ਕਿੱਲਤ ਆ ਰਹੀ ਹੈ ਜਾਂ ਪਾਣੀ ਦੀ ਕੁਆਲਿਟੀ 'ਤੇ ਪ੍ਰਭਾਵ ਪੈ ਰਿਹਾ ਜਾਂ ਪਾਣੀ ਦੇ ਲਈ ਸਾਡੀ ਜਿਹੜੀ ਦ੍ਰਿਸ਼ਟੀ ਹੈ ਉਹ ਜਿੱਦਾਂ ਕੋਈ ਬਹੁਤ ਹੀ ਚੰਗੀ ਨਹੀਂ ਅਸੀਂ ਮੰਨ ਸਕਦੇ, ਸਾਡਾ ਰਵੱਈਆ ਜਿਹੜਾ ਹੈ ਉਹਦੇ ਲਈ, ਇਹ ਸਾਨੂੰ ਕਿੱਥੇ ਕੁ ਤੱਕ ਲੈ ਕੇ ਜਾਏਗਾ ਇਹਦੇ ਗੰਭੀਰ ਨਤੀਜਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ? ਕਿਉਂਕਿ ਅਸੀਂ ਕਿਸੇ ਚੀਜ਼ ਲਈ ਤਦ ਤੱਕ ਗੰਭੀਰ ਨਹੀਂ ਹੁੰਦੇ ਜਦ ਤੱਕ ਸਾਨੂੰ ਉਹਦੇ ਨਤੀਜੇ ਸਾਹਮਣੇ ਨਹੀਂ ਆਉਂਦੇ, ਹੈ ਨਾ, ਫਿਰ ਹੀ ਜਦੋਂ ਕਹਿੰਦੇ ਹੁੰਦੇ ਆ ਫਿਰ ਸਾਨੂੰ ਅਕਲ ਆਉਂਦੀ ਆ ਕਿ ਯਾਰ ਸਾਨੂੰ ਇਹ ਕਰਨਾ ਚਾਹੀਦਾ ਸੀ। ਤੁਸੀਂ ਕੀ ਸੋਚਦੇ ਹੋ, ਤੁਸੀਂ ਕੀ ਸਮਝਦੇ ਹੋ ਕਿ ਜੇ ਪਾਣੀ ਦਾ ਇਹ ਸਿਲਸਿਲਾ ਦੁਰਵਰਤੋਂ ਦਾ ਨਾ ਸੰਭਾਲਣ ਦਾ ਇਹ ਰਵੱਈਆ ਸਾਡਾ ਇਸੇ ਤਰ੍ਹਾਂ ਚੱਲਦਾ ਰਿਹਾ, ਕਿਹੜੇ ਕਿਹੜੇ ਪ੍ਰਭਾਵ ਹੈ ਜਿਹੜੇ ਆਉਣ ਵਾਲੀ ਸਾਡੀ ਨਸਲ ਔਰ ਵਾਲੀ ਫਸਲ ਦੇ ਉੱਤੇ ਪੈ ਸਕਦੇ?
0: ਦੇਖੋ, ਜਿਸ ਤਰ੍ਹਾਂ ਆਪਾਂ ਪਹਿਲਾਂ ਰੁਲੀਆ ਰਾਮ ਜੀ ਗੱਲ ਕੀਤੀ ਕਿ ਜੋ ਟ੍ਰੈਂਡ ਆ ਹੁਣ ਜੋ ਪਾਣੀ ਦਾ ਪੱਧਰ ਘੱਟ ਰਿਹਾ, ਔਰ ਇਹਦੇ ਸਾਡੇ ਲਈ ਐਡਵਰਸ ਪ੍ਰੋਬਲਮਸ ਆ ਰਹੀਆਂ। ਇੱਕ ਪਾਸੇ ਤਾਂ ਸਾਡੇ ਕੋਲ ਪਾਣੀ ਦਾ ਪੱਧਰ ਥੱਲੇ ਜਾ ਰਿਹਾ, ਕਈ ਸਾਡੇ ਉਹ ਇਲਾਕੇ ਜਿੱਥੇ ਸੇਮ ਆਈ ਹੋਈ ਹੈ, ਤੋ ਸਾਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਕਿਹੜੇ ਪਾਸੇ ਜਾਈਏ, ਅਤੇ ਇਹਦੇ ਨਾਲ ਕੀ ਸਾਡੀਆਂ ਲਾਗਤਾਂ ਵੱਧ ਰਹੀਆਂ। ਲਾਗਤਾਂ ਵਧਣ ਨਾਲ ਕੀ ਆ ਕਿ ਜਿਹੜਾ ਜ਼ਿਮੀਂਦਾਰ ਦਾ ਜਿਹੜਾ ਖਰਚਾ ਆ ਉਹ ਵਧਣ ਕਾਰਨ ਫਿਰ ਉਹਨੂੰ ਉਹਦੀ ਜ਼ਿਆਦਾ ਇਨਕਮ ਨਹੀਂ ਉੱਥੋਂ ਆ ਰਹੀ। ਪਰ ਦੂਜਾ ਜਿਹੜਾ ਸਭ ਤੋਂ ਇੰਪੋਰਟੈਂਟ ਪਹਿਲੂ ਇਹ ਆ ਕਿ ਸਾਡਾ ਜਿਹੜਾ ਸ਼ਹਿਰੀਕਰਨ ਹੋ ਰਿਹਾ, ਵੱਡੇ ਵੱਡੇ ਹਾਈ ਰਾਈਜ਼ ਬਿਲਡਿੰਗਸ ਬਣ ਰਹੇ ਆ, ਪਾਣੀ ਦਾ ਪ੍ਰਬੰਧਨ ਇੱਕ ਹੀ ਬੜਾ ਚਿੰਤਨ ਦਾ ਵਿਸ਼ਾ ਚੀਜ਼ ਹੈ ਕਿ ਪਾਣੀ ਪ੍ਰਬੰਧਨ ਇਹ ਲੱਗਦਾ ਕਿ ਬੜੀ ਸੌਖੀ ਟਰਮ ਹੈ, ਪਰ ਦੇਖੋ ਜਿੱਥੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਬਾਰਿਸ਼ ਹੁੰਦੀ ਹੈ ਜਿਸ ਬਲੋਕ ਦੇ ਵਿੱਚ, ਉੱਥੇ ਵੀ ਪਾਣੀ ਦੀ ਸਮੱਸਿਆ ਹੈ। ਇਹਦਾ ਮਤਲਬ ਕਿ ਪਾਣੀ ਦੀ ਸੰਭਾਲ ਦੇ ਵਿੱਚ ਸਾਡੀ ਕਿਤੇ ਕਮੀ ਆ, ਪਾਣੀ ਦੀ ਸੰਭਾਲ ਦੀ ਜਾਂ ਤਾਂ ਸਾਨੂੰ ਟੈਕਨੀਕ ਨਹੀਂ ਪਤਾ, ਜਾਂ ਅਸੀਂ ਸਹੀ ਟੈਕਨੀਕ ਫੋਲੋ ਨਹੀਂ ਕਰ ਰਹੇ, ਅਤੇ ਜਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਹਰ ਕੋਈ ਬੰਦਾ ਅੱਗੇ ਅੱਗੇ ਪਾਸ ਕਰ ਰਿਹਾ, ਵੀ ਇਹ ਤਾਂ ਯਾਰ ਕਿਸਾਨਾਂ ਦਾ ਕੰਮ ਆ, ਇਹ ਤਾਂ ਸਰਕਾਰ ਦਾ ਕੰਮ ਆ, ਇਹ ਤਾਂ ਪੰਚਾਇਤ ਦਾ ਕੰਮ ਆ, ਵੀ ਇਹਦੇ ਲਈ ਜਿਹੜੀ ਇੱਕ ਮਾਨਸਿਕਤਾ ਆ ਸਾਨੂੰ ਬਦਲਣ ਦੀ ਲੋੜ ਆ, ਨਹੀਂ ਤਾਂ ਜਿਹੜੇ ਇਹਦੇ ਸਿੱਟੇ ਆ ਅਸੀਂ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਆ ਅੱਧੇ ਤੋਂ ਜ਼ਿਆਦਾ ਬਲੋਕ ਡਾਰਕ ਜ਼ੋਨ 'ਚ ਆ ਚੁੱਕੇ ਆ, 700 ਫੁੱਟ 'ਤੇ ਅਸੀਂ ਪਹੁੰਚ ਗਏ, ਲਾਗਤਾਂ ਸਾਡੀਆਂ ਵੱਧ ਰਹੀਆਂ। ਜਦੋਂ ਇਕੋਨਮੀ ਦੇ ਵਿੱਚ ਖੇਤੀਬਾੜੀ ਦੇ ਵਿੱਚ ਸਾਡੀਆਂ ਲਾਗਤਾਂ ਵੱਧਦੀਆਂ, ਜਿਹਨੂੰ ਆਪਾਂ ਕਹਿੰਦੇ ਬੈਨੀਫਿਟ ਕੋਸਟ ਰੇਸ਼ੋ, ਕਿ ਜਦੋਂ ਸਾਡੀ ਉਹਦੇ ਵਿੱਚ ਬੈਨੀਫਿਟ ਰਹਿ ਗਏ 10%, ਸਾਡੀ ਕੋਸਟ ਹੋ ਗਈ 80%, ਫਿਰ ਸਾਡੇ ਲਈ ਉਹ ਚੀਜ਼ ਫਾਇਦੇ ਨਹੀਂ ਆਏ।
1: ਕਿਉਂਕਿ ਵੈਸੇ ਵੀ ਉੱਦਾਂ ਆਪਾਂ ਦੇਖੇ ਵੀ ਸਮੁੱਚੇ ਤੌਰ 'ਤੇ ਜਿਹੜਾ ਹੈ ਸਾਡਾ ਢਾਂਚਾ ਹੀ ਜਿਹੜਾ ਹੈ, ਢਾਂਚਾ ਜੋ ਬਣਿਆ ਹੋਇਆ, ਕਿਉਂਕਿ ਕੁਦਰਤ ਜਿਹੜੀ ਹੈ ਇੱਕ ਬੈਲੈਂਸ ਹੈ, ਉਹਨੇ ਜਣ ਅਤੇ ਬਣਦਾ ਜਿੱਦਾਂ ਆਪਾਂ ਕਹਿੰਦੇ ਕਿ ਸੰਤੁਲਨ ਬਣਿਆ ਹੋਇਆ, ਜਦੋਂ ਸੰਤੁਲਨ ਵਿਗੜਦਾ ਹੈ ਤਾਂ ਬਹੁਤ ਸਾਰੇ ਵਿਗਾੜ, ਇਹ ਹੈ ਕਿ ਮਨੁੱਖੀ ਹੋਂਦ ਨੂੰ ਵੀ ਕਿਤੇ ਨਾ ਕਿਤੇ ਮੇਰੇ ਹਿਸਾਬ ਨਾਲ

0: ਖਤਰਾ
1: ਬਿਲਕੁਲ
0: ਹੈ,
1: ਜੀ ਖਤਰਾ ਹੈ, ਬਿਲਕੁਲ
0: ਖਤਰਾ ਹੈ,
1: ਮੱਖੀਆਂ
0: ਤੇ ਇਸ ਕਰਕੇ ਸਾਨੂੰ ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ।
1: ਦੇਖੋ ਇਹ ਹਰ ਇੱਕ ਚੀਜ਼ ਨੂੰ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਉਹਦੇ ਕਾਰਬਨ ਫੁੱਟਪ੍ਰਿੰਟਸ ਨੇ, ਵਾਟਰ ਫੁੱਟਪ੍ਰਿੰਟ ਨੇ। ਹੁਣ ਮੈਂ ਇੱਕ ਤੁਹਾਨੂੰ ਸੌਖੀ ਉਦਾਹਰਣ ਦਿੰਦਾ, ਅਸੀਂ ਵਿਆਹਾਂ ਸ਼ਾਦੀਆਂ ਵਿੱਚ ਜਾਂਦੇ ਹਾਂ, ਕਿਸੇ ਪਾਰਟੀ 'ਤੇ ਜਾਂਦੇ ਹਾਂ, ਅਸੀਂ ਕੀ ਕਰਦੇ ਹਾਂ ਪਲੇਟ ਦੇ ਵਿੱਚ ਖਾਣਾ ਪਾ ਲੈਂਦੇ ਹਾਂ। ਖਾਣਾ ਅਸੀਂ ਖਾਂਦੇ ਹੁੰਦੇ ਹਾਂ ਦੋ ਫੁਲਕੇ, ਇੱਕ ਫੁਲਕਾ ਖਾਣਾ ਹੁੰਦਾ, ਅਸੀਂ ਆਪਣੀ ਪਲੇਟ ਭਰ ਲੈਂਦੇ ਹਾਂ, ਸਾਨੂੰ ਲੱਗਦਾ ਕਿ ਮੈਂ ਤਾਂ ਇੰਨਾ ਹੀ ਖਾਣਾ ਸੀ, ਬਾਕੀ ਖਾਣਾ ਅਸੀਂ ਡਸਟਬੀਨ ਦੇ ਵਿੱਚ। ਤੁਸੀਂ ਹੁਣ ਰੁਲੀਆ ਰਾਮ ਜੀ ਉਹਦਾ ਹਿਸਾਬ ਲਾਓ ਕਿ ਉਹ ਖਾਣਾ ਪੈਦਾ ਕਰਨ ਲਈ ਕਿੰਨਾ ਪਾਣੀ ਲੱਗਿਆ ਹੋਏਗਾ, ਉਹ ਜਿਹੜਾ ਅਸੀਂ ਸੁੱਟਿਆ ਖਾਣਾ ਉਹਦੇ ਵਾਟਰ ਫੁੱਟਪ੍ਰਿੰਟ ਕਿੰਨੇ ਆ, ਔਰ ਉਹੀ ਖਾਣਾ ਦੁਆਰਾ ਜਾਣਾ ਸਾਡਾ ਲੈਂਡਫਿਲ ਸਾਈਟ 'ਤੇ ਢੇਰ 'ਤੇ, ਉੱਥੇ ਜਿਹੜੀਆਂ ਗੈਸਾਂ ਨਿਕਲਣੀਆਂ, ਜਿਹੜੇ ਉੱਥੇ ਕਾਰਬਨ ਮੀਥੇਨ ਗੈਸਿਸ ਪੈਦਾ ਹੋਣੀਆਂ, ਉਹਨੇ ਸਾਡੇ ਕਲਾਈਮੇਟ ਨੂੰ ਡਿਸਟਰਬ ਕਰਨਾ। ਸੋ ਇਹਦੇ ਵਿੱਚ ਵੀ ਜਿਹੜੀ ਮੈਂ ਪਹਿਲਾਂ ਸ਼ੁਰੂ 'ਚ ਗੱਲ ਕੀਤੀ ਆ ਕਿ ਸਾਨੂੰ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਖਣਾ ਪਊਗਾ ਕਿ ਜਿਹੜੀ ਅਸੀਂ ਪੈਨਿਕ ਬਾਇੰਗ ਕਰਦੇ ਹਾਂ ਕਿ ਅਸੀਂ ਜਾਂਦੇ ਹਾਂ ਜੀ ਮੌਲ 'ਚ ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਆਹ ਵੀ ਰੱਖ ਲਓ, ਕਈ ਵਾਰ ਸਾਨੂੰ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੁੰਦੀ,
0: ਬਿਲਕੁਲ,
1: ਪਰ ਉਹ ਦੇਖੀਏ ਕਿ ਉਹ ਚੀਜ਼ਾਂ ਤਿਆਰ ਕਰਨ ਲਈ ਕਿੰਨਾ ਪਾਣੀ ਲੱਗਿਆ ਹੋਵੇਗਾ ਉਹਨੂੰ। ਜਦੋਂ ਸਾਨੂੰ ਉਹਦੀ ਲੋੜ ਨਹੀਂ ਹੈ ਤਾਂ ਅਸੀਂ ਉਹ ਚੀਜ਼ਾਂ ਨੂੰ ਨਾ ਕਰੀਏ ਤਾਂ ਕਿ ਉਸ ਲਈ ਉਸ ਪਾਣੀ ਨੂੰ ਬਚਾਈਏ। ਅੱਜ ਕੱਲ੍ਹ ਇੱਕ ਕੋਨਸੈਪਟ ਆਇਆ ਜੀ ਵਾਟਰ ਕਟਿੰਗ ਦਾ, ਮੈਂ ਪਿੱਛੇ ਗੁਜਰਾਤ ਦੇ ਵਿੱਚ ਕਿਸੇ ਦੇ ਆਪਣੇ ਦੋਸਤ 'ਤੇ ਗਿਆ ਅਤੇ ਉਹਨਾਂ ਕੋਲ ਗਏ ਅਤੇ ਉਹ ਕਹਿੰਦੇ ਜੀ ਤੁਸੀਂ ਪਾਣੀ ਪੀਓਗੇ, ਅਸੀਂ ਕਿਹਾ ਜੀ ਹਾਂ ਪੀਵਾਂਗੇ, ਉਹ ਕਹਿੰਦੇ ਜੀ ਆਹ ਲਓ, ਉਹ ਅੱਧਾ ਅੱਧਾ ਗਲਾਸ ਪਾਣੀ ਦਾ ਲਏ ਜੀ। ਮੈਂ ਬੜਾ ਧਿਆਨ ਨਾਲ ਦੇਖਿਆ ਵੀ ਅੱਧਾ ਅੱਧਾ ਗਲਾਸ ਪਾਣੀ ਦਾ ਲੈ ਕੇ ਆਏ, ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭੈਣ ਜੀ ਵੀ ਅੱਧਾ ਅੱਧਾ ਗਲਾਸ ਕਿਉਂ ਲੈ ਕੇ, ਕਹਿੰਦੇ ਜੀ ਇਹ ਵਾਟਰ ਕਟਿੰਗ ਦਾ ਕਨਸੈਪਟ ਆ, ਵੀ ਜੇ ਤੁਸੀਂ ਪਾਣੀ ਪੀਣਾ ਹੋਰ ਲੈ ਲਓ ਤੁਹਾਨੂੰ ਪੂਰਾ ਗਲਾਸ ਨਹੀਂ ਦੇਣਾ, ਤੁਸੀਂ ਡੋਲੋਗੇ ਜਾਂ ਜੂਠਾ ਵੱਖ ਰੱਖੋਗੇ, ਵੀ ਇਹ ਵੀ ਇੱਥੋਂ ਹੀ ਸ਼ੁਰੂਆਤ ਕਰਨੀ ਪਊਗੀ ਆਪਾਂ ਨੂੰ,
0: ਮਾਨਸਿਕਤਾ ਬਦਲਣੀ,
1: ਹਾਂ ਮਾਨਸਿਕਤਾ ਬਦਲਣੀ ਪਊਗੀ।
0: ਬਿਲਕੁਲ, ਜਿਹੜਾ ਬਦਲਾਅ ਆ ਇਹ ਤਾਂ ਲੁਪਿੰਦਰ ਜੀ ਆਪਾਂ ਸਾਰੇ ਜਾਣਦੇ ਹਾਂ ਕਿ ਬਦਲਾਅ ਜਿਹੜਾ ਹੈ ਮਾਨਸਿਕਤਾ ਤੋਂ ਸ਼ੁਰੂ ਹੁੰਦਾ ਹੈ। ਜਦ ਤੱਕ ਸਾਡੀ ਮਾਨਸਿਕਤਾ ਨਹੀਂ ਬਦਲੇਗੀ ਤਦ ਤੱਕ ਬਦਲਾਅ, ਹੁਣ ਆਪਾਂ ਜਦੋਂ ਬਾਹਰਲੇ ਥੋੜ੍ਹਾ ਜਿਹਾ ਆਪਾਂ ਦੇਖਦੇ ਹਾਂ ਬਾਹਰਲੇ ਦੇਸ਼ਾਂ ਦੀ ਗੱਲ, ਅੱਜ ਕੱਲ੍ਹ ਹਰ ਕੋਈ ਸਾਡੇ ਬੱਚੇ ਉੱਥੇ ਹੈ, ਹਰ ਕੋਈ ਬੰਦਾ ਜਾਂਦਾ ਹੈ, ਆਉਣ ਜਾਣ ਹੈ, ਉੱਥੋਂ ਦਾ ਜੋ ਢਾਂਚਾਗਤ ਪ੍ਰਣਾਲੀ ਹੈ ਨਾ, ਉਹ ਲੋਕ ਇਹ ਛੋਟੀਆਂ ਛੋਟੀਆਂ ਚੀਜ਼ਾਂ ਲਈ ਬਹੁਤ ਚਿੰਤਾ ਤੁਰ ਨੇ, ਬਹੁਤ ਅਵੇਅਰ ਨੇ ਕਿ ਜਿਹੜੀ ਉੱਥੇ ਇੰਨੀ ਅਵੇਅਰਨੈਸ ਅਤੇ ਸਾਡੇ ਇੰਨੀ ਅਵੇਅਰਨੈਸ ਦਾ ਨਾ ਆਉਣਾ, ਇਹਦੇ 'ਚ ਕੀ ਖਾਈ ਮੰਨਦੇ ਹੋ ਤੁਸੀਂ?
1: ਦੇਖੋ ਅਵੇਅਰਨੈਸ ਹੈ ਇੱਥੇ ਵੀ, ਹਰ ਕੋਈ ਬੰਦਾ ਜਾਣਦਾ ਅੱਜ ਕੱਲ੍ਹ, ਕਿਉਂਕਿ ਇਨਫੋਰਮੇਸ਼ਨ ਟੈਕਨੋਲੋਜੀ ਆ, ਹਰ ਕੋਈ ਬੰਦਾ ਨੈੱਟ ਦੇ ਉੱਪਰ ਬੈਠਾ ਉਹ ਕਹਿੰਦਾ ਜੀ ਮੈਨੂੰ ਸਭ ਪਤਾ। ਪ੍ਰੋਬਲਮ ਕੀ ਆ ਕਿ ਸਾਨੂੰ ਨੌਲੇਜ ਇੰਨੀ ਜ਼ਿਆਦਾ ਗਿਆਨ ਇਕੱਠਾ ਕਰ ਲਿਆ, ਹੁਣ ਉਹ ਕਹਿੰਦਾ ਜੀ ਮੈਨੂੰ ਤਾਂ ਹੁਣ ਜ਼ਿਆਦਾ ਗਿਆਨ ਦੀ ਲੋੜ ਹੀ ਨਹੀਂ, ਜੋ ਇਸ ਮਾਹਿਰ ਨੇ ਦੱਸਣਾ ਹੈ ਮੈਨੂੰ ਪਹਿਲਾਂ ਹੀ ਪਤਾ ਸਾਰਾ ਕੁਛ। ਪਰ ਗੱਲ ਕੀ ਹੈ ਕਿ ਉਹਦੀ ਜਿਹੜੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਹੈ ਉਹ ਹੈ ਨਹੀਂ,
0: ਉਹ ਹੈ
1: ਉਹ ਨਹੀਂ ਹੈ, ਜਦ ਤੱਕ ਇਹ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਨਹੀਂ ਆਉਂਦੀ। ਕਹਿੰਦੇ ਜੀ ਕੰਟਰੀਬਿਊਸ਼ਨ ਇਹ ਨਹੀਂ ਹੈਗੀ ਵੀ ਤੁਸੀਂ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਓ, ਤੁਸੀਂ ਜਾ ਕੇ ਮੋਟਰ ਬੰਦ ਕਰੋ। ਕੰਟਰੀਬਿਊਸ਼ਨ ਇਹ ਵੀ ਹੈ ਕਿ ਜੇ ਤੁਸੀਂ ਰਸਤੇ 'ਚ ਜਾ ਰਹੇ ਹਾਂ ਕਿਤੇ ਪਾਣੀ ਦੀ ਟੂਟੀ ਚੱਲ ਰਹੀ ਉਹਨੂੰ ਬੰਦ ਕਰਤੀ, ਉਹ ਵੀ ਤੁਹਾਡੀ ਕੰਟਰੀਬਿਊਸ਼ਨ ਹੋ ਗਈ।
0: ਤੁਸੀਂ ਆਖੀ ਹੈ ਘਰਾਂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਹੈ ਕਿ ਲੋਕ ਗੱਡੀਆਂ ਦੋ ਦੋ ਤਿੰਨ ਤਿੰਨ ਗੱਡੀਆਂ ਰੱਖੀਆਂ ਹੋਈਆਂ ਜੀ, ਅਤੇ ਗੱਡੀਆਂ ਜਿਹੜੀਆਂ ਤੁਸੀਂ ਰੋਜ਼ ਹੀ ਧੋਨੇ ਹੋ, ਅਤੇ ਐਡੀ ਕਿਹੜੀ ਉਹਨਾਂ ਦੇ ਹੁੰਦੇ ਜਿਹੜਾ ਕਹਿੰਦੇ ਹੁੰਦੇ ਮਿੱਟ ਪੈ ਗਿਆ, ਅਤੇ ਐਡਾ ਕਿਹੜਾ ਉਹ ਹੋ ਗਿਆ ਵੀ ਜਿਹੜੀ ਰੋਜ਼ ਧੋਣ ਦੀ ਲੋੜ ਪੈ ਗਈ।
1: ਇੱਕ ਰੁਲੀਆ ਰਾਮ ਜੀ ਬੜੀ ਤੁਹਾਨੂੰ ਮੈਂ ਇੰਟਰਸਟਿੰਗ ਸਟੋਰੀ ਗੱਲ ਕਰਦਾ, ਪਿੱਛੇ ਮੈਂ ਆਪਣੇ ਕਿਸੇ ਦੋਸਤ ਨੂੰ ਮਿਲਣ ਗਿਆ ਇੱਥੇ ਨਵਾਂ ਸ਼ਹਿਰ ਦੇ ਵਿੱਚ, ਬਾਰਿਸ਼ ਆ ਗਈ ਬਹੁਤ ਤੇਜ਼, ਅਤੇ ਉਹ ਅੰਦਰ ਬੈਠੇ ਸੀ, ਉਹ ਕਹਿੰਦੇ ਜੀ ਦੋ ਮਿੰਟ ਵੇਟ ਕਰੋ, ਫਟਾਫਟ ਉਹਨਾਂ ਨੇ ਗੱਡੀਆਂ ਬਾਹਰ ਕੱਢ ਦਿੱਤੀਆਂ। ਮੈਂ ਕਿਹਾ ਵੀ ਇਹ ਕੀ ਤੁਸੀਂ ਜਾਣਾ ਕਿਤੇ? ਕਹਿੰਦੇ ਨਹੀਂ ਜੀ ਬਾਰਿਸ਼ ਆ ਗਈ, ਗੱਡੀਆਂ ਧੋ ਹੋ ਜਾਣਗੀਆਂ। ਸੋ ਤਿੰਨ ਗੱਡੀਆਂ ਉਹਨਾਂ ਨੇ ਬਾਰਿਸ਼ ਦੇ ਬਾਹਰ ਖੜੀਆਂ ਕਰਤੀਆਂ, 15 ਮਿੰਟ ਬਾਅਦ ਦੇਖਿਆ ਕੋ ਸਾਰੀਆਂ ਗੱਡੀਆਂ ਬਿਲਕੁਲ ਧੋਈਆਂ ਗਈਆਂ। ਕਹਿੰਦੇ ਜੀ ਦੇਖੋ ਕਿੰਨਾ ਪਾਣੀ ਬਚ ਗਿਆ,
0: ਸੂਝਬੂਝ ਹੈ ਨਾ।
1: ਸੋ ਇਹ ਸੂਝਬੂਝ ਜਿਹੜੀ ਆ ਸਮਾਜਿਕ ਚੇਤਨਾ ਔਰ ਸੂਝਬੂਝ।
0: ਲਪਿੰਦਰ ਜੀ ਹੋਰ ਹੈ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਅਲਟਰਨੇਟ ਜਿਹੜਾ ਹੈ ਨਾ, ਅਲਟਰਨੇਟ ਵੀ ਹੋਣਾ ਗੱਡੀ ਦੇ ਵਿੱਚ ਵੀ, ਹਰ ਚੀਜ਼ 'ਚ ਅਲਟੀਨੇਟਰ ਹੁੰਦਾ ਹੈ ਅਤੇ ਅਲਟਰਨੇਟ, ਇਹ ਚੀਜ਼ਾਂ ਜਿਹੜੀਆਂ ਹੋਣੀਆਂ ਬੜੀਆਂ ਜ਼ਰੂਰੀ। ਜਿੱਦਾਂ ਹੁਣ ਆਪਾਂ ਬਿਜਲੀ ਹੈ ਨਾ, ਹੈ ਤਾਂ ਇਹ ਵੀ ਊਰਜਾ ਹੀ ਹੈ,
1: ਊਰਜਾ,
0: ਅਤੇ ਇਹ ਊਰਜਾ ਦਾ ਸਰੋਤ ਅੱਜ ਕੱਲ੍ਹ ਥੋੜ੍ਹਾ ਜਿਹਾ ਅਸੀਂ ਕਹਿੰਦੇ ਹਾਂ ਕਿ ਸੌਰ ਊਰਜਾ ਵੱਲ ਚੱਲਿਆ ਹੈ ਨਾ, ਅਤੇ ਸੋਲਰ ਲੱਗ ਰਹੇ ਨੇ, ਜਿਹਨਾਂ ਕਰਕੇ ਬਿਜਲੀ ਦਾ ਜਿਹੜਾ ਪ੍ਰੈਸ਼ਰ ਹੈ, ਜੋ ਪੈਦਾਵਾਰੀ ਹੈ, ਕਿਉਂਕਿ ਉਹ ਵੀ ਕਿਤੇ ਨਾ ਕਿਤੇ ਪਾਣੀ ਨਾਲ ਜਾ ਕੇ ਮਿਲਦਾ ਹੈ,
1: ਪਾਣੀ ਨਾਲ ਬਿਜਲੀ
0: ਪੈਦਾ
1: ਹੁੰਦੀ ਹੈ, ਬਿਲਕੁਲ।
0: ਸੋ ਉਹ ਮਤਲਬ ਅਲਟਰਨੇਟ ਸੋਰਸ ਜਿਹੜਾ ਹੈ ਉਹਦੀ ਬੱਚਤ ਕਰਨ ਦੇ ਵਿੱਚ ਬਹੁਤ ਸਹਾਈ ਹੋ ਰਿਹਾ ਹੈ। ਜਿਹੜੀ ਸੌਰ ਊਰਜਾ ਦੇ ਨਾਲ ਜਾਂ ਸੋਲਰ ਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ, ਉਹਦੇ ਨਾਲ ਬਿਜਲੀ 'ਤੇ ਜਿਹੜਾ ਵਜ਼ਨ ਹੈ ਪੈਦਾ ਕਰਨਾ, ਉਹ ਕਿਤੇ ਨਾ ਕਿਤੇ ਜਾ ਕੇ ਪਾਣੀ 'ਤੇ ਪ੍ਰਭਾਵ ਪਾ ਰਿਹਾ।
1: ਨਾਲੇ ਜੀ ਆਪਣੇ ਜਿਹੜੇ ਥਰਮਲ, ਜਿੰਨੀ ਸਾਨੂੰ ਬਿਜਲੀ ਦੀ ਜ਼ਿਆਦਾ ਲੋੜ ਪਏਗੀ ਸਾਡੇ ਥਰਮਲ ਪਲਾਂਟਾਂ 'ਤੇ ਪ੍ਰੈਸ਼ਰ ਬੜੇਗਾ, ਕੋਲੇ ਦੀ ਡਿਮਾਂਡ ਜ਼ਿਆਦਾ ਹੋਏਗੀ।
0: ਹਾਂ ਬਿਲਕੁਲ,
1: ਕੋਲੇ ਦੀ ਡਿਮਾਂਡ ਜ਼ਿਆਦਾ ਹੋਊਗੀ, ਸਾਡੇ ਜਿਹੜੇ ਕਾਰਬਨਸ ਨੇ ਜਦੋਂ ਉਹ ਜਲੂਗਾ ਅਤੇ ਸਾਡੇ ਜਿਹੜਾ ਪੋਲਿਊਸ਼ਨ ਵੀ ਹੋਏਗਾ, ਜਿਹਨੂੰ ਆਪਾਂ ਕਹਿੰਦੇ SLPs ਸ਼ੋਰਟ ਲਿਵਡ ਕਾਰਬਨ ਪੋਲਿਊਟੈਂਟਸ, ਇਹ ਵੀ ਪਿੱਛੇ ਇੱਕ ਸਟੱਡੀ ਆਈ ਆ ਪੰਜਾਬ ਸਾਇੰਸ ਐਂਡ ਟੈਕਨੋਲੋਜੀ ਨੇ ਕੀਤੀ ਆ, ਉਹ ਕਹਿੰਦੇ ਜੀ 65% ਜਿਹੜੀ ਮਿਸ਼ਨ ਆ ਜਿਹੜੀ ਸਾਡੇ ਵਾਤਾਵਰਨ

0: ਅੱਛਾ, ਮੈਂ ਇਹ ਲਪਿੰਦਰ ਜੀ ਇਹ ਪੁੱਛਣਾ ਚਾਹੁੰਦਾ ਸੀ ਕਿ ਦੇਖੋ ਹੁਣ ਜਿੱਦਾਂ ਆਪਾਂ ਫਲੱਡ ਇਰੀਗੇਸ਼ਨ ਕਰਦੇ ਹਾਂ, ਚਲੋ ਹੁਣ ਤਾਂ ਹੋਰ ਵੀ ਬਹੁਤ ਬਹੁਤ ਸਪ੍ਰਿੰਕਲਿੰਗ ਆ ਗਈ ਹੈ, ਫੁਹਾਰਾ ਹੈ ਨਾ, ਡਿੱਪਰ ਆ ਗਈ, ਸਭ ਕੁਛ ਆ ਗਿਆ ਹੈ। ਹੁਣ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈ, ਜਿੱਦਾਂ ਪਾਣੀ ਦੀ ਗੰਭੀਰਤਾ ਦੀ, ਹਾਈਡਰੋਪੋਨਿਕ ਖੇਤੀ ਆ ਰਹੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਲੱਗਦੇ ਹੋ ਕਿ ਅਲਟਰਨੇਟ ਦੇ ਤੌਰ 'ਤੇ ਜਿਹੜੀਆਂ ਸਹਾਈ ਹੋ ਸਕਦੀਆਂ?
1: ਦੇਖੋ, ਜਿਹੜੀ ਤੁਪਕਾ ਤੁਪਕਾ ਜਿਹਨੂੰ ਆਪਾਂ ਡ੍ਰਿਪ ਇਰੀਗੇਸ਼ਨ ਕਹਿੰਦੇ ਹਾਂ, ਕਿ ਸਮੇਂ ਦੀ ਲੋੜ ਹੈ ਕਿ ਇਹ ਕੰਟਰੋਲਡ ਵਿਧੀਆਂ ਨੇ ਸਿੰਚਾਈ ਦੀਆਂ। ਇਸ ਚੀਜ਼ ਵਿੱਚ ਵੀ ਅਤਕਤ ਨਹੀਂ ਹੈ ਕਿ ਜਿਹੜਾ ਸਾਡਾ 90% ਤੱਕ ਵਾਟਰ ਹੈ ਉਹ ਖੇਤੀ 'ਚ ਯੂਜ਼ ਹੁੰਦਾ। ਜੇ ਆਪਾਂ ਕਿ ਕਿਉਂਕਿ ਆਪਾਂ ਜ਼ਿਆਦਾ ਟਾਰਗੇਟ ਖੇਤੀ ਨੂੰ ਇਸ ਕਰਕੇ ਕਰਦੇ ਹਾਂ ਕਿਉਂਕਿ ਜਿਹੜੀ 90% ਪਾਣੀ ਦੀ ਖਪਤ ਹੈ ਉਹ ਖੇਤੀ 'ਚ ਹੁੰਦੀ ਹੈ, ਇਸ ਕਰਕੇ ਇੱਕ ਵੱਡਾ ਸੈਗਮੈਂਟ ਹੈ, ਇੱਕ ਵੱਡਾ ਵੋਲੀਅਮ ਹੈ, ਇਸ ਕਰਕੇ ਅਸੀਂ ਉਹਨੂੰ ਲੈਂਦੇ ਕਿ ਵੀ ਇਹ ਜ਼ਿਆਦਾ ਇਹਨੂੰ ਪਹਿਲਾਂ ਫੋਕਸ ਕਰੀਏ। ਹੁਣ ਇਹਦੇ ਵਿੱਚ ਦੋ ਫੈਕਟਰ ਨੇ, ਇੱਕ ਤਾਂ ਸਪਲਾਈ ਸਾਈਡ, ਇੱਕ ਡਿਮਾਂਡ ਸਾਈਡ। ਹੁਣ ਸਪਲਾਈ ਸਾਈਡ ਸਾਡੇ ਕੋਲ ਜਿਹੜਾ ਆ ਰਿਹਾ ਵੇ ਪਾਣੀ ਆ ਰਿਹਾ, ਨਹਿਰਾਂ ਦਾ ਪਾਣੀ ਆ ਰਿਹਾ ਜਾਂ ਬਾਰਿਸ਼ ਦਾ ਪਾਣੀ ਆ ਰਿਹਾ, ਇੱਕ ਤਾਂ ਅਸੀਂ ਉਹਨੂੰ ਕੰਟਰੋਲ ਕਰੀਏ ਵੀ ਉਹਨੂੰ ਅਸੀਂ ਕਿਸ ਤਰ੍ਹਾਂ ਪਾਣੀ ਨੂੰ ਬੱਚਤ ਕਰ ਲਈਏ। ਦੂਜਾ ਆ ਗਿਆ ਡਿਮਾਂਡ ਸਾਈਡ, ਜਿਹੜੀ ਸਾਡੀ ਡਿਮਾਂਡ ਆ ਉਹਨੂੰ ਕਿਵੇਂ ਫਾਈਨ ਟਿਊਨ ਕਰ ਲਈਏ। ਵੀ ਅੱਜ ਕੱਲ੍ਹ ਤਾਂ ਸੈਂਸਰ ਬੇਸ ਟੈਕਨੋਲੋਜੀ ਆ ਗਈ ਆ, ਵੀ ਜਿੱਦਾਂ ਹੁਣ ਡ੍ਰਿਪ ਦੇ ਵਿੱਚ ਇੱਕ ਜਿਹੜਾ ਨਾਲ ਸਿਸਟਮ ਲੱਗ ਜਾਂਦਾ ਆਟੋਮੇਸ਼ਨ ਦਾ। ਆਟੋਮੇਸ਼ਨ ਇਹ ਕਹਿੰਦਾ ਆ ਵੀ ਇੱਕ ਖੇਤ ਦੇ ਵਿੱਚ ਜਦੋਂ 80,000 ਲੀਟਰ ਪਾਣੀ ਲੱਗ ਗਿਆ, ਉਹ ਆਟੋਮੇਸ਼ਨ ਨੇ, ਐਪ ਨੇ ਆਟੋਮੈਟਿਕਲੀ ਬੰਦ ਹੋ ਜਾਣਾ ਕਿ ਹਰ ਇੱਕ ਬੂਟੇ ਨੂੰ ਪਾਣੀ ਚਲਾ ਗਿਆ। ਇਹ ਹੋ ਗਈ ਕੰਟਰੋਲਡ ਸਿੰਚਾਈ। ਜੇ ਇਸੀ ਖੇਤ ਨੂੰ ਆਪਾਂ ਫਲੱਡ ਇਰੀਗੇਸ਼ਨ ਕਰਦੇ 6 ਸੈਂਟੀਮੀਟਰ ਤੱਕ, ਤਾਂ ਤਕਰੀਬਨ 4 ਲੱਖ ਲੀਟਰ ਪਾਣੀ ਲੱਗ ਜਾਣਾ ਸੀ। ਸੋ ਇਹ ਜਿਹੜੀਆਂ ਟੈਕਨੀਕਸ ਨੇ, ਇਹ ਰਿਫਾਈਨ ਟੈਕਨੀਕਸ ਨੇ। ਹੁਣ ਲੇਜ਼ਰ ਲੈਵਲਿੰਗ ਦੀ ਆਪਾਂ ਗੱਲ ਕਰੀਏ, ਮੈਨੂੰ ਯਾਦ ਆ ਜਦੋਂ 2005-06 ਦੇ ਵਿੱਚ ਲੇਜ਼ਰ ਲੈਵਲਰ ਆਇਆ ਸੀ, ਅਤੇ ਉਹ ਕਹਿੰਦੇ ਜੀ ਇਹ ਕਾਮਯਾਬ ਨਹੀਂ ਹੋਣਾ, ਇਹ ਕਿਸੇ ਨੇ ਲੈਣਾ ਨਹੀਂ, ਇਹ ਮਹਿੰਗਾ ਬਹੁਤ ਆ। ਅੱਜ ਤੁਸੀਂ ਦੇਖੋ ਕਿ ਪੂਰੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਿੰਡ ਹੈ ਜਿੱਥੇ ਲੇਜ਼ਰ ਲੈਵਲਰ ਨਹੀਂ ਹੈ, ਕਿ ਉਹਨਾਂ ਨੇ ਉਹਨੂੰ ਅਪਣਾਇਆ ਔਰ 10 ਤੋਂ 20% ਤੱਕ ਪਾਣੀ ਦੀ ਬੱਚਤ ਕੀਤੀ। ਗੱਲ ਕਿਹਾ ਕਿ ਸਾਨੂੰ ਤਕਨੀਕੀ ਖੇਤੀ ਦੇ ਵੱਲ ਆਉਣਾ ਪਊਗਾ। ਰੁੜੀਆ ਰਾਮ ਜੀ, ਇੱਕ ਹੋਰ ਬੜਾ ਅਹਿਮ ਪਹਿਲੂ ਆ ਕਿ ਅਸੀਂ ਖੇਤੀ ਵਿੱਚ ਲੇਜ਼ਰ ਲੈਵਲਰ ਵੀ ਲੈ ਆਏ, ਅਸੀਂ ਰੋਟਾਵੇਟਰ ਵੀ ਲਏ, ਅਸੀਂ MB ਪਲਾਓ ਵੀ ਲਏ, ਅਸੀਂ ਡਰੋਨ ਵੀ ਲਏ, ਅਸੀਂ ਆਟੋਮੈਟਿਕ ਸਪਰੇਅਰ ਵੀ ਲਏ, ਪਰ ਜਦੋਂ ਪਾਣੀ ਦੀ ਗੱਲ ਆਉਂਦੀ ਨਾ ਜੀ ਰੁਲੀਆ ਰਾਮ ਜੀ, ਉੱਥੇ ਫਿਰ ਗੱਲ ਆਉਂਦੀ ਪਾਣੀ ਦਾ ਖੁੱਲ੍ਹਾ ਹੀ ਲਾਵਾਂਗੇ, ਖੁੱਲ੍ਹਾ ਲਾਵਾਂਗੇ। ਇਹ ਸਾਨੂੰ ਥੋੜ੍ਹਾ ਜਿਹਾ ਇਹ ਸਾਨੂੰ ਬਦਲਣਾ ਪਊਗਾ ਵੀ ਖੁੱਲ੍ਹਾ ਨਹੀਂ ਹੁਣ ਪਾਣੀ। ਮਿੱਤਰੋ, ਹੁਣ ਆਪਾਂ ਸਾਇੰਸਦਾਨਾਂ ਦੇ ਕਹੇ ਦੇ ਨਾਲ, ਪ੍ਰਸਾਰ ਸਿੱਖਿਆ ਮਾਹਿਰਾਂ ਦੀ ਸਹਾਇਤਾ ਨਾਲ ਅਤੇ ਖੇਤੀ ਖੋਜ ਮਾਹਿਰਾਂ ਦੀ ਸਹਾਇਤਾ ਨਾਲ ਚੱਲੀਏ, ਵੀ ਉਹ ਸਾਨੂੰ ਇੱਕ ਸਹੀ ਰਸਤਾ ਦਿਖਾ ਰਹੇ ਨੇ ਕਿ ਪਾਣੀ ਇੱਦਾਂ ਲਾਓ।
0: ਅੱਛਾ ਲਪਿੰਦਰ ਜੀ, ਇੱਕ ਤੁਸੀਂ ਜ਼ਿਕਰ ਕੀਤਾ ਸੀ ਕਿ ਕੁਛ ਸਮਾਂ ਐਸਾ ਸੀ, ਆਪਾਂ ਲੋਕਾਂ ਨੇ ਤਾਂ ਉਹ ਸਮਾਂ ਦੇਖਿਆ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਕੱਸੀਆਂ ਹੁੰਦੀਆਂ ਸੀ, ਸੂਏ ਹੁੰਦੇ ਸੀ, ਨਹਿਰਾਂ ਹੁੰਦੀਆਂ ਸੀ, ਟੋਭੇ ਹੁੰਦੇ ਸੀ, ਇਹ ਸਾਰੀਆਂ ਚੀਜ਼ਾਂ ਦਾ ਜਿੱਦਾਂ ਕਹਿੰਦੇ ਹਾਂ ਕਿ ਇਹ ਪਾਣੀ 'ਤੇ ਵਜ਼ਨ ਘਟਾਉਂਦੀਆਂ ਸੀ, ਜਿਹੜਾ ਜ਼ਮੀਨ ਦੋਜ਼ ਪਾਣੀ ਸੀਗਾ, ਅੰਦਰਲਾ ਪਾਣੀ ਅਸੀਂ ਖਿੱਚਦੇ ਸੀ, ਉਹ ਪਾਣੀ 'ਤੇ ਵਜ਼ਨ ਘਟਦਾ ਸੀ। ਇਹ ਜਿਹੜਾ ਇਹਨਾਂ ਦੀ ਇਲੀਮੀਨੇਸ਼ਨ ਹੋਈ ਜਾਂ ਇਹਨਾਂ ਦਾ ਅਲੋਪ ਹੋ ਜਾਣਾ, ਕੀ ਇਹਨਾਂ ਨੂੰ ਸੁਰਜੀਤ ਕਰਕੇ ਵੀ ਪ੍ਰੈਸ਼ਰ ਨੂੰ ਘਟਾਇਆ ਨਹੀਂ ਜਾ ਸਕਦਾ?
1: ਬਹੁਤ ਵਧੀਆ ਨੁਲੇ ਰਾਮ ਜੀ, ਤੁਸੀਂ ਗੱਲ ਕੀਤੀ ਹੈ ਕਿ ਦੇਖੋ ਜਿਹੜੇ ਸਾਡੇ ਰਵਾਇਤੀ ਢੰਗ ਸੀ ਖੇਤੀ ਦੇ, ਜਿੱਦਾਂ ਹੁਣ ਤੁਸੀਂ ਗੱਲ ਕੀਤੀ ਕਿ ਜਿਹੜੇ ਪੁਰਾਣੇ ਖੂਹ ਸਾਡੇ ਬੰਦ ਹੋ ਗਏ, ਅਸੀਂ ਮੱਛੀ ਮੋਟਰਾਂ ਵੱਲ ਆ ਗਏ, ਉਹ ਪੁਰਾਣੇ ਖੂਹਾਂ ਵਿੱਚ ਲੋਕਾਂ ਨੇ ਕੀ ਕੀਤਾ, ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ, ਮਿੱਟੀ ਪਾ ਕੇ ਇਹਨੂੰ ਪੂਰ ਦਿਓ, ਇੱਥੇ ਆਪਾਂ ਕੁਛ ਹੋਰ ਬਣਾ ਲਈਏ। ਉਹ ਸਾਡੇ ਲਈ ਵਰਦਾਨ ਨੇ ਜੀ, ਉਹ ਜਿਹੜੇ 40 ਫੁੱਟ 50 ਫੁੱਟ ਡੂੰਘੇ ਖੂਹ ਨੇ, ਉਹਨਾਂ ਦੇ ਵਿੱਚ ਅਸੀਂ ਬਾਰਿਸ਼ ਦਾ ਪਾਣੀ ਭੇਜ ਸਕਦੇ ਹਾਂ, ਬਾਰਿਸ਼ ਦਾ ਪਾਣੀ ਭੇਜਾਂਗੇ, ਔਰ ਉਹ ਕੁਦਰਤੀ ਫਿਲਟਰ ਨਾਲ ਫਿਲਟਰ ਹੋ ਕੇ ਥੱਲੇ ਧਰਤੀ ਵਿੱਚ ਆਏਗਾ, ਉਹ ਸਾਡੇ ਲਈ ਵਰਦਾਨ ਸਾਬਤ ਹੋ ਰਿਹਾ। ਦੂਜਾ, ਜਿਹੜੇ ਪਿੰਡਾਂ ਦੇ ਛੱਪੜ, ਪਿੰਡਾਂ ਦੇ ਛੱਪੜ ਦੇਖੀਏ, ਟੋਭੇ ਤੁਸੀਂ ਦੇਖਦੇ ਹਾਂ ਕਿ ਆਮ ਪਸ਼ੂ ਟੋਭਿਆਂ 'ਚ ਨਹਾਉਂਦੇ ਹੁੰਦੇ ਸੀ, ਉਹਨਾਂ ਜਿਹੜੇ ਟੋਭੇ ਆ ਉਹਨਾਂ ਦੀ ਸਫਾਈ ਕਰਨ ਤੋਂ ਬਾਅਦ, ਉਹ ਜਿਹੜੀ ਆ ਗਾਰ ਕੱਢਣ ਤੋਂ ਬਾਅਦ, ਉੱਥੇ ਵੀ ਜਿਹੜਾ ਬਾਰਿਸ਼ ਦਾ ਪਾਣੀ ਇਕੱਠਾ ਕਰਕੇ ਅਸੀਂ ਧਰਤੀ 'ਚ ਰੀਚਾਰਜ ਕਰ ਸਕਦੇ ਹਾਂ। ਫਿਰ ਅੱਜ ਕੱਲ੍ਹ ਜਿਹੜਾ ਆ ਜਲ ਸ਼ਕਤੀ ਅਭਿਆਨ ਦੇ ਅੰਡਰ ਵੀ ਕਹਿੰਦੇ ਕੈਚ ਦਾ ਰੇਨ, ਬਈ ਉਸ ਪਾਣੀ ਨੂੰ, ਪਾਣੀ ਦੇ ਹਰ ਇੱਕ ਤੁਪਕੇ ਨੂੰ ਕੈਚ ਕਰੋ, ਉਹ ਕੈਚ ਕਰਕੇ ਪਾਣੀ ਨੂੰ ਧਰਤੀ 'ਚ ਭੇਜੋ, ਸਕੂਲਾਂ ਦੇ ਵਿੱਚ, ਸਰਕਾਰੀ ਬਿਲਡਿੰਗਾਂ ਦੇ ਵਿੱਚ, ਉਹ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ, ਕਿਉਂਕਿ ਸਾਡੇ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਸਾਡੇ ਵਿਕਾਸ ਦੀ ਮੁੱਢਲੀ ਇਕਾਈ, ਅਤੇ ਉਹ ਜਿਹੜੀਆਂ ਪੰਚਾਇਤਾਂ ਨੇ ਉਹ ਵੀ ਸਾਡੇ ਕੋਲੋਂ ਮਹਿਕਮੇ ਦੇ ਨਾਲ ਸਾਰੇ ਵਿਭਾਗਾਂ ਦੇ ਨਾਲ ਜੜ ਕੇ ਜਿਹੜਾ ਛੱਤਾਂ ਦਾ ਬਾਰਿਸ਼ ਦਾ ਪਾਣੀ ਆ ਜਾਂ ਛੱਪੜਾਂ 'ਚ ਪਾਣੀ ਇਕੱਠਾ ਕਰ ਰਹੇ ਆ ਥਾਪਰ ਮਾਡਲ ਰਾਹੀਂ, ਔਰ ਉਹ ਸਿੰਚਾਈ ਲਈ ਵਰਤੋਂ 'ਚ ਲੈ ਕੇ ਆ ਰਹੇ। ਗੱਲ ਕੀ ਕਿ ਧਰਤੀ 'ਚੋਂ ਪਾਣੀ ਨਾ ਕੱਢ ਕੇ ਜਿਹੜੇ ਇਹ ਸਾਡੇ ਕੋਲ ਪਾਣੀ ਇਕੱਠਾ ਹੋ ਰਿਹਾ, ਟੈਸਟਿੰਗ ਤੋਂ ਬਾਅਦ ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵਰਤੀਏ, ਬਾਰਿਸ਼ ਦੇ ਪਾਣੀ ਨੂੰ। ਵੱਡਾ ਕਾਰਨ, ਇੱਕ ਤਾਂ ਸਾਡੀ ਬਿਜਲੀ ਬਚ ਗਈ, ਦੂਜਾ ਅਸੀਂ ਧਰਤੀ ਹੇਠੋਂ ਪਾਣੀ ਨਹੀਂ ਕੱਢ ਰਹੇ, ਫਿਰ ਇਹ ਜਿਹੜਾ ਪਾਣੀ ਆ ਸਾਡੇ ਕੋਲ ਧਰਤੀ ਦੇ ਉੱਪਰ ਪਿਆ ਅਤੇ ਅਸੀਂ ਇਹਨੂੰ ਗ੍ਰੈਵਿਟੀ ਰਾਹੀਂ ਖੇਤਾਂ ਤੱਕ ਲੈ ਕੇ ਜਾ ਰਹੇ ਹਾਂ, ਅਤੇ ਬਹੁਤ ਸਾਰੇ ਖਰਚੇ ਜਿਹੜੇ ਸਾਡੇ ਇਹਦੇ ਵਿੱਚ ਬਚ ਰਹੇ ਆ। ਔਰ ਸਰਕਾਰ ਦੀਆਂ ਸਕੀਮਾਂ ਵੀ ਆ ਜੀ,

0: 90% ਤੱਕ ਜਿਹੜੀ ਸਬਸਿਡੀ ਪੰਚਾਇਤੀ ਜ਼ਮੀਨਾਂ 'ਚ ਪਾਈਪਲਾਈਨ ਪਾਉਣ ਲਈ। ਜੇ ਡ੍ਰਿਪ ਇਰੀਗੇਸ਼ਨ ਕਰਨੀ ਆ 80% ਤੱਕ ਸਬਸਿਡੀ, ਜੇ ਨੋਰਮਲ ਕਿਸਾਨ ਨੇ ਆਪਣੇ ਖੇਤਾਂ 'ਚ ਸਭ ਪਾਈਪਲਾਈਨ ਪਾਉਣੀ ਆ ਪਾਣੀ ਬਚਾਉਣ ਲਈ, ਉੱਤੇ 50% ਤੱਕ ਸਬਸਿਡੀ। ਮਤਲਬ ਗੱਲ ਕਰੀਏ ਕਿ ਸਰਕਾਰੀ ਸਹੂਲਤਾਂ ਸਰਕਾਰ ਜਿਹੜੀ ਆ ਉਹ ਹਰ ਵਕਤ ਨਾਲ ਆ ਕਿ ਇਸ ਪਾਣੀ ਦੀ ਜਿਹੜਾ ਸਾਡੀ ਵਡਮੁੱਲੀ ਦਾਤ ਹੈ ਉਹਨੂੰ ਬਚਾਉਣ ਲਈ।
1: ਹਾਂਜੀ ਰਲੀਆ ਰਾਮ ਜੀ,
2: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
1: ਲਾ ਦਿਓ ਜੀ ਫਿਰ।

0: ਸ਼ਿੰਗਾਰਾ ਸਿੰਘ ਜੀ, ਤਿਲਾਂ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਅਮਿਤ ਕੌਰ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ
1: ਜੀ,
0: ਇਹ ਆਪਾਂ ਸਾਡੇ ਨਾਲ ਸਾਂਝੀਆਂ ਕਰਦੇ ਹਾਂ।
2: ਬਿਲਕੁਲ ਜੀ,
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਡਾਕਟਰ ਅਮਿਤ ਕੌਰ ਹੈ ਅਤੇ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਪਸਾਰ ਵਿਗਿਆਨੀ ਫਸਲ ਵਿਗਿਆਨ ਵਜੋਂ ਕੰਮ ਕਰ ਰਿਹਾ। ਅੱਜ ਦਾ ਜਿਹੜਾ ਵਿਸ਼ਾ ਹੈ ਤਿਲਾਂ ਦੀ ਸੁਚੱਜੀ ਕਾਸ਼ਤ ਦਾ, ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਤਿਲਾਂ ਦੀ ਕਾਸ਼ਤ ਜਿਹੜੀ ਆ ਉਹ ਕਿਸ ਤਰੀਕੇ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤਾਂ ਤਿਲਾਂ ਦੀ ਆਪਾਂ ਕੁਛ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦੇ ਹਾਂ। ਤਿਲ ਜਿਹੜੇ ਆ ਇੱਕ ਬਹੁਤ ਹੀ ਮਹੱਤਵਪੂਰਨ ਜਿਹੜੀ ਤੇਲ ਬੀਜ ਫਸਲ ਹੈ ਅਤੇ ਇਸ ਦੀ ਬਿਜਾਈ ਜਿਹੜੀ ਆ ਅਫਰੀਕਾ, ਦੱਖਣ ਪੂਰਬ ਏਸ਼ੀਆ ਅਤੇ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਕੀਤੀ ਜਾਂਦੀ ਹੈ। ਅਤੇ ਜਿੱਥੇ ਗੱਲ ਕਰੀਏ ਕਿ ਇਹ ਜਿਹੜਾ ਤਿਲ ਜਿਹੜੇ ਨੇ ਇਹ ਬਹੁਤ ਹੀ ਮਹੱਤਵਪੂਰਨ ਸਰੋਤ ਹੈ ਤੇਲ ਦਾ। ਤਕਰੀਬਨ 50% ਜਿਹੜੇ ਤਿਲਾਂ ਦੇ ਵਿੱਚ ਤੇਲ ਹੁੰਦਾ, 18-20% ਇਹਨਾਂ ਵਿੱਚ ਪ੍ਰੋਟੀਨ ਹੁੰਦਾ ਅਤੇ ਇਹ ਕੈਲਸ਼ੀਅਮ ਦਾ ਵੀ ਬਹੁਤ ਵੱਡਾ ਜਿਹੜਾ ਸੋਰਸ ਹੈ। ਤਿਲਾਂ ਦੇ ਵਿੱਚ ਜਿਹੜਾ ਕੈਲਸ਼ੀਅਮ ਹੈ, ਤਕਰੀਬਨ ਜੇ ਗੱਲ ਕਰੀਏ ਤਾਂ ਆਪਾਂ 100 ਗ੍ਰਾਮ ਪਿੱਛੇ 975 ਮਿਲੀਗ੍ਰਾਮ ਜਿਹੜਾ ਉਹ ਕੈਲਸ਼ੀਅਮ ਹੁੰਦਾ ਤਿਲਾਂ ਦੇ ਵਿੱਚ। ਅਤੇ ਇਹਨਾਂ ਵਿੱਚ ਜੇ ਗੱਲ ਕਰੀਏ ਕਿ ਹੋਰ ਵਿਸ਼ੇਸ਼ਤਾਵਾਂ, ਜਿਵੇਂ ਕਿ ਤਿਲ ਜਿਹੜੇ ਇਹਨਾਂ 'ਚ ਕੋਲੈਸਟਰੋਲ ਜਿਹੜਾ ਬਹੁਤ ਘੱਟ ਹੁੰਦਾ, ਇਸ ਲਈ ਇਹਨਾਂ ਦਾ ਤੇਲ ਜਿਹੜਾ ਉਹਦੀ ਖਪਤ ਜਿਹੜੀ ਆਪਣੇ ਪੰਜਾਬ ਦੇ ਵਿੱਚ ਕਹਿ ਲਈਏ, ਭਾਰਤ ਵਿੱਚ ਜਾਂ ਦੁਨੀਆ ਦੇ ਵਿੱਚ ਤੇਲ ਦੇ ਲਈ ਜ਼ਿਆਦਾਤਰ ਰਸੋਈ ਦੇ ਵਿੱਚ ਜਿਹੜੀ ਆ ਉਹ ਕੀਤੀ ਜਾਂਦੀ ਹੈ। ਅਤੇ ਤਿਲ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਚਿੱਟੇ ਤਿਲ ਹੁੰਦੇ ਨੇ, ਇੱਕ ਕਾਲੇ ਤਿਲ ਹੁੰਦੇ ਨੇ। ਚਿੱਟੇ ਤਿਲ ਆਮ ਤੌਰ 'ਤੇ ਆਪਾਂ ਖਾਣ ਲਈ ਜਿਹੜੀਆਂ ਵਸਤੂਆਂ ਬਣਾਉਂਦੇ ਹਾਂ ਉਹਨਾਂ ਵਿੱਚ ਵਰਤਦੇ ਹਾਂ। ਜਿਹੜੇ ਕਾਲੇ ਤਿਲ ਨੇ ਉਹ ਜਿਹੜੇ ਆ ਉਹਨੂੰ ਕਹਿ ਲਈਏ ਕਿ ਆਪਾਂ ਜਿਹੜੀ ਆ ਮੈਡੀਸਨਲ ਪ੍ਰੋਪਰਟੀਆਂ ਹੁੰਦੀਆਂ ਨੇ, ਜਿਹਦੇ ਕਰਕੇ ਉਹਨਾਂ ਨੂੰ ਦਵਾਈਆਂ ਬਣਾਉਣ ਦੇ ਲਈ ਜ਼ਿਆਦਾਤਰ ਵਰਤਿਆ ਜਾਂਦਾ। ਤਿਲਾਂ ਦੇ ਵਿੱਚ ਜੇ ਗੱਲ ਕਰੀਏ ਕਿ ਤੇਲ ਜਿਹੜਾ ਇਹਨਾਂ ਵਿੱਚ ਹੋਣ ਕਰਕੇ ਤਿਲਾਂ ਵਿੱਚ ਤਿਲਾਂ ਦੀ ਕੋਸਮੈਟਿਕ ਜਿਹੜਾ ਉਦਯੋਗ ਹੈ ਉਹਦੇ ਵਿੱਚ ਵੀ ਵਰਤੋਂ ਹੁੰਦੀ ਹੈ। ਸਾਬਣ ਬਣਾਉਣ ਦੇ ਵਿੱਚ ਵੀ ਇਹਨੂੰ ਵਰਤਿਆ ਜਾਂਦਾ ਹੈ। ਇਹਦੀਆਂ ਕਾਫੀ ਜਿਹੜੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੇ ਤਿਲਾਂ ਦੀਆਂ। ਅਤੇ ਤਿਲਾਂ ਦੇ ਜੇ ਆਪਾਂ ਗੱਲ ਕਰਦੇ ਹਾਂ, ਕੁਛ ਇਲਾਕਿਆਂ ਵਿੱਚ ਤਿਲਾਂ ਨੂੰ ਕੀ ਆ ਉਹਦੇ ਪੱਤੇ ਜਿਹੜੇ ਤੋੜ ਕੇ ਉਹਦਾ ਸਾਗ ਦੇ ਰੂਪ ਜਿਹੜਾ ਉਹਦਾ ਖਾਧਾ ਜਾਂਦਾ ਹੈ। ਅਤੇ ਇਹਦੇ ਜਿਹੜੇ ਬੇਕਰੀ ਦੇ ਵਿੱਚ ਜੇ ਗੱਲ ਕਰੀਏ, ਤਿਲ ਜਿਹੜੇ ਆ ਆਪਾਂ ਦੇਖਦੇ ਆਮ ਤੌਰ 'ਤੇ ਬ੍ਰੈਡ ਬਣਾਉਂਦੇ ਹਾਂ ਜਾਂ ਆਪਾਂ ਕੇਕ ਬਣਾਉਂਦੇ ਹਾਂ, ਪੇਸਟਰੀਆਂ ਬਣਾਉਂਦੇ ਹਾਂ ਜਾਂ ਹੋਰ ਆਪਾਂ ਬਿਸਕੁਟ ਬਣਾਉਂਦੇ ਹਾਂ, ਕਈ ਪਦਾਰਥਾਂ ਦੇ ਵਿੱਚ ਤਿਲਾਂ ਦੀ ਜਿਹੜੀ ਆ ਉਹ ਵਰਤੋਂ ਕੀਤੀ ਜਾਂਦੀ ਹੈ। ਆਮ ਤੌਰ 'ਤੇ ਜੇ ਆਪਾਂ ਗੱਲ ਕਰੀਏ ਕਿ ਤਿਲ ਜਿਹੜੇ ਆ ਉਹਨਾਂ ਦੀ ਪੈਦਾਵਾਰ ਜਿਹੜੀ ਆ ਉਹ ਸਭ ਤੋਂ ਵੱਧ ਭਾਰਤ ਵਿੱਚ, ਚੀਨ ਵਿੱਚ, ਮਿਆਨਮਾਰ, ਸੁਡਾਨ ਇਹਨਾਂ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਇਹਦੀ ਪੈਦਾਵਾਰ ਹੈ। ਅਤੇ ਖਪਤ ਦੀ ਜੇ ਗੱਲ ਕਰੀਏ ਤਾਂ ਖਪਤ ਇਹਦੀ ਭਾਰਤ ਅਤੇ ਚੀਨ ਦੇ ਵਿੱਚ ਸਭ ਤੋਂ ਜ਼ਿਆਦਾ। ਅਤੇ ਜਿੱਥੇ ਇਹਦੀ ਖਪਤ ਬਹੁਤ ਜ਼ਿਆਦਾ ਹੈ ਭਾਰਤ ਦੇ ਵਿੱਚ, ਉੱਥੇ ਇਹਦਾ ਕੀ ਹੈ ਪੈਦਾਵਾਰ ਜਿਹੜੀ ਹੈ ਉਹ ਘੱਟ ਹੈ। ਹਰ ਸਾਲ ਇਹਦੀ ਪੈਦਾਵਾਰ ਵੱਧ ਤਾਂ ਰਹੀ ਆ, ਪਰ ਜਿੰਨੀ ਇਹਦੀ ਖਪਤ ਵੱਧ ਰਹੀ ਹੈ ਉੰਨੀ ਇਹਦੀ ਪੈਦਾਵਾਰ ਨਹੀਂ ਵੱਧਦੀ, ਕਿਉਂਕਿ ਤਿਲ ਜਿਹੜੇ ਆ ਇਹ ਬਰਾਨੀ ਇਲਾਕੇ ਦੇ ਵਿੱਚ ਜ਼ਿਆਦਾਤਰ ਇਹਦੀ ਕਾਸ਼ਤ ਕੀਤੀ ਜਾਂਦੀ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਤਿਲਾਂ ਦੀ ਕਾਸ਼ਤ ਜਿਹੜੀ ਆ ਉਹ ਬਰਾਨੀ ਇਲਾਕੇ, ਜਿਵੇਂ ਆਪਾਂ ਪਠਾਨਕੋਟ ਦਾ ਇਲਾਕਾ ਲੈ ਲਈਏ, ਹੁਸ਼ਿਆਰਪੁਰ ਦਾ ਇਲਾਕਾ ਲੈ ਲਈਏ ਜਾਂ ਰੋਪੜ ਦਾ ਜਿਹੜਾ ਬਰਾਨੀ ਇਲਾਕਾ ਆ ਉਹਦੇ ਵਿੱਚ ਇਹਦੀ ਕਾਸ਼ਤ ਕੀਤੀ ਜਾਂਦੀ ਹੈ। ਜਿਵੇਂ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਮੁੱਖ ਫਸਲ ਕਣਕ, ਝੋਨਾ ਆ, ਉਸ ਤੋਂ ਬਾਅਦ ਤੀਜੀ ਫਸਲ ਆਪਾਂ ਮੱਕੀ ਜਿਹੜੀ ਆ ਉਹਦੀ ਬਿਜਾਈ ਕਰਦੇ ਹਾਂ। ਅਤੇ ਤਿਲ ਜਿਹੜੇ ਨੇ ਇਹ ਆਪਾਂ ਜਿਹੜੀ ਸਾਡੀ ਬਰਾਨੀ ਇਲਾਕਾ ਰਹਿ ਗਿਆ ਜਿੱਥੇ ਸਾਡੇ ਪਾਣੀ ਨਹੀਂ ਮਿਲਦਾ ਜਾਂ ਕਿਸਾਨ ਕੀ ਕਰਦੇ ਨੇ ਜਿਹੜੀ ਜਗ੍ਹਾ 'ਤੇ ਸਾਡੇ ਬਿਜਾਈ ਨਹੀਂ ਹੋ ਸਕਦੀ ਉਹਨਾਂ ਇਲਾਕਿਆਂ ਦੇ ਵਿੱਚ ਇਹਦੀ ਕਾਸ਼ਤ ਕਰਦੇ ਨੇ, ਜਿਸ ਕਰਕੇ ਕੀ ਇਹਦਾ ਝਾੜ ਘੱਟ ਆਉਂਦਾ। ਇਹ ਆਪਾਂ ਜ਼ਰੂਰ ਧਿਆਨ ਰੱਖੀਏ ਕਿ ਜਿਹੜੀ ਵੀ ਫਸਲ ਆਪਾਂ ਉਹਨੂੰ ਰਹਿੰਦ ਖੂੰਹਦ ਜਾਂ ਕਹਿ ਲਈਏ ਕਿ ਆਪਾਂ ਬਿਲਕੁਲ ਹੀ ਜਿਹੜੇ ਆਪਣੇ ਇਲਾਕੇ ਇਹੋ ਜਿਹੇ ਜਿਹਨੂੰ ਆਪਾਂ ਛੱਡ ਦਿੰਦੇ ਹਾਂ ਉਹਨਾਂ 'ਤੇ ਬਿਜਾਈ ਕਰਾਂਗੇ ਅਤੇ ਉਸ ਤੋਂ ਬਾਅਦ ਆਪਾਂ ਧਿਆਨ ਵੀ ਘੱਟ ਦਿੰਦੇ ਹਾਂ, ਜਿਨ੍ਹਾਂ ਕਾਰਨਾਂ ਕਰਕੇ ਤਿਲਾਂ ਦਾ ਜਿਹੜਾ ਉਹ ਝਾੜ ਘੱਟ ਜਾਂਦਾ, ਉਹਦੇ ਨਾਲ ਆਪਣੀ ਪੈਦਾਵਾਰ ਘੱਟ ਜਾਂਦੀ ਹੈ। ਜਿੱਥੇ ਮੈਂ ਗੱਲ ਕੀਤੀ ਹੈ ਕਿ ਖਪਤ ਜ਼ਿਆਦਾ ਅਤੇ ਪੈਦਾਵਾਰ ਘੱਟ ਹੈ, ਅਤੇ ਇਹਦੀ ਪੂਰੀ ਪੈਦਾਵਾਰ ਲੈਣ ਲਈ ਸਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਕੁਛ ਜਿਹੜੇ ਨੁਕਤੇ ਨੇ ਉਹ ਮੈਂ ਤੁਹਾਡੇ ਨਾਲ ਅੱਜ ਸਾਂਝੇ ਕਰਾਂਗਾ। ਕਿ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਕਿ ਆਪਾਂ ਜਦੋਂ ਆਪਾਂ ਇਹਦੀ ਕਿਸਮ ਜਿਹੜੀ ਹੈ ਉਹਦੀ ਚੋਣ ਜਿਹੜੀ ਸਹੀ ਹੋਣੀ ਚਾਹੀਦੀ ਹੈ। ਤਿਲਾਂ ਦੀਆਂ ਦੋ ਕਿਸਮਾਂ ਨੇ, ਇੱਕ ਪੰਜਾਬ ਤਿਲ ਨੰਬਰ 2, ਦੂਸਰੀ ਕਿਸਮ ਹੈ RT-346। ਇਹ ਤਕਰੀਬਨ 90 ਕੁ ਦਿਨ ਜਿਹੜੀ ਇਹ ਫਸਲ ਹੈ ਜਿਹੜੀ ਇਹ ਪੱਕਣ ਤੱਕ ਲੈਂਦੀ ਹੈ, ਬਿਜਾਈ ਤੋਂ ਲੈ ਕੇ ਪੱਕਣ ਤੱਕ ਇਹ 90 ਦਿਨ ਇਹ ਫਸਲ ਲੈ ਲੈਂਦੀ ਹੈ। ਅਤੇ ਤਕਰੀਬਨ 2.8 ਕੁਇੰਟਲ ਕਹਿ ਲਈਏ 3 ਕੁਇੰਟਲ ਤੱਕ ਇਹਦਾ ਕਿੱਲੇ ਦਾ ਝਾੜ ਹੈ ਤਿਲਾਂ ਦਾ। ਇਹ ਚਿੱਟੇ ਤਿਲ ਨੇ, ਇਹ ਦੋਵੇਂ ਕਿਸਮਾਂ ਜਿਹੜੀਆਂ ਉਹ ਚਿੱਟੇ ਤਿਲਾਂ ਦੀਆਂ ਨੇ, ਇਹਨਾਂ ਦਾ ਝਾੜ ਜਿਹੜਾ ਤਕਰੀਬਨ 3 ਕੁਇੰਟਲ ਆ ਜਾਂਦਾ। ਅਤੇ ਬਰਾਨੀ ਇਲਾਕੇ ਦੇ ਵਿੱਚ ਇਹਦੀ ਬਿਜਾਈ ਹੋਣ ਕਰਕੇ ਇਹਦੀ ਜਿਹੜੀ ਕਾਸ਼ਤ ਹੈ ਉਹ ਆਪਾਂ ਜਦੋਂ ਮੌਨਸੂਨ ਆ ਜਾਂਦੇ ਨੇ, ਬਾਰਿਸ਼ਾਂ ਆਉਂਦੀਆਂ ਨੇ, ਉਦੋਂ ਆਪਾਂ ਕਰਦੇ ਹਾਂ। ਅਤੇ ਧਿਆਨ ਰੱਖੋ ਕਿ ਇਹਦੀ ਬਿਜਾਈ ਜਿਹੜੀ ਹੈ ਉਹ ਮੌਨਸੂਨ ਜਦੋਂ ਜੁਲਾਈ ਮਹੀਨੇ ਆ ਜਾਣ ਜਾਂ ਆਪਾਂ ਕਹਿ ਲਈਏ ਕਿ ਪਹਿਲਾ ਪੰਦਰਵਾੜਾ ਜਿਹੜਾ ਜੁਲਾਈ ਦਾ ਉਦੋਂ ਇਹਦੀ ਕਾਸ਼ਤ ਕਰਨੀ ਹੈ। ਜੇਕਰ ਇਹਦੀ ਕਾਸ਼ਤ ਅਸੀਂ ਜੂਨ 'ਚ ਕਰ ਦਿੰਦੇ, ਕਈ ਵਾਰੀ ਪਹਿਲਾਂ ਬਾਰਿਸ਼ ਆ ਜਾਂਦੀ ਹੈ ਅਤੇ ਆਪਾਂ ਕਹਿੰਦੇ ਚਲੋ ਤਿਲਾਂ ਦੀ ਕਾਸ਼ਤ ਕਰ ਲਈਏ,

ਉਹਦੇ ਨਾਲ ਕੀ ਹੈ, ਇਹਦੇ 'ਚ ਇੱਕ ਵਿਸ਼ਾਣੂ ਰੋਗ ਆ ਜਾਂਦਾ ਜਿਹਨੂੰ ਫਾਈਲਡੀ ਕਹਿੰਦੇ ਆ। ਉਹ ਵਿਸ਼ਾਣੂ ਰੋਗ ਜਿਹੜਾ ਆਉਣ ਕਰਕੇ ਇਹਦਾ ਝਾੜ ਬਹੁਤ ਜ਼ਿਆਦਾ ਘੱਟ ਜਾਂਦਾ, ਬੂਟੇ ਮਰ ਜਾਂਦੇ ਆ। ਤੁਸੀਂ ਦੇਖੋਗੇ ਪੱਤੇ ਜਿਹੜੇ ਨਾ ਇਹਦੇ ਬਹੁਤ ਹੀ ਅੱਗੋਂ ਇਕੱਠੇ ਜਿਹੇ ਹੋਣੇ ਸ਼ੁਰੂ ਹੋ ਜਾਂਦੇ, ਉਹ ਇਹਦੀ ਨਿਸ਼ਾਨੀ ਆ। ਅਤੇ ਇਸ ਲਈ ਇਹਦੀ ਕਾਸ਼ਤ ਜਿਹੜੀ ਹੈ ਉਹ ਧਿਆਨ ਰੱਖੋ ਕਿ ਅਸੀਂ ਜੁਲਾਈ ਦੇ ਪਹਿਲੇ ਪੰਦਰਵਾੜੇ ਕਰਨੀ ਹੈ। ਅਤੇ ਬੀਜ ਜਿਹੜਾ ਆ ਉਹ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਜਿਹੜੇ ਵੱਖ ਵੱਖ ਸਾਡੇ ਸੈਂਟਰ ਨੇ, ਕ੍ਰਿਸ਼ੀ ਵਿਗਿਆਨ ਕੇਂਦਰ ਨੇ, ਫਾਰਮ ਸਲਾਹਕਾਰ ਕੇਂਦਰ ਨੇ, ਉੱਥੋਂ ਤੁਸੀਂ ਇਹਦਾ ਬੀਜ ਜਿਹੜਾ ਲੈ ਸਕਦੇ ਹੋ। ਤਕਰੀਬਨ ਜੇ ਗੱਲ ਕਰੀਏ ਕਿ 1 ਕਿੱਲੇ ਦੇ ਵਿੱਚ 1 ਕਿਲੋ ਬੀਜ ਇਹਦਾ ਜਿਹੜਾ ਤਿਲਾਂ ਦਾ ਉਹ ਬਹੁਤ ਹੁੰਦਾ। 1 ਕਿਲੋ ਬੀਜ ਦੇ ਨਾਲ ਅਸੀਂ ਇਹਦੀ ਵਧੀਆ ਤਰੀਕੇ ਨਾਲ ਬਿਜਾਈ ਕਰ ਸਕਦੇ ਹਾਂ। ਜ਼ਿਆਦਾ ਬੀਜ, ਸੰਘਣਾ ਬੀਜ ਨਾ ਕਰੋ, ਫਿਰ ਬੂਟਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਜਿਹਦੇ ਨਾਲ ਝਾੜ ਦੇ ਉੱਤੇ ਅਸਰ ਪੈਂਦਾ। ਅਤੇ ਬਿਜਾਈ ਕਿਸ ਤਰ੍ਹਾਂ ਕਰਨੀ ਹੈ, ਜਦੋਂ ਮੀਂਹ ਪੈ ਜਾਵੇ, ਬਾਰਿਸ਼ਾਂ ਚੰਗੀ, ਇੱਕ ਚੰਗਾ ਮੀਂਹ ਪੈ ਜਾਵੇ, ਉਸ ਤੋਂ ਬਾਅਦ 2-3 ਵਾਰ ਖੇਤ ਨੂੰ ਵਾਹ ਲੈਣਾ। ਖੇਤ ਨੂੰ ਵਾਹ ਕੇ ਚੰਗੀ ਤਰ੍ਹਾਂ ਫਿਰ ਸੁਹਾਗਾ ਮਾਰਨਾ, ਸੁਹਾਗਾ ਮਾਰ ਕੇ ਉਸ ਤੋਂ ਬਾਅਦ ਲਾਈਨਾਂ ਦੇ ਵਿੱਚ ਬਿਜਾਈ ਕਰਨੀ ਹੈ। ਆਮ ਤੌਰ 'ਤੇ ਅਸੀਂ ਦੇਖਿਆ ਕਿ ਜਿਹੜਾ ਬਰਾਨੀ ਦਾ ਇਲਾਕਾ ਹੁੰਦਾ, ਉੱਥੇ ਕਿਸਾਨ ਵੀਰ ਕੀ ਕਰਦੇ ਨੇ, ਉੱਥੇ ਜਦੋਂ ਮੀਂਹ ਪੈ ਗਿਆ ਇੱਕ ਵਾਰੀ ਪਾੜ ਪਾਉਂਦੇ ਨੇ, ਖੇਤ ਵਾਲਿਆ, ਉਸ ਤੋਂ ਬਾਅਦ ਛੱਟਾ ਦਿੱਤਾ ਜਾਂਦਾ। ਛੱਟਾ ਨਹੀਂ ਦੇਣਾ, ਕੋਸ਼ਿਸ਼ ਕਰੋ ਕਿ ਆਪਾਂ ਡਰਿੱਲ ਜਾਂ ਪੋਰਾ ਉਹਦੇ ਨਾਲ ਲਾਈਨਾਂ ਦੇ ਵਿੱਚ ਬੀਜਣਾ ਆ। 1 ਫੁੱਟ ਦਾ ਫਾਸਲਾ ਜਿਹੜਾ ਉਹ ਆਪਾਂ ਲਾਈਨਾਂ ਦੇ ਵਿੱਚ ਰੱਖਣਾ, ਕਤਾਰ ਤੋਂ ਕਤਾਰ ਦਾ ਜਿਹੜਾ ਫਾਸਲਾ ਉਹ 1 ਫੁੱਟ ਦਾ ਰੱਖਣਾ। ਅਤੇ ਇਹਦੀ ਬਿਜਾਈ ਕਰਨੀ ਹੈ, 1 ਕਿੱਲੇ ਵਿੱਚ 1 ਕਿਲੋ ਬੀਜ ਜਿਹੜਾ ਉਹ ਵਰਤਣਾ। ਅਤੇ ਜਦੋਂ ਅਸੀਂ ਖੇਤ ਨੂੰ ਤਿਆਰ ਕਰਨਾ, 2 ਵਾਰ ਵਾਹਲਿਆ, ਉਸ ਤੋਂ ਬਾਅਦ ਸੁਹਾਗਾ ਮਾਰ ਕੇ ਇਹਦੇ ਵਿੱਚ ਜਿਹੜੀ ਖਾਦ ਹੈ ਉਹ 45 ਕਿਲੋ ਯੂਰੀਆ ਜਿਹੜੀ ਆ ਉਹ ਕਿੱਲੇ ਦੇ ਹਿਸਾਬ ਦੇ ਨਾਲ ਪਾ ਦੇਣੀ ਹੈ। ਖਾਦ ਜਿਹੜੀ ਆ ਉਹ 1 ਵਾਰੀ ਸਾਰੀ ਪਾਣੀ ਹੈ, 45 ਕਿਲੋ ਯੂਰੀਆ, ਲਾਈਨ ਤੋਂ ਲਾਈਨ ਜਿਹੜਾ ਕਤਾਰ ਤੋਂ ਕਤਾਰ ਦਾ ਫਾਸਲਾ ਆ ਉਹ ਆਪਾਂ 1 ਫੁੱਟ ਦਾ ਰੱਖਣਾ, 30 ਸੈਂਟੀਮੀਟਰ ਦਾ। ਉਸ ਤੋਂ ਬਾਅਦ ਬਿਜਾਈ ਕਰਕੇ 1 ਮਹੀਨੇ ਬਾਅਦ ਜਿੱਥੇ ਬੂਟੇ ਸੰਘਣੇ ਨੇ ਉਹ ਬੂਟੇ ਵਿਰਲੇ ਕਰ ਲੈਣੇ ਨੇ। ਬੂਟੇ ਵਿਰਲੇ ਇਸ ਤਰ੍ਹਾਂ ਕਰਨੇ ਕਿ ਘੱਟੋ ਘੱਟ 6 ਇੰਚ ਦਾ ਫਾਸਲਾ ਜਿਹੜਾ ਇੱਕ ਬੂਟੇ ਤੋਂ ਦੂਸਰੇ ਬੂਟੇ ਵਿੱਚ ਹੋਵੇ। 6 ਇੰਚ ਮਤਲਬ 15 ਕੁ ਸੈਂਟੀਮੀਟਰ ਦਾ ਫਾਸਲਾ ਜਿਹੜਾ ਬੂਟੇ ਤੋਂ ਬੂਟੇ ਦਾ ਹੋਣਾ ਜ਼ਰੂਰੀ ਹੈ, ਗਿੱਠਕ ਦਾ ਆਪਾਂ ਕਹਿ ਲਈਏ ਅੰਦਾਜ਼ੇ ਨਾਲ। ਇਸ ਤਰੀਕੇ ਨਾਲ ਇਹਦੀ ਜਿਹੜੀ ਹੈ ਕਾਸ਼ਤ ਕਰਨੀ ਹੈ। ਜਿੱਥੇ ਮੈਂ ਗੱਲ ਕੀਤੀ ਹੈ ਖਾਦ ਦੀ, ਖਾਦ ਜਿਹੜੀ ਹੈ 45 ਕਿਲੋ ਬਹੁਤ ਹੈ 1 ਕਿੱਲੇ ਦੇ ਲਈ। ਆਪਾਂ ਜੇ ਜ਼ਿਆਦਾ ਖਾਦ ਜਿਹੜੀ ਆ ਉਹ ਤਿਲਾਂ ਦੇ ਵਿੱਚ ਪਾ ਦਿੰਦੇ ਹਾਂ, ਉਹਦੇ ਨਾਲ ਕੀ ਹੁੰਦਾ, ਇਹਦੀ ਜਿਹੜੀ ਹਾਈਟ ਹੈ, ਜਿਹੜਾ ਕੱਦ ਹੈ ਇਹਦਾ, ਉਹ ਜ਼ਿਆਦਾ ਹੋ ਜਾਂਦਾ, ਜਿਹਦੇ ਨਾਲ ਕੀ ਹੈ, ਬਰਸਾਤਾਂ ਦਾ ਮੌਸਮ ਹੈ, ਸਾਉਣੀ ਦਾ ਮੌਸਮ ਆ, ਉਹਦੇ ਨਾਲ ਕੀ ਹੈ, ਤਿਲ ਜਿਹੜੇ ਨੇ ਉਹ ਡਿੱਗ ਜਾਂਦੇ ਨੇ। ਜਦੋਂ ਤਿਲ ਥੱਲੇ ਬੂਟੇ ਥੱਲੇ ਡਿੱਗ ਜਾਣਗੇ ਉਹਦੇ ਨਾਲ ਕੀ ਹੈ, ਫੁੱਲ ਜਿਹੜਾ ਉਹ ਬਹੁਤ ਘੱਟ ਪਊਗਾ, ਸਾਡਾ ਝਾੜ ਜਿਹੜਾ ਉਹ ਘੱਟ ਜਾਂਦਾ। ਇਸ ਲਈ ਖਾਦ ਦਾ ਜਿਹੜਾ ਉਹ ਖਾਸ ਧਿਆਨ ਰੱਖੋ ਕਿ 45 ਕਿਲੋ ਜਿਹੜੀ ਬਹੁਤ ਹੈ 1 ਕਿੱਲੇ ਦੀ ਖਾਦ। ਅਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਆਪਣੇ ਆਪਾਂ ਦੇਖਦੇ ਹਾਂ ਕਿ ਜਦੋਂ ਫਲੀਆਂ ਪੈ ਜਾਂਦੀਆਂ, ਕਈ ਵਾਰੀ ਕੀ ਹੁੰਦਾ ਫਲੀਆਂ ਪੈ ਗਈਆਂ, ਖਾਦ ਵੱਧ ਪਾਈ ਹੁੰਦੀ ਹੈ, ਫਲੀਆਂ ਪੈਣ ਤੋਂ ਬਾਅਦ ਜਿਹੜੇ ਨੂੰ ਡੋਡੀਆਂ ਪੈਂਦੀਆਂ ਨੇ, ਉਦੋਂ ਕਿਤੇ ਮੀਂਹ ਹਨੇਰੀ ਜ਼ਿਆਦਾ ਆ ਜਾਵੇ ਉਦੋਂ ਵੀ ਜੇ ਜਿਹੜੀ ਫਸਲ ਆ ਥੱਲੇ ਡਿੱਗ ਜਾਂਦੀ ਹੈ, ਉਹਦੇ ਨਾਲ ਵੀ ਸਾਡਾ ਜਿਹੜਾ ਉਹ ਝਾੜ ਜਿਹੜਾ ਉਹ ਬਹੁਤ ਘੱਟ ਜਾਂਦਾ। ਇਹ ਕੁਛ ਕੁ ਗੱਲਾਂ ਨੇ, ਇਹਨਾਂ ਦਾ ਜਿਹੜਾ ਬਿਜਾਈ ਲਈ ਬਹੁਤ ਧਿਆਨ ਰੱਖੋ। ਅਤੇ ਅਗਲੀ ਗੱਲ ਕਰਦੇ ਹਾਂ ਨਦੀਨਾਂ ਦੀ। ਜਿਵੇਂ ਸਾਉਣੀ ਦੀ ਫਸਲ ਹੈ, ਸਾਉਣੀ ਦੀ ਫਸਲ ਦੇ ਵਿੱਚ ਕੀ ਆ, ਮੀਂਹ ਪੈਣਗੇ, ਮੀਂਹ ਪੈਣ ਤੋਂ ਬਾਅਦ ਨਦੀਨ ਵੀ ਬਹੁਤ ਹੁੰਦੇ ਆ। ਇਹ ਇੱਕ ਇਹੋ ਜਿਹੀ ਫਸਲ ਹੈ ਇਹਦੇ 'ਚ ਕੋਈ ਨਦੀਨ ਨਾਸ਼ਕ ਜਿਹੜਾ ਉਹ ਸਿਫਾਰਿਸ਼ ਨਹੀਂ ਆ, ਇਹਦੇ 'ਚ ਗੋਡੀਆਂ ਹੀ ਜਿਹੜੀਆਂ ਸਾਨੂੰ ਕਰਨੀਆਂ ਪੈਂਦੀਆਂ ਨੇ। ਇਹਦੇ 'ਚ 1 ਤੋਂ 2 ਗੋਡੀਆਂ ਜਿਹੜੀਆਂ ਉਹ ਜ਼ਰੂਰੀ ਨੇ। ਪਹਿਲੀ ਗੋਡੀ ਜਿਹੜੀ ਹੈ ਉਹ ਆਪਾਂ ਰੱਖਣਾ ਕਿ ਮਹੀਨੇ ਕੁ ਬਾਅਦ ਇਹਨੂੰ 1 ਗੋਡੀ ਜਿਹੜੀ ਆ ਉਦੋਂ ਕਰਨੀ ਆ। ਉਸ ਤੋਂ ਬਾਅਦ ਜੇਕਰ ਕਿਤੇ ਨਦੀਨ ਦੁਬਾਰਾ ਜਾਮ ਆਉਂਦੇ ਨੇ, 15 ਤੋਂ 20 ਦਿਨਾਂ ਬਾਅਦ ਆਪਾਂ ਦੂਸਰੀ ਗੋਡੀ ਕਰ ਸਕਦੇ ਹਾਂ। ਉਹਦੇ ਨਾਲ ਕੀ ਹੈ, ਸਾਡੇ ਨਦੀਨਾਂ ਤੋਂ ਰਹਿਤ ਹੋਣ ਨਾਲ ਕੀ ਹੈ, ਖੇਤ ਦੇ ਵਿੱਚ ਜਿਹੜਾ ਆ ਜਿੱਥੇ ਸਾਡਾ ਕਹਿ ਲਈਏ ਕਿ ਧੁੱਪ ਹੈ ਜਾਂ ਖੁਰਾਕ ਹੈ, ਉਹ ਨਦੀਨ ਨਹੀਂ ਲੈਂਦੇ, ਉਹ ਸਾਰੀ ਦੀ ਸਾਰੀ ਖੁਰਾਕ ਧੁੱਪ ਜਿਹੜੀ ਉਹ ਫਸਲ ਨੂੰ ਮਿਲਦੀ ਹੈ, ਜਿਹਦੇ ਨਾਲ ਸਾਡਾ ਜਿਹੜਾ ਝਾੜ ਹੈ ਉਹ ਪੂਰਾ ਹੋ ਜਾਂਦਾ। ਗੋਡੀ ਕਰਨ ਦਾ ਹੋਰ ਫਾਇਦਾ ਕਿ ਜਦੋਂ ਆਪਾਂ ਗੋਡੀ ਕਰਦੇ ਹਾਂ ਤਾਂ ਜਿਹੜੀ ਜ਼ਮੀਨ ਦੇ ਵਿੱਚ ਹਵਾ ਜਿਹੜੀ ਆ ਉਹ ਚੰਗੀ ਫਿਰਦੀ ਹੈ, ਜਿਹਦੇ ਨਾਲ ਜੜ੍ਹਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਤਕੜੀਆਂ ਹੋ ਜਾਂਦੀਆਂ ਨੇ, ਅਤੇ ਹਵਾ ਫਿਰਨ ਨਾਲ ਜਿਹੜਾ ਝਾੜ ਜਿਹੜਾ ਸਾਡਾ ਹੋਰ ਵੱਧ ਜਾਂਦਾ। ਇਹ ਜ਼ਰੂਰ ਕੁਛ ਗੱਲਾਂ ਦਾ ਧਿਆਨ ਰੱਖੋ। ਤਿਲਾਂ ਦੀ ਕਾਸ਼ਤ ਦੇ ਵਿੱਚ ਇਹ ਜਿਹੜੀਆਂ ਬਿਜਾਈ ਦਾ ਸਮਾਂ, ਸਭ ਤੋਂ ਜਿਹੜਾ ਮੇਨ ਆ ਕਿ ਬਿਜਾਈ ਦਾ ਸਮਾਂ ਪਹਿਲਾ ਪੰਦਰਵਾੜਾ ਜਿਹੜਾ ਉਹ ਜੁਲਾਈ ਦਾ, ਉਹਦੇ ਵਿੱਚ ਹੀ ਬਿਜਾਈ ਕਰਨੀ ਆ। ਉਸ ਤੋਂ ਪਹਿਲਾਂ ਬਿਲਕੁਲ ਵੀ ਬਿਜਾਈ ਨਹੀਂ ਕਰਨੀ। ਇਹ ਸਮਾਂ ਜਿਹੜਾ ਆ ਉਹ ਸਹੀ ਹੋਣਾ ਬਹੁਤ ਜ਼ਰੂਰੀ ਹੈ ਤਿਲਾਂ ਦੇ ਵਿੱਚ ਪੂਰਾ ਝਾੜ ਲੈਣ ਦੇ ਲਈ। ਦੂਸਰਾ ਇਹ ਆ ਕਿ ਖਾਦਾਂ ਦੀ ਜਿਹੜੀ ਆ ਉਹ ਸੁਚੱਜੀ ਵਰਤੋਂ ਕਰਨੀ ਆ, 45 ਕਿਲੋ ਯੂਰੀਆ ਇਸ ਤੋਂ ਵੱਧ ਨਹੀਂ ਪਾਉਣੀ। ਤੀਸਰਾ ਨਦੀਨਾਂ ਦੀ ਜਿਹੜੀ ਰੋਕਥਾਮ ਹੈ ਉਹ ਸਹੀ ਤਰੀਕੇ ਨਾਲ ਕਰਨੀ ਹੈ, ਕਿਉਂਕਿ ਇਹ ਬਰਾਨੀ ਇਲਾਕੇ ਦੀ ਫਸਲ ਹੈ, ਇਹਨੂੰ ਪਾਣੀ ਦੀ ਲੋੜ ਨਹੀਂ। ਆਮ ਤੌਰ 'ਤੇ ਕਿਸਾਨ ਵੀ ਇਹਨੂੰ ਉੱਥੇ ਬੀਜਦੇ ਜਿੱਥੇ ਪਾਣੀ ਨਹੀਂ ਮਿਲਦਾ, ਇਸ ਲਈ ਮੀਂਹਾਂ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇਹ ਫਸਲ ਹੈ ਇਹ ਤਿਆਰ ਹੋ ਜਾਂਦੀ ਹੈ। ਅਤੇ ਜਦੋਂ ਇਹ ਫਸਲ ਤਕਰੀਬਨ 90 ਕੁ ਦਿਨਾਂ ਦੀ ਹੁੰਦੀ, 85 ਤੋਂ 90 ਦਿਨਾਂ ਦੀ ਫਸਲ ਹੋ ਜਾਵੇ, ਉਦੋਂ ਇਹਦਾ ਰੰਗ ਜਿਹੜਾ ਆ ਉਹ ਹਰੇ ਤੋਂ ਪੀਲਾ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਇਹਦਾ ਰੰਗ ਜਿਹੜਾ ਉਹ ਪੀਲੇ ਵਾਲੇ ਪਾਸੇ ਨੂੰ ਆਉਣਾ ਸ਼ੁਰੂ ਹੋ ਜਾਵੇ, ਉਦੋਂ ਇਹਨੂੰ ਵੱਢ ਲੈਣਾ। ਫਸਲ ਨੂੰ ਵੱਢ ਕੇ ਅਤੇ ਇਹਦੇ ਛੋਟੇ ਜਿਹੜੇ ਪੂਲੇ ਬਣਾ ਲੈਣੇ ਆ, ਪੂਲੇ ਬਣਾ ਕੇ ਖੇਤ ਦੇ ਵਿੱਚ ਖੜ੍ਹੇ ਕਰ ਦਿਓ, 2-3 ਧੁੱਪਾਂ ਲਵਾ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਝਾੜਨਾ ਆ।

ਅਤੇ ਆਪਾਂ ਇੱਕ ਤੋਂ ਦੋ ਜਿਹੜੋ ਆਪਾਂ ਦੋ ਵਾਰੀ ਝਾੜਦੇ ਹਾਂ ਅਤੇ ਤਿਲ ਜਿਹੜੇ ਆ ਉਹ ਆਰਾਮ ਨਾਲ ਨਿਕਲ ਜਾਂਦੇ ਨੇ ਅਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਸਾਫ਼ ਕਰਕੇ ਅਤੇ ਇਹਨੂੰ ਸੰਭਾਲ ਸਕਦੇ ਹੋ। ਕਿਉਂਕਿ ਤਿਲ ਜਿਹੜੇ ਆ ਉਹ ਇਹੋ ਜਿਹੀ ਫਸਲ ਹੈ ਕਿ ਇਹਨੂੰ ਤੁਸੀਂ ਜੇ ਚੰਗੀ ਤਰ੍ਹਾਂ ਧੁੱਪਾਂ ਲਵਾਈਆਂ ਨੇ ਇਹਨੂੰ ਸੰਭਾਲ ਕੇ ਤੁਸੀਂ ਲੰਮੇ ਸਮੇਂ ਤੱਕ ਰੱਖ ਸਕਦੇ ਹੋ ਅਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਝਾੜ ਹੈ ਉਹ ਪੂਰਾ ਲੈ ਸਕਦੇ ਹੋ। ਬਾਕੀ ਗੱਲ ਜਿਵੇਂ ਮੈਂ ਕੀਤੀ ਹੈ ਸਾਂਭ ਸੰਭਾਲ ਦੀ, ਜਿੱਥੇ ਆਪਾਂ ਤਿਲਾਂ ਨੂੰ ਸਾਂਭ ਸਕਦੇ ਹਾਂ ਤਾਂ ਤਿਲ ਜਿਹੜਾ ਤੇਲ ਹੈ ਜੇ ਤੁਸੀਂ ਇਹਦਾ ਤੇਲ ਕਢਵਾ ਲਓ, ਜਿਹੜੇ ਆਪਣੇ ਪਿੰਡਾਂ ਦੇ ਵਿੱਚ ਕੋਹਲੂ ਹੁੰਦੇ ਨੇ ਉੱਥੇ ਤੁਸੀਂ ਇਹਦਾ ਤੇਲ ਕਢਵਾ ਕੇ ਲੰਮੇ ਸਮੇਂ ਤੱਕ ਇਹਨੂੰ ਸਟੋਰ ਕਰ ਸਕਦੇ ਹਾਂ, ਲੰਮੇ ਸਮੇਂ ਤੱਕ ਆਪਾਂ ਇਹਨੂੰ ਸਾਂਭ ਸਕਦੇ ਹਾਂ। ਕਿਉਂਕਿ ਤਿਲ ਜਿਹੜੇ ਇਹਨਾਂ ਦਾ ਤੇਲ ਹੈ ਉਹਦੇ 'ਚ ਇੱਕ ਵਿਸ਼ੇਸ਼ਤਾ ਹੁੰਦੀ ਹੈ ਕਿ ਤੁਸੀਂ ਲੰਮੇ ਸਮੇਂ ਤੱਕ ਇਹਨੂੰ ਸੰਭਾਲ ਕੇ ਰੱਖ ਸਕਦੇ ਹੋ। ਇਸੇ ਲਈ ਜਿਹੜਾ ਹੈ ਇਹ ਜਿਹੜਾ ਤੇਲ ਹੈ ਤਿਲਾਂ ਦਾ, ਇਹ ਆਮ ਤੌਰ 'ਤੇ ਰਸੋਈਆਂ ਦੇ ਵਿੱਚ ਘਰਾਂ ਦੇ ਵਿੱਚ ਵਰਤਿਆ ਜਾਂਦਾ। ਆਪਾਂ ਨੂੰ ਜੇ ਇੱਕ ਵਾਰੀ ਖਰੀਦ ਲਿਆ ਉਸ ਤੋਂ ਬਾਅਦ ਆਪਾਂ ਲੰਮੇ ਸਮੇਂ ਤੱਕ ਇਹਨੂੰ ਸਟੋਰ ਕਰਕੇ ਆਪਣੇ ਘਰਾਂ ਦੇ ਵਿੱਚ ਰੱਖ ਸਕਦੇ ਹਾਂ। ਪੰਜਾਬ ਦੇ ਵਿੱਚ ਜੇ ਗੱਲ ਕਰੀਏ ਕਿ ਯੂਨੀਵਰਸਿਟੀ ਵੱਲੋਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਕਿਸਾਨਾਂ ਨੂੰ ਜਿਹੜੇ ਅਲੱਗ ਅਲੱਗ ਡੈਮੋਸਟ੍ਰੇਸ਼ਨਾਂ ਲਈ ਵੀ ਬੀਜ ਦਿੱਤਾ ਜਾਂਦਾ ਸੀਗਾ, ਉਹਨਾਂ 'ਚ ਅਸੀਂ ਇਹੀ ਦੇਖਿਆ ਕਿ ਜਿੱਥੇ ਜਿੱਥੇ ਕਿਸਾਨਾਂ ਨੇ ਇਹ ਸੁਚੱਜੇ ਤਰੀਕੇ ਅਪਣਾਏ ਨੇ, ਬਿਜਾਈ ਦਾ ਸਮਾਂ ਸਹੀ ਕਿਸਮ ਜਿਹੜੀ ਆ ਉਹਦੀ

ਵਰਤਿਆ ਜਾਂਦਾ, ਆਪਾਂ ਨੂੰ ਜੇ ਇੱਕ ਵਾਰੀ ਖਰੀਦ ਲਿਆ ਉਸ ਤੋਂ ਬਾਅਦ ਆਪਾਂ ਲੰਮੇ ਸਮੇਂ ਤੱਕ ਇਹਨੂੰ ਸਟੋਰ ਕਰਕੇ ਆਪਣੇ ਘਰਾਂ ਦੇ ਵਿੱਚ ਰੱਖ ਸਕਦੇ ਹਾਂ। ਪੰਜਾਬ ਦੇ ਵਿੱਚ ਜੇ ਗੱਲ ਕਰੀਏ ਕਿ ਯੂਨੀਵਰਸਿਟੀ ਵੱਲੋਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਕਿਸਾਨਾਂ ਨੂੰ ਜਿਹੜੇ ਅਲੱਗ ਅਲੱਗ ਡੈਮੋਸਟ੍ਰੇਸ਼ਨਾਂ ਲਈ ਵੀ ਬੀਜ ਦਿੱਤਾ ਜਾਂਦਾ ਸੀਗਾ, ਉਹਨਾਂ 'ਚ ਅਸੀਂ ਇਹੀ ਦੇਖਿਆ ਕਿ ਜਿੱਥੇ ਜਿੱਥੇ ਕਿਸਾਨਾਂ ਨੇ ਇਹ ਸੁਚੱਜੇ ਤਰੀਕੇ ਅਪਣਾਏ ਨੇ, ਬਿਜਾਈ ਦਾ ਸਮਾਂ ਸਹੀ ਕਿਸਮ ਜਿਹੜੀ ਆ ਉਹਦੀ ਚੋਣ ਕੀਤੀ ਆ, ਉਹਨਾਂ ਦੇ ਨਾਲ ਉਹਨਾਂ ਦਾ ਝਾੜ ਜਿਹੜਾ ਆ ਉਹ ਤਕਰੀਬਨ 3.25-3 ਕੁਇੰਟਲ ਤੱਕ ਆਇਆ। ਪਹਿਲਾਂ ਜਿੱਥੇ ਅਸੀਂ ਦੇਖਦੇ ਸੀਗੇ ਕਿ ਉਹਨਾਂ ਦਾ ਕੁਇੰਟਲ ਤੱਕ ਹੀ ਮਸਾਂ ਝਾੜ ਆਉਂਦਾ ਸੀਗਾ, ਉੱਥੇ ਜਦੋਂ ਉਹ ਆਪਣੇ ਸੁਚੱਜੇ ਤਰੀਕੇ ਅਪਣਾਉਂਦੇ ਨੇ ਉੱਥੇ ਉਹਨਾਂ ਦਾ ਝਾੜ ਜਿਹੜਾ ਉਹ ਲਗਭਗ ਜਿਹੜਾ 2 ਗੁਣਾ ਝਾੜ ਹੋ ਗਿਆ ਕਿਸਾਨਾਂ ਦਾ। ਉਹਦੇ ਨਾਲ ਉਹਨਾਂ ਨੂੰ ਕੀ ਹੋਇਆ, ਉਹਨਾਂ ਦੀ ਜਿਹੜੀ ਆਮਦਨ ਆ ਉਹਦੇ ਵਿੱਚ ਵਾਧਾ ਹੋਇਆ। ਜੇ ਆਪਾਂ ਆਮਦਨ ਦੀ ਗੱਲ ਕਰੀਏ ਕਿਸਾਨ ਵੀਰੋ, ਕਿ ਆਪਾਂ ਇਹਦਾ ਖਰਚਾ ਜਿਹੜਾ ਤਿਲਾਂ ਦਾ ਬਹੁਤ ਘੱਟ ਆਉਂਦਾ। ਜਿੱਥੇ ਆਪਾਂ ਗੱਲ ਕਰੀਏ ਬਰਾਨੀ ਵਿੱਚ ਆਮ ਤੌਰ 'ਤੇ ਆਪਾਂ ਮੱਕੀ ਦੀ ਬਿਜਾਈ ਕਰਦੇ ਹਾਂ, ਜੇ ਮੱਕੀ ਦੀ ਜਗ੍ਹਾ ਆਪਾਂ ਤਿਲਾਂ ਦੀ ਕਾਸ਼ਤ ਕਰਦੇ ਹਾਂ ਤਾਂ ਇਹਦਾ ਖਰਚਾ ਬਹੁਤ ਘੱਟ ਹੈ। ਇਹਦਾ ਕਿੱਲੇ ਦਾ ਜਿਹੜਾ ਆ ਉਹ 3-4 ਹਜ਼ਾਰ ਜਿਹੜਾ ਕਿੱਲੇ ਦਾ ਖਰਚਾ ਆਉਂਦਾ, ਅਤੇ ਉਹਦੇ ਨਾਲ ਆਪਾਂ ਪੂਰਾ ਝਾੜ ਲੈ ਸਕਦੇ ਹਾਂ। ਬਾਕੀ ਅਗਲੀ ਗੱਲ ਇਹ ਹੈ ਕਿ ਜੇ ਤਿਲ ਦੀ ਕਾਸ਼ਤ ਕਰਨੀ ਹੈ ਤਾਂ ਆਪਾਂ ਕੋਈ ਵੀ ਫਸਲ ਦੀ ਜੇ ਕਾਸ਼ਤ ਕਰਦੇ ਹਾਂ, ਅੱਜ ਕੱਲ੍ਹ ਜਿਹੜਾ ਸਮਾਰਟ ਖੇਤੀ ਜਿਹੜਾ ਉਹਦਾ ਜ਼ਮਾਨਾ, ਅਤੇ ਆਪਾਂ ਇਕੱਲੇ ਜਿਹੜੇ ਕਿਸਾਨੀ ਦੇ ਉੱਤੇ ਨਿਰਭਰ ਨਹੀਂ ਰਹਿ ਸਕਦੇ, ਜੇ ਅਸੀਂ ਨਾਲ ਕੋਈ ਸਹਾਇਕ ਧੰਦਾ ਜਾਂ ਅਸੀਂ ਆਪਣਾ ਕੰਮ ਕਰ ਲਈਏ ਨਾਲ ਦੀ ਨਾਲ, ਕਿਉਂਕਿ ਇਹੋ ਜਿਹੀਆਂ ਫਸਲਾਂ ਨੇ ਇਹ ਸਿੱਧੇ ਤੌਰ 'ਤੇ ਜਿਹੜੀਆਂ ਖਾਧੀਆਂ ਨਹੀਂ ਜਾਂਦੀਆਂ, ਨਾ ਹੀ ਇਹ ਮੰਡੀਕਰਨ ਇਹਨਾਂ ਦਾ ਫਸਲਾਂ ਦਾ ਹੈਗਾ। ਇਸ ਲਈ ਇਹਨਾਂ ਫਸਲਾਂ ਨੂੰ ਕੀ ਕਰਨਾ, ਤੁਸੀਂ ਕਿਸੇ ਪਿੰਡ ਦੇ ਵਿੱਚ ਕੋਹਲੂ 'ਤੇ ਜਾ ਕੇ ਤੇਲ ਕਢਵਾ ਲਓ, ਜੇ ਤੇਲ ਨਹੀਂ ਕਢਾਉਣਾ ਤੁਸੀਂ ਇਹਦੀ ਆਪਣੀਆਂ ਛੋਟੀਆਂ ਪੈਕਿੰਗ ਕਰਕੇ, ਅਤੇ ਜਿਹੜਾ ਨੇੜੇ ਸ਼ਹਿਰ ਪੈਂਦਾ ਤੁਸੀਂ ਸ਼ਹਿਰ ਦੇ ਵਿੱਚ ਇਹਦੀਆਂ ਛੋਟੀਆਂ ਪੈਕਿੰਗ ਜਿਹੜੀਆਂ ਕਰਕੇ ਉਹ ਵੇਚ ਸਕਦੇ ਹੋ। ਦੂਸਰਾ ਆਪਣੀਆਂ ਕਿਸਾਨ ਬੀਬੀਆਂ ਜਿਹੜੀਆਂ ਨੇ ਉਹ ਕੇਕ, ਬ੍ਰੈਡ ਜਾਂ ਇਹ ਸਿਖਲਾਈਆਂ, ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀਆਂ ਇਹੋ ਜਿਹੀਆਂ ਸਿਖਲਾਈਆਂ ਵੀ ਦਿੰਦੀ ਆ, ਜਿਹਦੇ 'ਚ ਕਿਸਾਨ ਬੀਬੀਆਂ ਨੂੰ ਜਿਹੜੇ ਆ ਸਹਾਇਕ ਧੰਦਿਆਂ ਦੀ ਸਿਖਲਾਈ ਦਿੱਤੀ ਜਾਂਦੀ ਆ, ਜਿਹਦੇ ਵਿੱਚ ਆਪਾਂ ਬ੍ਰੈਡ ਬਣਾਉਣ ਲਈ, ਬਿਸਕੁਟ ਬਣਾਉਣ ਲਈ ਅਲੱਗ ਅਲੱਗ ਸਿਖਲਾਈਆਂ ਦਿੱਤੀਆਂ ਜਾਂਦੀਆਂ ਨੇ। ਉਹ ਜਿਹੜੀਆਂ ਸਿਖਲਾਈਆਂ ਤੁਸੀਂ ਲੈ ਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਂ ਗ੍ਰਹਿ ਵਿਗਿਆਨ ਵਿਭਾਗ ਤੋਂ ਤੁਸੀਂ ਇਹ ਸਿਖਲਾਈਆਂ ਲੈ ਕੇ ਅਲੱਗ ਅਲੱਗ ਜਿਹੜੇ ਪਦਾਰਥ ਬਣਾ ਸਕਦੇ ਹੋ, ਉਹਨਾਂ ਵਿੱਚ ਜਿਹੜਾ ਤੁਸੀਂ ਇਹ ਆਪਣਾ ਤਿਲ ਜਿਹੜੇ ਆ ਇਹ ਪੈਦਾਵਾਰ ਤੁਸੀਂ ਆਪ ਕੀਤੀ ਆ, ਉਸ ਤੋਂ ਬਾਅਦ ਇਹਨਾਂ ਤੇਲਾਂ ਨੂੰ ਵਰਤ ਕੇ ਅਤੇ ਤੁਸੀਂ ਜਿਹੜਾ ਇਹਦਾ ਮੁਲਾਂਕਣ ਜਿਹੜਾ ਆ ਉਹਦੇ ਵਿੱਚ ਵਾਧਾ ਕਰ ਸਕਦੇ ਹੋ, ਕਿ ਵੀ ਤੁਹਾਡਾ ਜਿਹੜਾ ਤੁਸੀਂ ਜਿਹੜੀ ਕਮਾਈ ਆ ਉਹਦੇ ਵਿੱਚ ਤੁਹਾਡਾ ਬਹੁਤ ਵਾਧਾ ਹੋ ਜਾਊਗਾ। ਇਹ ਜਿਹੜੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਅੱਜ ਕੱਲ੍ਹ ਕਿਸਾਨੀ ਦੇ ਵਿੱਚ ਜੇ ਅਸੀਂ ਅਪਣਾਉਂਦੇ ਹਾਂ ਅਤੇ ਉਹਦੇ ਨਾਲ ਸਾਡਾ ਝਾੜ ਵੀ ਵੱਧਦਾ ਅਤੇ ਨਾਲ ਦੀ ਨਾਲ ਸਾਡੀ ਜਿਹੜੀ ਘਰ ਦੀ ਇੱਕ ਆਮਦਨ ਜਿਹੜੀ ਆ ਉਹ ਵੀ ਵੱਧ ਜਾਂਦੀ ਹੈ, ਕਿਉਂਕਿ ਜਿਹੜੇ ਤੇਲ ਆ ਇਹ ਆਰਥਿਕ ਤੌਰ 'ਤੇ ਜਿਹੜੀ ਮਹੱਤਵਪੂਰਨ ਤੇਲ ਬੀਜ ਫਸਲ ਹੈ ਜਿੱਥੇ ਆਪਾਂ ਗੱਲ ਕਰੀਏ, ਕਿਉਂਕਿ ਮੁੱਖ ਤੌਰ 'ਤੇ ਵਿਸ਼ਵ ਵਿੱਚ ਜੇ ਗੱਲ ਕਰੀਏ ਗਰਮ ਇਲਾਕਿਆਂ ਦੇ ਵਿੱਚ ਜਿਹੜੀ ਇਹਦੀ ਕਾਸ਼ਤ ਕੀਤੀ ਜਾਂਦੀ ਹੈ। ਗਰਮ ਇਲਾਕਿਆਂ ਵਿੱਚ ਜਿਹੜਾ ਆਪਣਾ ਪੰਜਾਬ, ਜਿਹੜਾ ਭਾਰਤ ਹੈ, ਇਹ ਵੀ ਇੱਕ ਗਰਮ ਇਲਾਕਾ ਹੈ, ਉਹਦੇ ਵਿੱਚ ਕਾਫੀ ਕਾਸ਼ਤ ਹੁੰਦੀ ਹੈ, ਖਾਧਾ ਵੀ ਜਾਂਦਾ ਇਹਨੂੰ ਤਿਲਾਂ ਨੂੰ, ਕਿਉਂਕਿ ਜਦੋਂ ਆਪਾਂ ਕਹਿ ਲਈਏ ਕਿ ਬਾਹਰੋਂ ਆਪਾਂ ਇਹਦੀ ਨਿਰਯਾਤ ਕਰਾਉਂਦੇ ਹਾਂ ਆਪਾਂ ਤਿਲਾਂ ਨੂੰ, ਉਹਦੇ ਨਾਲ ਸਾਡਾ ਜਿਹੜਾ ਉਹ ਖਰਚਾ ਵੱਧ ਜਾਂਦਾ। ਇਸ ਲਈ ਆਪਾਂ ਵੱਧ ਤੋਂ ਵੱਧ ਪੈਦਾਵਾਰ ਜੇ ਆਪਾਂ ਆਪ ਕਰਦੇ ਹਾਂ ਅਤੇ ਨਾਲ ਦੀ ਨਾਲ ਜਿਹੜੇ ਸਹਾਇਕ ਧੰਦੇ ਅਪਣਾ ਕੇ ਅਤੇ ਤਿਲਾਂ ਨੂੰ ਆਪਾਂ ਪੈਦਾਵਾਰ ਦੇ ਨਾਲ ਨਾਲ ਦੂਜਿਆਂ ਧੰਦਿਆਂ ਦੇ ਵਿੱਚ ਜੋੜ ਕੇ ਵੱਧ ਤੋਂ ਵੱਧ ਜਿਹੜੀ ਆਮਦਨ ਹੈ ਉਹ ਆਪਾਂ ਪੈਦਾ ਕਰ ਸਕਦੇ ਹਾਂ, ਕਿਉਂਕਿ ਤਿਲਾਂ ਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਪ੍ਰੋਟੀਨ ਜਿਹੜਾ ਬਹੁਤ ਹੈ, ਤੇਲ ਦੀ ਮਾਤਰਾ ਬਹੁਤ ਹੈ, ਕਾਰਬੋਹਾਈਡਰੇਟ ਜਿਹੜੇ ਆ ਉਹ ਵੀ ਇਹਦੇ 'ਚ 11-13% ਤੱਕ ਜਿਹੜੇ ਆ ਉਹ ਕਾਰਬੋਹਾਈਡਰੇਟ ਜਿਹੜੇ ਆ ਉਹਦੇ 'ਚ ਪਾਏ ਜਾਂਦੇ ਨੇ। ਇਸ ਤੋਂ ਨਾਲ ਨਾਲ ਜੇ ਆਪਾਂ ਗੱਲ ਕਰੀਏ ਕਿ ਜਿਹੜੇ ਦਾ ਤੇਲ ਹੈ, ਤਿਲਾਂ ਦਾ ਤੇਲ ਆ, ਉਹਦੇ 'ਚ ਆਕਸੀਡੇਟਿਵ ਜਿਹੜਾ ਵਿਗਾੜ ਕਰਨ ਦਾ ਜਿਹੜਾ ਵਿਰੋਧ ਜਿਹੜੀ ਕਰਨ ਵਾਲਾ ਹੁੰਦਾ ਨਾ ਉਹ ਜਿਹੜਾ ਤਕਰੀਬਨ ਕਹਿ ਲਈਏ ਕਿ 85% ਤੱਕ ਜਿਹੜਾ ਇਹਦੇ ਵਿੱਚ ਉਹ ਪਾਇਆ ਜਾਂਦਾ। ਨਾਲ ਦੀ ਨਾਲ ਇਹਦੇ 'ਚ ਉੱਚ ਜਿਹੜਾ ਫੈਟੀ ਐਸਿਡ ਹੈ ਉਹਦੀ ਮਾਤਰਾ ਵੀ ਕਾਫੀ ਹੁੰਦੀ ਹੈ, ਜਿਹੜਾ ਸਾਡੀ ਸਿਹਤ ਲਈ ਜਿਹੜਾ ਉਹ ਬਹੁਤ ਜ਼ਰੂਰੀ ਹੈ। ਇਹਨਾਂ ਗੱਲਾਂ ਨੂੰ ਆਪਾਂ ਧਿਆਨ 'ਚ ਰੱਖੀਏ ਕਿ ਜਦੋਂ ਆਪਾਂ ਇਹ ਸਾਰੀਆਂ ਵਿਸ਼ੇਸ਼ਤਾਵਾਂ ਤੁਸੀਂ ਜਦੋਂ ਆਪਾਂ ਇਹਨੂੰ ਪੈਕਿੰਗ ਕਰਾਂਗੇ ਜਾਂ ਬਣਾਵਾਂਗੇ, ਇਹ ਕਈ ਵਿਸ਼ੇਸ਼ਤਾਵਾਂ ਨੇ ਜਿਵੇਂ ਪ੍ਰੋਟੀਨ ਦੀ ਪਰਸੈਂਟੇਜ ਆ, ਕੈਲਸ਼ੀਅਮ ਜਿਹੜਾ ਆ ਉਹ ਸਾਰਾ ਆਪਾਂ ਨਾਲ ਦੀ ਨਾਲ ਉਹਦੇ 'ਤੇ ਲਿਖਾਂਗੇ ਦੱਸਾਂਗੇ, ਅਤੇ ਸਾਡਾ ਜਿਹੜਾ ਆ ਉਹ ਵੱਧ ਤੋਂ ਵੱਧ ਜਿਹੜੀ ਵਿਕਰੀ ਹੋਊਗੀ, ਕਿਉਂਕਿ ਅੱਜ ਕੱਲ੍ਹ ਜਿਹੜਾ ਹਰ ਜਿਹੜਾ ਆਮ ਇਨਸਾਨ ਹੈ ਉਹ ਚਾਹੁੰਦਾ ਕਿ ਸਾਨੂੰ ਚੰਗੀ ਚੀਜ਼ ਮਿਲੇ ਜਿਹੜੀ ਸਿਹਤ ਪੱਖੋਂ ਜਿਹੜੀ ਸਾਡੇ ਲਈ ਚੰਗੀ ਹੋਵੇ, ਅਤੇ ਇਸ ਲਈ ਆਪਾਂ ਇਹਨਾਂ ਚੀਜ਼ਾਂ ਨੂੰ ਪੂਰਾ ਧਿਆਨ 'ਚ ਰੱਖ ਕੇ, ਕਿਉਂਕਿ ਇੱਕ ਬਹੁਤ ਹੀ ਗੁਣਵੱਤਾ ਵਾਲੀ ਇੱਕ ਫਸਲ ਹੈ ਤਿਲ ਜਿਹੜੀ ਹੈ, ਕਿਉਂਕਿ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਛੋਟੇ ਬੱਚਿਆਂ ਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ, ਲੇਡੀਜ਼ ਨੂੰ ਜਿਹੜਾ ਕੈਲਸ਼ੀਅਮ ਜਿਹੜਾ ਆ ਉਹਦਾ ਇੱਕ ਸੋਰਸ ਜਿਹੜਾ ਤਿਲ ਬਹੁਤ ਵੱਡਾ ਸੋਰਸ ਹੈ। ਲੇਡੀਜ਼ ਜਿਹੜੀਆਂ ਉਹ ਇਹਨੂੰ 1 ਚਮਚ ਰੋਜ਼ ਦਾ ਵੀ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਇਹਨੂੰ ਥੋੜ੍ਹਾ ਜਿਹਾ ਭੁੰਨ ਕੇ ਜਿਹੜਾ ਆ ਤਿਲ ਜਿਹੜੇ ਨੇ ਉਹਨਾਂ ਨੂੰ ਆਪਾਂ 1 ਚਮਚ ਰੋਜ਼ ਦਾ ਵੀ ਜੇ ਖਾਈਏ ਤਾਂ ਸਾਡਾ ਕੈਲਸ਼ੀਅਮ ਜਿਹੜਾ ਆ ਉਹ ਪੂਰਾ ਹੋ ਜਾਂਦਾ। ਜਿਵੇਂ ਮੈਂ ਦੱਸਿਆ ਕਿ ਕੈਲਸ਼ੀਅਮ ਜਿਹੜਾ ਆ ਤਿਲਾਂ ਦੇ ਵਿੱਚ ਉਹ 100 ਗ੍ਰਾਮ ਵਿੱਚ 975 ਮਿਲੀਗ੍ਰਾਮ ਜਿਹੜਾ ਉਹ ਕੈਲਸ਼ੀਅਮ ਜਿਹੜਾ ਇਹਦੇ 'ਚ ਪਾਇਆ ਜਾਂਦਾ। ਇਸ ਤੋਂ ਇਲਾਵਾ ਜਿਹੜੇ ਬੀਜ ਫਸਲ ਆ ਇਹਦਾ ਖਰਚਾ ਜਿਹੜਾ ਘੱਟ ਹੋਣ ਕਰਕੇ ਮੈਂ ਤੁਹਾਨੂੰ ਦੱਸਿਆ ਬਾਕੀ ਫਸਲਾਂ ਨੂੰ ਨਾਲੋਂ ਮੱਕੀ ਹੈ ਜਿਹੜੀ ਉਹਦੇ ਨਾਲ ਖਰਚਾ ਘੱਟ ਹੈ ਇਹਦਾ, ਅਤੇ ਆਮ ਤੌਰ 'ਤੇ ਆਪਾਂ ਜ਼ਿਆਦਾਤਰ ਮੱਕੀ ਜਿੱਥੇ ਬੀਜਦੇ ਹਾਂ ਉੱਥੇ ਆਪਾਂ ਜੇ ਤਿਲਾਂ ਦੀ ਕਾਸ਼ਤ ਕਰ

0: ਨਾਲ ਦੀ ਨਾਲ ਜਿਹੜਾ ਆ ਉਹ ਸਾਡਾ ਜਿੱਥੇ ਆਪਾਂ ਜੇ ਗੱਲ ਕਰਦੇ ਹਾਂ ਕਿ ਝਾੜ ਦੇ ਨਾਲ ਨਾਲ ਜਿਹੜਾ ਮੁਲਾਂਕਣ ਵਧਾ ਕੇ ਆਪਾਂ ਜਿਹੜੇ ਸਹਾਇਕ ਧੰਦਿਆਂ ਦੇ ਵਿੱਚ ਅਪਣਾ ਕੇ ਇਹਦੀ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆਪਾਂ ਉਹ ਆਪਾਂ ਪੈਸੇ ਜਿਹੜੇ ਆ ਆਪਾਂ ਉਹ ਕਮਾ ਸਕਦੇ ਹਾਂ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿਵੇਂ ਹੋਰ ਕਈ ਤਰੀਕੇ ਨੇ, ਜਿਵੇਂ ਆਪਾਂ ਮਿਲਟ ਦੀ ਜਿੱਥੇ ਗੱਲ ਕਰਦੇ ਹਾਂ ਕਿ ਹਰ ਬੰਦਾ ਜਿਹੜਾ ਮਿਲਟ ਦੀ ਜਿਹੜੀ ਕਾਸ਼ਤ ਹੈ ਉਹ ਕਰਨਾ ਚਾਹੁੰਦਾ, ਅਤੇ ਉਹਦੇ ਨਾਲ ਨਾਲ ਜੇ ਆਪਾਂ ਤਿਲਾਂ ਦੀ ਕਾਸ਼ਤ ਜਿਹੜੀ ਆ ਉਹਦੇ ਪ੍ਰਤੀ ਵੀ ਜੇ ਆਪਾਂ ਜਾਗਰੂਕ ਹੋਈਏ ਕਿ ਜਿੱਥੇ ਬਰਾਨੀ ਇਲਾਕੇ ਨੇ, ਇਕੱਲੇ ਬਰਾਨੀ ਇਲਾਕਿਆਂ 'ਚ ਹੀ ਨਾ ਕਾਸ਼ਤ ਕਰੀਏ ਤਿਲਾਂ ਦੀ, ਅਸੀਂ ਇਹਦੀ ਜਿਹੜੀ ਜਿੱਥੇ ਆਪਣੇ ਪਾਣੀ ਲੱਗ ਇਲਾਕੇ ਨੇ ਉੱਥੇ ਵੀ ਕਾਸ਼ਤ ਕਰ ਸਕਦੇ ਹਾਂ। ਕਈ ਵਾਰੀ ਕੀ ਹੁੰਦਾ, ਕਈ ਵਾਰੀ ਕਿਸਾਨ ਜਿੱਥੇ ਆਪਣੇ ਝੋਨਾ ਲਾਉਣ ਤੋਂ ਲੇਟ ਹੋ ਜਾਂਦਾ, ਜਾਂ ਕਈ ਜਿਹੜੇ ਆਪਣੇ ਜਾਗਰੂਕ ਕਿਸਾਨ ਨੇ ਉਹ ਥੋੜ੍ਹਾ ਥੋੜ੍ਹਾ ਰਕਬਾ ਜਿਹੜਾ ਆ ਆਪਣਾ ਇਹਨਾਂ ਫਸਲਾਂ ਲਈ ਵੀ ਛੱਡ ਲਵੇ। ਜਿੱਦਾਂ ਆਪਾਂ ਕਹਿੰਦੇ ਯੂਨੀਵਰਸਿਟੀ ਜਿਵੇਂ ਇੱਕ ਦਾਲਾਂ ਦੀ ਕਿੱਟ ਤਿਆਰ ਕਰਦੀ ਆ, ਇੱਦਾਂ ਮਿਲਟ ਦੀ ਕਿੱਟ ਤਿਆਰ ਕਰਦੀ ਆ, ਉੱਦਾਂ ਤੁਸੀਂ ਇਸ ਇਹਨਾਂ ਕਿੱਟਾਂ ਦੇ ਨਾਲ ਤਿਲਾਂ ਦਾ ਵੀ ਬੀਜ ਲੈ ਕੇ ਅਤੇ ਥੋੜ੍ਹਾ ਰਕਬਾ ਜਿਹੜਾ ਆਪਣਾ ਤਿਲਾਂ ਦੇ ਥੱਲੇ ਵੀ ਲੈ ਕੇ ਆਓ। ਜਿਹੜੇ ਆਪਣੇ ਕਿਸਾਨ ਬੀਬੀਆਂ ਜਿਹੜੀਆਂ ਆਪਣੇ ਸਹਾਇਕ ਧੰਦੇ ਜਿਹੜੇ ਆ ਜਾਂ ਸੈਲਫ ਹੈਲਪ ਗਰੁੱਪ ਚਲਾਉਂਦੀਆਂ ਨੇ, ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਇਹ ਜਿਹੜੇ ਤਿਲ ਨੇ ਜਾਂ ਮਿਲਟ ਨੇ ਇਹਨਾਂ ਨੂੰ ਆਪਾਂ ਉਹਨਾਂ ਨੂੰ ਵੇਚ ਸਕਦੇ ਹਾਂ, ਤਾਂ ਕਿ ਉਹ ਵੱਖ ਵੱਖ ਜਿਹੜੇ ਪਦਾਰਥ ਨੇ ਇਹਨਾਂ ਦੇ ਉਹ ਬਣਾ ਕੇ ਉਹ ਅੱਗੇ ਜਿਹੜੇ ਉਹ ਵੇਚ ਸਕਦੇ ਨੇ ਬਾਜ਼ਾਰ ਦੇ ਵਿੱਚ। ਹੋਰ ਜੇ ਤੁਸੀਂ ਜੇ ਗੱਲ ਕਰਦੇ ਹਾਂ ਆਪਾਂ ਜਿੱਥੇ ਆਪਾਂ ਕਣਕ ਝੋਨਾ ਆ ਉਹ ਮੰਡੀਕਰਨ ਕਰਨਾ ਸੌਖਾ ਉਹਦਾ, ਸਿਰਫ ਅਸੀਂ ਇਸ ਲਈ ਕਣਕ ਝੋਨੇ ਵੱਲ ਨੂੰ ਜਾਂਦੇ ਹਾਂ, ਜਿਹੜੇ ਇਲਾਕੇ ਜਿਵੇਂ ਬਠਿੰਡਾ ਆ ਜਾਂ ਆਪਾਂ ਕਹਿ ਲਈਏ ਅਬੋਹਰ ਦਾ ਇਲਾਕਾ ਆ, ਉਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਜਿਹੜੀ ਤਿਲਾਂ ਦੀ ਜਿਹੜੀ ਵਧੀਆ ਤਰੀਕੇ ਨਾਲ ਕਾਸ਼ਤ ਕਰ ਸਕਦੇ ਹਾਂ। ਬਟ ਕਾਸ਼ਤ ਦਾ ਬਸ ਇਹੀ ਧਿਆਨ ਰੱਖੋ ਕਿ ਇਹਦੀ ਜੁਲਾਈ ਦੇ ਜਿਹੜਾ ਆਪਾਂ ਪਹਿਲਾ ਪੰਦਰਵਾੜਾ ਉਦੋਂ ਹੀ ਕਾਸ਼ਤ ਕਰਨੀ ਆ, ਉਸ ਤੋਂ ਪਹਿਲਾਂ ਨਾ ਕਰੀਏ ਕਿਉਂਕਿ ਇਹ 'ਚ ਬਿਮਾਰੀ ਜਿਹੜੀ ਆ ਉਹ ਫਿਰ ਜ਼ਿਆਦਾ ਆ ਜਾਂਦੀ ਹੈ ਫਾਈਲਡੀ ਨਾਂ ਦੀ। ਅਤੇ ਜੇ ਆਪਾਂ ਜੁਲਾਈ ਵਿੱਚ ਇਹਦੀ ਕਾਸ਼ਤ ਕਰਦੇ ਹਾਂ ਫਿਰ ਕਿਸੇ ਵੀ ਤਰ੍ਹਾਂ ਦੀ ਇਹਦੇ 'ਚ ਬਿਮਾਰੀ ਨਹੀਂ ਆਉਂਦੀ, ਨਾ ਹੀ ਇਸ ਜਿਹੜੀ ਤਿਲਾਂ ਦੀ ਫਸਲ ਹੈ ਇਹਨੂੰ ਕੋਈ ਸਪਰੇਅ ਦੀ ਜ਼ਿਆਦਾ ਲੋੜ ਪੈਂਦੀ ਆ। ਜੇ ਆਪਾਂ ਜਿੱਥੇ ਗੱਲ ਕਰਦੇ ਹਾਂ ਕਿ ਔਰਗੈਨਿਕ ਜਿਹੜੇ ਆਪਾਂ ਅੱਜ ਕੱਲ੍ਹ ਗੱਲ ਕਰਦੇ ਹਾਂ ਕਿ ਔਰਗੈਨਿਕ ਪਦਾਰਥ ਜਿਹੜੇ ਨੇ, ਤਿਲ ਜਿਹੜੇ ਨੇ ਆਪਾਂ ਇਹਨੂੰ ਔਰਗੈਨਿਕਲੀ ਜਿਹੜਾ ਉਹ ਜ਼ਿਆਦਾ ਪ੍ਰੋਡਿਊਸ ਕਰ ਸਕਦੇ ਹਾਂ, ਅਤੇ ਜਿੱਥੇ ਆਪਾਂ ਮਿਲਟ ਦੀ ਕਾਸ਼ਤ ਕਰਦੇ ਹਾਂ ਔਰਗੈਨਿਕਲੀ ਜਾਂ ਹੋਰ ਫਸਲਾਂ ਦੀ ਦਾਲਾਂ ਦੀ ਕਰਦੇ ਹਾਂ, ਉੱਥੇ ਨਾਲ ਦੀ ਨਾਲ ਆਪਾਂ ਤਿਲਾਂ ਨੂੰ ਵੀ ਜਿਹੜਾ ਔਰਗੈਨਿਕਲੀ ਜਿਹੜੀ ਉਹਦੀ ਪੈਦਾਵਾਰ ਕਰ ਸਕਦੇ ਹਾਂ। ਅਤੇ ਜਿੱਥੇ ਮੁਲਾਂਕਣ ਜਿਹੜਾ ਆਪਾਂ ਗੱਲ ਕਰੀਏ, ਜਿੱਥੇ ਇਹਦਾ ਰੇਟ ਜੇ ਆਪਾਂ ਨੋਰਮਲ ਸਪਰੇਆਂ ਵਾਲਾ ਜਾਂ ਉੱਦਾਂ ਆਪਾਂ ਇਹਦੀ ਕਹਿ ਲਈਏ ਕਿ ਸਾਨੂੰ ਘੱਟ ਪੈਸੇ ਮਿਲਦੇ, ਜਿੱਥੇ ਆਪਾਂ ਔਰਗੈਨਿਕ ਬੀਜਾਂਗੇ ਉਹਦੇ ਵਿੱਚ ਸਾਨੂੰ ਇਹਦਾ ਵੱਧ ਤੋਂ ਵੱਧ ਪੈਸੇ ਵੀ ਜ਼ਿਆਦਾ ਮਿਲਣਗੇ ਅਤੇ ਸਾਡੀ ਆਮਦਨ ਵਧੂਗੀ, ਅਤੇ ਵੱਧ ਤੋਂ ਵੱਧ ਜਿਹੜੇ ਲੋਕਾਂ ਤੱਕ ਜਿਹੜੇ ਆਪਾਂ ਤਿਲਾਂ ਨੂੰ ਜਿਹੜਾ ਉਹ ਪਹੁੰਚਾ ਸਕਦੇ ਹਾਂ, ਤਾਂ ਕਿ ਇਹ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਸੋਰਸ ਹੈ, ਤੇਲ ਦਾ ਵੀ ਸੋਰਸ ਬਹੁਤ ਵੱਡਾ ਵਧੀਆ ਹੈ ਅਤੇ ਕੈਲਸ਼ੀਅਮ ਜਾਂ ਪ੍ਰੋਟੀਨ ਦਾ ਬਹੁਤ ਵਧੀਆ ਸੋਰਸ ਹੈ, ਅਤੇ ਅਸੀਂ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਅਲੱਗ ਅਲੱਗ ਪਦਾਰਥ, ਛੋਟੇ ਜਿਹੜੇ ਬੱਚੇ ਜਿੱਦਾਂ ਬਿਸਕਿਟ ਖਾਂਦੇ ਨੇ ਉਹਨੂੰ ਆਪਾਂ ਜਿਹੜੇ ਆ ਉਹ ਤਿਲਾਂ ਦੇ ਨਾਲ ਜਿਹੜੇ ਪਦਾਰਥ ਬਣਾ ਕੇ, ਜਿਵੇਂ ਆਪਾਂ ਸਰਦੀਆਂ ਵਿੱਚ ਗਚਕ ਖਾਂਦੇ ਹਾਂ ਜਾਂ ਰਿਉੜੀਆਂ ਖਾਂਦੇ ਹਾਂ, ਉਹਨਾਂ ਵਿੱਚ ਵੀ ਜਿਹੜੇ ਤਿਲ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਅਤੇ ਇਸੇ ਤਰ੍ਹਾਂ ਆਪਾਂ ਅਲੱਗ ਅਲੱਗ ਪਦਾਰਥ ਬਣਾ ਕੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਖਵਾਈਏ, ਤਾਂ ਕਿ ਜਿਹੜੇ ਆਪਣੇ ਬੱਚੇ ਨੇ ਉਹਨਾਂ 'ਚ ਕੈਲਸ਼ੀਅਮ ਦੀ ਕਮੀ ਨਾ ਆਵੇ, ਕਿਉਂਕਿ ਜਿਹੜਾ ਕੈਲਸ਼ੀਅਮ ਆ ਉਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ। ਇਸ ਲਈ ਜਿਹੜਾ ਆ ਇਹ ਜਿਹੜੇ ਤਿਲ ਨੇ ਇਹ ਬਹੁਤ ਹੀ ਜ਼ਰੂਰੀ ਨੇ ਸਾਡੀ ਸਿਹਤ ਲਈ, ਅਤੇ ਜਿੱਥੇ ਆਪਾਂ ਜੇ ਪੈਦਾਵਾਰ ਦੀ ਗੱਲ ਕਰੀਏ, ਜਿੱਥੇ ਖਪਤ ਸਾਡੀ ਜੇ ਜ਼ਿਆਦਾ ਆ ਅਤੇ ਉਹਦੀ ਪੈਦਾਵਾਰ ਪੂਰੀ ਕਰਨ ਦੇ ਲਈ ਜਿਹੜੀ ਤਿਲਾਂ ਦੀ ਕਾਸ਼ਤ ਜਿਹੜੀ ਆ ਉਹ ਸਹੀ ਤਰੀਕੇ ਨਾਲ ਜਿਹੜੀ ਕਰਨੀ ਉਹ ਬਹੁਤ ਜ਼ਰੂਰੀ ਹੈ।
1: ਕੱਲ੍ਹ ਦਾ ਪ੍ਰੋਗਰਾਮ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਮੂੰਗੀ ਮਾਂਹ ਦੀ ਕਾਸ਼ਤਕਾਰੀ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਜਮ੍ਹਾਂਬੰਦੀ ਅਤੇ ਗਿਰਦਾਵਰੀ ਸੰਬੰਧੀ ਕਾਨੂੰਨ ਦੇ ਬਾਬਤ ਜਸਵੰਤ ਕਮਲ ਛਾਵੜਾ ਸਾਹਿਬ ਵਕੀਲ ਸਾਹਿਬ ਜਾਣਕਾਰੀਆਂ ਸਾਂਝੀਆਂ ਕਰਨਗੇ
2: ਜੀ।
1: ਹੋਰ ਵੀ ਗੱਲਾਂ ਬਾਤਾਂ ਗੀਤ ਸਿੰਘ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ ਜੀ?
1: ਹੈ ਰਲਮਾ ਮਿਲਮਾ ਪ੍ਰਭਾਵ ਸ਼ਿੰਗਾਰਾ ਸਿੰਘ ਜੀ, ਆਪਾਂ ਚੱਲੀਏ ਜੀ ਜੈ।

ਹੁਣੇ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ

0: वेव्स ऐप राही भी सुन सकते हो।
1: हेलो,
2: यह आयकर विभाग है। आज हम आपके नाम से चल रहे खातों से अनिवार्य कटौती करेंगे। यदि आपके कोई प्रश्न है तो कृपया सेवा कर्मियों से संपर्क करने के लिए 9 दबाएं। दिस इज द इनकम टैक्स डिपार्टमेंट।
3: अजिही कोई भी फोन कॉल फ्रॉड हो सकती है। कोई भी बटन दबण तो पहला एक मिनट लिए रुको ते सोचो ते पुष्टि जरूर कर लो। सावधान रहो, सुरक्षित रहो।
4: एक विशेष सूचना, आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चाहवान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
0: मीडियम वेव 343.6 मीटर यानी 873 किलोहर्ट्स ते DTH दी आकाशवाणी पंजाब सेवा दा ए जलंधर केंद्र है। तुसी साडे प्रोग्राम वेव्स ऐप राही भी सुन सकते हो। हुण तो कुछ ही पलां विच यानी शाम 7:30 बजे सुनोगे पंजाबी खबरां।
5: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੇ ਹਿੰਦ ਪ੍ਰਸ਼ਾਂਤ ਦੌਰੇ ਤਹਿਤ ਅੱਜ ਇੰਡੋਨੇਸ਼ੀਆ ਦੇ ਜਕਾਰਤਾ ਪਹੁੰਚੇ। ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਸਹਿਕਾਰੀ ਲਹਿਰ ਸੁਧਾਰਾਂ, ਡਿਜੀਟਾਈਜੇਸ਼ਨ ਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਥਾਰ ਦੇ ਇੱਕ ਨਵੇਂ ਗੇੜ 'ਚ ਦਾਖਲ ਹੋ ਰਹੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਉੱਥੋਂ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ 'ਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਅਤੇ ਮਰਦਾਂ ਦੀ ਅੰਡਰ 18 ਹਾਕੀ ਟੀਮ ਦੀ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ 'ਚ ਅੱਜ ਤੋਂ 17 ਜੁਲਾਈ ਤੱਕ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ ਦੇ ਜਕਾਰਤਾ ਪਹੁੰਚ ਗਏ ਨੇ, ਜਿਸ ਨਾਲ ਉਨ੍ਹਾਂ ਦੇ 3 ਦੇਸ਼ਾਂ ਦੇ ਹਿੰਦ ਪ੍ਰਸ਼ਾਂਤ ਦੌਰੇ ਦੀ ਸ਼ੁਰੂਆਤ ਹੋ ਗਈ ਹੈ। ਜਕਾਰਤਾ ਹਵਾਈ ਅੱਡੇ 'ਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਭਾਵੋ ਸੁਬਿਆਂਤੋ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਥਾਨਕ ਇੰਡੋਨੇਸ਼ੀਆ ਦੇ ਭਾਈਚਾਰੇ ਅਤੇ ਪ੍ਰਵਾਸੀ ਭਾਰਤੀਆਂ ਨੇ ਵੀ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ, ਜਿਸ ਵਿੱਚ ਰਵਾਇਤੀ ਭਾਰਤੀ ਅਤੇ ਇੰਡੋਨੇਸ਼ੀਆ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਸ਼ਾਮਲ ਰਹੀਆਂ। ਇਹ ਪ੍ਰਧਾਨ ਮੰਤਰੀ ਦਾ ਇੰਡੋਨੇਸ਼ੀਆ ਦਾ ਚੌਥਾ ਦੌਰਾ ਹੈ ਅਤੇ ਮਈ 2018 'ਚ ਭਾਰਤ ਇੰਡੋਨੇਸ਼ੀਆ ਸਬੰਧਾਂ ਨੂੰ ਇੱਕ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾਉਣ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਦੁਵੱਲਾ ਦੌਰਾ ਹੈ। ਦੌਰੇ ਦੌਰਾਨ ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨਾਲ ਦੁਵੱਲੀ ਚਰਚਾ ਕਰਨਗੇ ਅਤੇ ਆਪਸੀ ਭਾਈਵਾਲੀ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਪ੍ਰਧਾਨ ਮੰਤਰੀ ਸੱਭਿਆਚਾਰਕ ਅਤੇ ਇਤਿਹਾਸਕ ਸ਼ਹਿਰ ਯੋਗਿਆਕਾਰਤਾ ਦਾ ਵੀ ਦੌਰਾ ਕਰਨਗੇ, ਜਿੱਥੇ ਉਹ ਪ੍ਰਭਾਨੰਦ ਮੰਦਰ ਵੀ ਜਾਣਗੇ। ਜਕਾਰਤਾ ਵਿੱਚ ਪ੍ਰਧਾਨ ਮੰਤਰੀ ਭਾਰਤੀ ਭਾਈਚਾਰੇ ਦੇ ਇੱਕ ਆਪਣੇ ਦੌਰੇ ਦੇ ਦੂਜੇ ਗੇੜ 'ਚ ਸ਼੍ਰੀ ਮੋਦੀ 8 ਤੋਂ 10 ਜੁਲਾਈ ਤੱਕ ਆਸਟ੍ਰੇਲੀਆ ਦਾ ਦੌਰਾ ਕਰਨਗੇ। ਮੈਲਬੋਰਨ ਪਹੁੰਚਣ 'ਤੇ ਉਹ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨਾਲ 3 ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ 'ਚ ਹਿੱਸਾ ਲੈਣਗੇ। ਆਪਣੇ ਦੌਰੇ ਦੇ 3 ਅਤੇ ਆਖਰੀ ਗੇੜ ਵਿੱਚ ਸ਼੍ਰੀ ਮੋਦੀ 10 ਤੋਂ 11 ਜੁਲਾਈ ਤੱਕ ਨਿਊਜ਼ੀਲੈਂਡ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਇੱਕ ਮਹਾਨ ਦੇਸ਼ ਭਗਤ ਅਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਸਮਰਪਿਤ ਇੱਕ ਦੂਰਦਰਸ਼ੀ ਨੇਤਾ ਸਨ। ਉਨ੍ਹਾਂ ਕਿਹਾ ਕਿ ਡਾਕਟਰ ਮੁਖਰਜੀ ਦੇ ਵਿਚਾਰਾਂ ਨੇ ਆਧੁਨਿਕ ਭਾਰਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ ਮੌਕੇ ਇੱਕ ਵੀਡੀਓ ਸੰਦੇਸ਼ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਜਨਮ ਵਰ੍ਹੇਗੰਢ ਨੂੰ ਮਨਾਉਣ ਲਈ 2 ਸਾਲ ਲੰਬੇ ਰਾਸ਼ਟਰੀ ਸਮਾਰੋਹ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਮਾਰੋਹ ਪਿਛਲੇ ਸਾਲ 6 ਜੁਲਾਈ ਨੂੰ ਸ਼ੁਰੂ ਹੋਏ ਸਨ ਅਤੇ ਅਗਲੇ ਸਾਲ 6 ਜੁਲਾਈ ਤੱਕ ਜਾਰੀ ਰਹਿਣਗੇ। ਸ਼੍ਰੀ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਦੇ ਨਾਲ ਇਹ ਰਾਸ਼ਟਰੀ ਸਨਮਾਨ ਵਧੇਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
6: आज देश की धरती, पश्चिम बंगाल की धरती अपने एक महान सपूत, एक महान देशभक्त, भारत की अखंडता के लिए समर्पित एक युगद्रष्टा को श्रद्धा पूर्वक स्मरण कर रही है। मैं डॉक्टर मुखर्जी की

0: 125वीं जन्म जयंती के अवसर पर उन्हें नमन करता हूं, अपनी श्रद्धांजलि अर्पित करता हूं।
1: केंद्रीय गृह ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾਂ ਡਿਜੀਟਾਈਜੇਸ਼ਨ ਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਥਾਰ ਦੇ ਇੱਕ ਨਵੇਂ ਗੇਟ 'ਚ ਦਾਖਲ ਹੋ ਰਹੀ ਹੈ। ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਹਰੇਕ ਖੇਤਰ ਵਿੱਚ ਚੋਟੀ ਦੇ 5 ਪ੍ਰਦਰਸ਼ਨ ਕਰਨ ਵਾਲੇ ਸਹਿਕਾਰੀ ਸੰਗਠਨਾਂ ਨੂੰ ਮਾਨਤਾ ਦੇਣ ਵਾਸਤੇ ਇੱਕ ਰੈਂਕਿੰਗ ਫਰੇਮਵਰਕ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਦਾ ਅੱਜ ਲਗਭਗ 27 ਲੱਖ ਕਰੋੜ ਦਾ ਕਾਰੋਬਾਰ ਹੈ, ਜੋ ਦੇਸ਼ ਦੀ ਆਰਥਿਕਤਾ ਵਿੱਚ ਇਸ ਖੇਤਰ ਦੇ ਵੱਧ ਰਹੇ ਯੋਗਦਾਨ ਨੂੰ ਦਰਸਾਉਂਦਾ ਹੈ। ਮੰਤਰੀ ਨੇ ਕਿਹਾ ਕਿ ਸੂਬਿਆਂ ਵੱਲੋਂ ਅਪਣਾਏ ਗਏ ਮਾਡਲ ਉਪਨਿਯਮਾਂ ਰਾਹੀਂ ਆਪਣੀਆਂ ਗਤੀਵਿਧੀਆਂ ਦਾ ਵਿਸਥਾਰ ਕਰਕੇ ਮੁੱਢਲੀਆਂ ਖੇਤੀਬਾੜੀ ਕਰਜ਼ ਸੁਸਾਇਟੀਆਂ PACS ਨੂੰ ਮਜ਼ਬੂਤ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖੇਤੀਬਾੜੀ ਉਤਪਾਦਾਂ ਦਾ ਵਧਾਉਣ ਅਤੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਤੋਂ ਸਹਿਯੋਗ ਰਾਹੀਂ ਖੁਸ਼ਹਾਲੀ ਦੇ ਮੰਤਰ ਦੀ ਪਾਲਣਾ ਕੀਤੀ ਹੈ ਅਤੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਦਲਿਆ। ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਦਿਨ ਸਹਿਕਾਰਤਾ ਖੇਤਰ ਨਾਲ ਜੁੜੇ 30 ਕਰੋੜ ਲੋਕਾਂ ਅਤੇ ਦੇਸ਼ ਭਰ ਦੇ 8.5 ਲੱਖ ਤੋਂ ਵੱਧ ਸਹਿਕਾਰੀ ਸੰਸਥਾਵਾਂ ਲਈ ਬਹੁਤ ਵਧੀਆ ਹੈ। ਉਨ੍ਹਾਂ ਕਿਹਾ,
2: हमने कृषि ऋण, डेयरी, उर्वरक वितरण और ग्रामीण सेवाएं, ये सभी को प्राथमिक से लेकर राष्ट्रीय स्तर पर जोड़ने का काम किया है। सेकेंडरी और टर्सरी क्षेत्रों में भी उसको जोड़ने का काम किया है। भंडारण, उत्पादन, एक्सपोर्ट, जैविक उत्पादन, परंपरागत बीजों का उत्पादन, ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, ये सबको एक माला में पिरोने का काम ये 5 साल में किया है।
1: ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਤਕਨਾਲੋਜੀ ਆਧਾਰਿਤ ਦੁਭਾਸ਼ੀ ਪ੍ਰਬੰਧਨ ਸਿੱਖਿਆ ਦੇਸ਼ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚਕਾਰ ਸਿੱਖਿਆ ਦੇ ਪਾੜੇ ਨੂੰ ਪੂਰਾ ਕਰਨ 'ਚ ਮਦਦ ਕਰੇਗੀ। ਸ੍ਰੀ ਗੋਇਲ ਅੱਜ ਨਵੀਂ ਦਿੱਲੀ ਤੋਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਉਦੈਪੁਰ ਦੇ ਨਵੇਂ ਆਨਲਾਈਨ ਦੁਭਾਸ਼ੀ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੋਰਸ ਦੇ ਸਮਾਰੋਹ ਨੂੰ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਕੋਰਸ ਇੱਕ ਵਿਲੱਖਣ ਪਹਿਲਕਦਮੀ ਹੈ ਜੋ ਪ੍ਰਬੰਧਨ ਸਿੱਖਿਆ ਨੂੰ ਇੱਕ ਸਰਲ ਤੇ ਆਸਾਨੀ ਨਾਲ ਸਮਝਣ ਯੋਗ ਭਾਸ਼ਾ 'ਚ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਦੁਭਾਸ਼ੀ ਪ੍ਰਣਾਲੀ ਭਾਰਤੀ ਪ੍ਰਬੰਧਨ ਸੰਸਥਾਵਾਂ ਤੋਂ ਗੁਣਵੱਤਾ ਵਾਲੀ ਸਿੱਖਿਆ ਦੇ ਫਾਇਦਿਆਂ ਨੂੰ ਵਿਸ਼ਾਲ ਦਰਸ਼ਕਾਂ ਤੱਕ ਪਹੁੰਚਯੋਗ ਬਣਾਏਗੀ। ਸ੍ਰੀ ਗੋਇਲ ਨੇ ਜ਼ਿਕਰ ਕੀਤਾ ਕਿ ਦੇਸ਼ ਵਿੱਚ ਕਰੀਬ 100 ਕਰੋੜ ਇੰਟਰਨੈਟ ਖਪਤਕਾਰ ਨੇ। ਉਨ੍ਹਾਂ ਨੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੂੰ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਨਵੀਂ ਸਿੱਖਿਆ ਨੀਤੀ ਮੁਤਾਬਕ ਤਕਨਾਲੋਜੀ ਅਤੇ ਡਿਜੀਟਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AINU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਉਥੋਂ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਖੇਤਰ 'ਚ ਪਿਛਲੇ 1 ਮਹੀਨੇ ਤੋਂ ਪ੍ਰਦਰਸ਼ਨ ਜਾਰੀ ਨੇ। ਇੱਕ ਅਧਿਕਾਰੀ ਮੁਤਾਬਕ ਲੋਕਾਂ ਨੇ ਭਾਰਤ ਤੋਂ ਦਵਾਈਆਂ ਅਤੇ ਖਾਣ ਪੀਣ ਦੀਆਂ ਜ਼ਰੂਰੀ ਚੀਜ਼ਾਂ ਉਪਲਬਧ ਕਰਵਾਉਣ ਦੀ ਬੇਨਤੀ ਕੀਤੀ ਹੈ। ਖ਼ਬਰਾਂ ਮੁਤਾਬਕ ਪਿਛਲੇ 20 ਦਿਨਾਂ ਤੋਂ ਇਸ ਖੇਤਰ 'ਚ ਰਾਸ਼ਨ ਅਤੇ ਦਵਾਈਆਂ ਦੀ ਸਪਲਾਈ ਰੋਕ ਦਿੱਤੀ ਗਈ ਹੈ। ਇਸ ਕਾਰਨ ਲੋਕਾਂ ਨੂੰ ਭੋਜਨ ਅਤੇ ਇਲਾਜ ਵਰਗੀਆਂ ਮੁੱਢਲੀਆਂ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ। ਸਥਿਤੀ ਵਿਗੜਨ ਕਾਰਨ ਕਈ ਲੋਕ ਕੰਟਰੋਲ ਰੇਖਾ ਪਾਰ ਕਰਕੇ ਭਾਰਤ ਆਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਇਸ ਦੌਰਾਨ ਸੰਯੁਕਤ ਅਵਾਮੀ ਐਕਸ਼ਨ ਕਮੇਟੀ ਨੇ ਭਾਰਤ ਸਰਕਾਰ ਨੂੰ ਕੰਟਰੋਲ ਰੇਖਾ ਖੋਲ੍ਹਣ ਦੀ ਅਪੀਲ ਕੀਤੀ ਹੈ। ਇਹ ਅਪੀਲ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਖ਼ਬਰਾਂ ਵਿੱਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਫੌਜ ਨੇ ਪ੍ਰਦਰਸ਼ਨ ਨਾ ਰੋਕਣ 'ਤੇ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। ਉਧਰ ਸੰਯੁਕਤ ਅਵਾਮੀ ਐਕਸ਼ਨ ਕਮੇਟੀ ਨੇ ਪਾਕਿਸਤਾਨ ਸਰਕਾਰ ਨੂੰ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ 48 ਘੰਟੇ ਦਾ ਸਮਾਂ ਦਿੱਤਾ ਹੈ। ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਹੋਰ ਤੇਜ਼ ਹੋ ਜਾਏਗਾ। ਕਮੇਟੀ ਨੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਵੀ ਖੇਤਰ ਦਾ ਦੌਰਾ ਕਰਕੇ ਉਥੋਂ ਦੀ ਸਥਿਤੀ ਅਤੇ ਲੋਕਾਂ ਦੇ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਕਥਿਤ ਅਤਿਆਚਾਰਾਂ ਦੀ ਆਜ਼ਾਦ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਰਾਸ਼ਟਰੀ ਸ਼ਾਹਰਾਹ ਮਾਲ ਟਰਾਂਸਪੋਰਟ ਪ੍ਰਬੰਧਨ ਲਿਮਟਿਡ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਦੇਸ਼ ਭਰ ਦੇ ਰਾਜਮਾਰਗਾਂ ਦੇ ਨਾਲ ਵਿਕਸਿਤ ਕੀਤੇ ਜਾ ਰਹੇ ਮਲਟੀ ਮਾਡਲ ਫਰੇਟ ਪਾਰਕਾਂ, ਰੋਪਵੇ ਅਤੇ ਯਾਤਰੀ ਸਹੂਲਤਾਂ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ। ਸ੍ਰੀ ਗਡਕਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਦੇਸ਼ ਵਿੱਚ ਇੱਕ ਆਧੁਨਿਕ ਅਤੇ ਸੁਧਰੀ ਆਵਾਜਾਈ ਪ੍ਰਣਾਲੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਨਗੇ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਵੱਖ-ਵੱਖ ਮੁਕਾਬਲਿਆਂ 'ਚ 7 ਵਿੱਚੋਂ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿੱਦਿਅਕ ਸੰਸਥਾਨ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਥਿਤ ਸੰਸਥਾਵਾਂ 'ਚ DAV ਕਾਲਜ ਜਲੰਧਰ ਅਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਪੰਜਾਬ, ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਹੈ। ਦੇਸ਼ ਦੀਆਂ 51 ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਇਹ 7 ਸੰਸਥਾਨ ਚੁਣੇ ਗਏ ਨੇ। ਇਨਾਮ ਵੰਡ ਸਮਾਰੋਹ ਕੱਲ੍ਹ ਨਵੀਂ ਦਿੱਲੀ 'ਚ GMC ਬਾਲਯੋਗੀ ਆਡੀਟੋਰੀਅਮ ਸੰਸਦ ਭਵਨ ਕੰਪਲੈਕਸ ਵਿਖੇ ਕਰਵਾਇਆ ਜਾਵੇਗਾ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਬਿਹਾਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼

ਹੁਣੇ ਤੁਸੀਂ ਚੰਦਨ ਦਾਸ ਦੀ ਆਵਾਜ਼ 'ਚ ਗਜ਼ਲ ਸਮਾਤ ਫਰਮਾ ਰਹੇ ਸੀ। ਅਗਲੀ ਗਜ਼ਲ ਜਗਜੀਤ ਸਿੰਘ ਅਤੇ ਚਿੱਤਰਾ ਸਿੰਘ ਦੀ ਆਵਾਜ਼ 'ਚ।

ਹੁਣ ਤੁਸੀਂ ਜਗਜੀਤ ਸਿੰਘ ਤੇ ਚਿੱਤਰਾ ਸਿੰਘ ਦੀ ਆਵਾਜ਼ ਚ ਗਜ਼ਲ ਸਮਾਤ ਫਰਮਾ ਰਹੇ ਸੀ। ਮਿਡਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਐਫ ਐਮ ਬੈਂਡ 103.6 ਮੈਗਾ ਹਰਟਸ ਆਕਾਸ਼ਵਾਣੀ ਅੰਮ੍ਰਿਤਸਰ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਦੋਸਤੋ ਆਗਾਜ਼ ਕਰਦੇ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ।

ਕਰਾ ਉਠਿਆ ਤਾਂ ਗੁਰੂ ਜੀ ਨੇ ਕਿਹਾ ਹੁਣ ਇਸ ਗਲਾਸ ਨੂੰ ਥੱਲੇ ਰੱਖ ਦਿਓ। ਗਲਾਸ ਹੇਠਾਂ ਰੱਖਦਿਆਂ ਹੀ ਨੌਜਵਾਨ ਨੂੰ ਬਹੁਤ ਸਕੂਨ ਮਿਲਿਆ। ਗੁਰੂ ਜੀ ਨੇ ਸਮਝਾਇਆ ਕਿ ਇਹ ਗੰਦਾ ਪਾਣੀ ਤੁਹਾਡੀ ਜ਼ਿੰਦਗੀ ਦੀਆਂ ਨਕਾਰਾਤਮਕ ਯਾਦਾਂ ਅਤੇ ਗੁੱਸਾ ਸੀ। ਜਿੰਨੀ ਦੇਰ ਤੁਸੀਂ ਇਹਨੂੰ ਫੜੀ ਰੱਖੋਗੇ ਦਰਦ ਤੁਹਾਡਾ ਵੱਧਦਾ ਹੀ ਰਹੇਗਾ, ਘਟੇਗਾ ਨਹੀਂ। ਤੇ ਇਸ ਕਰਕੇ ਇਹ ਗਿਲਾਸ ਯਾਨੀ ਕਿ ਆਪਣੀ ਪੁਰਾਣੀਆਂ ਨਕਾਰਾਤਮਕ ਸੋਚ ਜਿਹੜੀ ਹੈ ਉਹਨੂੰ ਛੱਡ ਕੇ ਅੱਗੇ ਵਧਣਾ ਸਿੱਖੋ। ਕਿਉਂ ਦੋਸਤੋ, ਸਹੀ ਗੱਲ ਨਾ ਇਹ ਕਿ ਬੀਤੇ ਸਮੇਂ ਦੇ ਬੋਝ ਨੂੰ ਅੱਜ ਵੀ ਅਸੀਂ ਆਪਣੇ ਉੱਪਰ ਹਾਵੀ ਕਿਉਂ ਹੋਣ ਦੇਈਏ? ਉਸ ਗੰਦੇ ਗਲਾਸ ਨੂੰ ਯਾਨੀ ਕਿ ਉਸ ਸੋਚ ਨੂੰ ਪਿੱਛੇ ਰੱਖੀਏ ਤੇ ਮੁਸਕੁਰਾਉਂਦੇ ਹੋਏ ਜ਼ਿੰਦਗੀ ਨੂੰ ਜੀਣਾ ਸ਼ੁਰੂ ਕਰੀਏ ਤੇ ਅੱਗੇ ਵਧਦੇ ਰਹੀਏ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਤੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਅਗਲਾ ਗੀਤ ਤੁਹਾਡੇ ਲਈ ਫਿਲਮ ਕਭੀ ਕਭੀ ਤੋਂ। ਇਸ ਗੀਤ ਨੂੰ ਗਾਇਆ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਨੇ।

0: ਲੱਗੇਗੀ ਕਰਮ। ਇਹ ਕੰਮ ਹੁਣ ਤੁਹਾਡਾ ਨਹੀਂ ਰਿਹਾ।
1: ਮੈਨੂੰ ਪਤਾ ਹੈ ਕਿਹੜਾ ਕੰਮ ਮੇਰਾ ਹੈ।
0: ਹੀ ਇਜ਼ ਰੀਅਲੀ ਗ੍ਰੇਟ।
2: ਕਾਸ਼ ਅੱਜ ਇਹਨਾਂ ਦਾ ਆਪਣਾ ਬੇਟਾ ਜਿਉਂਦਾ ਹੁੰਦਾ।
0: ਸੁਹਿਰਦਾ ਅਤੇ ਲਗਨ ਦੀ ਲਾਜਵਾਬ ਮਿਸਾਲ ਨੇ। ਸਾਰੀ ਉਮਰ ਪਾਪਾ ਦੀ ਮਤਹਿਤੀ ਕੀਤੀ। ਉਹਨਾਂ ਦੇ ਦਫ਼ਤਰ ਵਿੱਚ ਚਪੜਾਸੀ ਸਨ। ਪਾਪਾ ਵੀ ਇਹਨਾਂ ਨੂੰ ਸਕਾ ਭਰਾ ਸਮਝਦੇ ਸਨ। ਕੋਈ ਮੰਨਦਾ ਨਹੀਂ ਕਿ ਪਾਪਾ ਅਤੇ ਚਾਚਾ ਦਲੀਲ ਸਿੰਘ ਇੱਕੋ ਮੇਜ਼ 'ਤੇ ਇਕੱਠੇ ਖਾਣਾ ਖਾਂਦੇ ਸਨ। ਕਈ ਅਫਸਰ ਪਾਪਾ ਨੂੰ ਆ ਕੇ ਕਹਿੰਦੇ ਕਿ ਹਾਂਡਾ ਸਾਹਿਬ
1: ਬਾਰੇ ਮੈਥੋਂ ਵੱਧ ਕੋਈ ਨਹੀਂ ਜਾਣਦਾ। ਮੈਂ ਤਾਂ ਦਫ਼ਤਰ ਦੇ ਸਾਰੇ ਅਫਸਰਾਂ ਦੇ ਪੋਤੜਿਆਂ ਦਾ ਵਾਕਫ ਹਾਂ। ਕਿਸੇ ਵੀ ਅਫਸਰ ਦੀ ਕੋਈ ਗੱਲ ਪੁੱਛਣੀ ਹੁੰਦੀ ਤਾਂ ਲੋਕ ਮੇਰੇ ਕੋਲ ਆਉਂਦੇ ਸਨ।
0: ਚਾਚਾ ਜ਼ਰਾ ਦੁੱਧ ਫੜਾ ਦਿਓਗੇ, ਤੁਹਾਡਾ ਹੱਥ ਥੱਕ ਰਿਹਾ ਹੋਵੇਗਾ।
1: ਹਾਂ, ਪਰ ਅਜੇ ਮਿੱਠਾ ਘੋਲਣਾ ਹੈ। ਮੈਂ ਅਫਸਰਾਂ ਅਤੇ ਉਹਨਾਂ ਦੀਆਂ ਟੀਮੀਆਂ ਦੇ ਸਭ ਰਾਜ ਜਾਣਦਾ।
0: ਸ਼ੁਕਰ ਹੈ ਮੇਰੀ ਮਾਂ ਵੇਲੇ ਸਿਰ ਮਰ ਗਈ ਸੀ।
1: ਹੁਣ ਤਾਂ ਮਾਫ਼ ਕਰ ਦਿੱਤਾ, ਪਰ ਜੇ ਫਿਰ ਹਾਂਡਾ ਸਾਹਿਬ ਦੀ ਸ਼ਾਨ ਦੇ ਖਿਲਾਫ਼ ਕੋਈ ਗੱਲ ਕੀਤੀ ਤਾਂ ਮੈਨੂੰ ਬੁਰਾ ਕੋਈ ਨਹੀਂ ਹੋਏਗਾ।
0: ਚਾਚਾ ਤੁਸੀਂ ਸ਼ਾਇਦ ਮੈਨੂੰ ਦੁੱਧ ਦੇਣ ਲੱਗੇ ਸੀ।
1: ਦੇਖ, ਤੂੰ ਅਫਸਰ ਹੋਏਗਾ ਆਪਣੇ ਦਫ਼ਤਰ 'ਚ, ਮੇਰੇ ਲਈ ਤਾਂ ਤੂੰ ਨਿੱਕਾ ਜਿਹਾ ਕੁਮਾਰ ਹੈ। ਮੈਨੂੰ ਤਾਂ ਉਹ ਕੁਮਾਰ ਵੀ ਯਾਦ ਹੈ ਜਿਹੜਾ ਟਾਟਾ ਟਾਟਾ ਕਹਿ ਕੇ ਮੇਰੇ ਕੰਡਾਰੇ ਚੜ੍ਹ ਜਾਂਦਾ ਸੀ, ਅਤੇ ਜਿਸ ਨੂੰ ਆਪਣਾ ਨੱਕ ਵੀ ਨਹੀਂ ਸੀ ਪੁੰਜਣਾ ਆਉਂਦਾ। ਇਸ ਲਈ ਕਹਿੰਦਾ ਹੁਣ ਤਾਂ ਮਾਫ਼ ਕਰ ਦਿੱਤਾ।
0: ਪਰ ਚਾਚਾ, ਇਹ ਕੋਈ ਦਲੀਲ ਤਾਂ ਨਾ ਹੋਈ?
1: ਦਲੀਲ ਸਿੰਘ ਕਦੇ ਬੇਦਲੀਲੀ ਗੱਲ ਨਹੀਂ ਕਰਦਾ, ਇਹ ਹਾਂਡਾ ਸਾਹਿਬ ਕਹਿੰਦੇ ਹੁੰਦੇ ਸਨ ਅਤੇ ਹਾਂਡਾ ਸਾਹਿਬ ਕਦੇ ਨਹੀਂ ਗਲਤ ਕਹਿੰਦੇ ਸਨ।
2: ਆਲੋ ਚਾਚਾ, ਤੁਹਾਡੀ ਚਾਹ।
0: ਪਰ ਚਾਚਾ, ਡੈਡੀ ਇਹ ਤਾਂ ਕਦੇ ਨਹੀਂ ਸਨ ਕਹਿੰਦੇ ਕਿ ਚਾਹ ਜ਼ਰੂਰ ਖੜ੍ਹੇ ਹੋ ਕੇ ਪੀਣੀ ਹੈ। ਤੁਸੀਂ ਬਹਿ ਜਾਓ।
1: ਸ਼੍ਰੀਮਾਨ ਜੀ, ਤੁਸੀਂ ਦੁੱਧ ਪੀਓ ਅਤੇ ਜ਼ਰਾ ਕੁ ਸਸਤਾਓ, ਮੈਂ ਜਾ ਕੇ ਅਜੇ ਸ਼ੀਸ਼ੇ ਸਾਫ਼ ਕਰਨੇ ਨੇ। ਚਾਹ ਬਹਿ ਕੇ ਪੀਣ ਦੀ ਕੋਈ ਦਲੀਲ ਹੈ ਭਲਾ? ਚਾਹ ਪੀਓ ਅਤੇ ਨਾਲ ਕਰੋ ਕੰਮ। ਹਾਂਡਾ ਸਾਹਿਬ ਕਹਿੰਦੇ ਹੁੰਦੇ ਸਨ, ਬੰਦਿਆ ਕੰਮ ਕਰ, ਕੰਮ ਕਰ, ਅਤੇ ਬਸ ਕੰਮ ਕਰ।
0: ਬਿਨਾ ਵੇਖੋ ਤਾਂ ਕੌਣ ਆਇਆ?
2: ਆਓ, ਆ ਜਾਓ ਭਾਈ ਸਾਹਿਬ, ਸਾਨੀ ਜੀ ਨੇ।
3: ਹੈਲੋ ਕੁਮਾਰ।
0: ਹੈਲੋ
3: ਕੁਮਾਰ, ਇਹ ਨੇ ਮਿਸਟਰ ਸੇਠੀ, ਸਾਡੇ ਕਾਲਜ ਵਿੱਚ ਪੜ੍ਹਾਉਂਦੇ ਨੇ।
0: ਹੈਲੋ,
4: ਨਮਸਤੇ ਜੀ,
0: ਗਲੈਡ ਟੂ ਸੀ ਯੂ, ਵੈਲਕਮ।
3: ਇਹ ਤੁਹਾਡੀ ਕੋਠੀ ਦਾ ਨਕਸ਼ਾ ਦੇਖਣ ਆਏ ਨੇ।
4: ਕੁਮਾਰ ਸਾਹਿਬ, ਮੈਨੂੰ ਸਾਨੀ ਨੇ ਦੱਸਿਆ ਸੀ ਕਿ ਬੜਾ ਕੰਪੈਕਟ ਡਿਜ਼ਾਈਨ ਹੈ ਤੁਹਾਡੀ ਕੋਠੀ ਦਾ।
0: ਸ਼ੁਕਰੀਆ। ਤੁਸੀਂ ਕਿੱਥੇ ਬਣਾ ਰਹੇ ਹੋ?
4: ਜੀ, ਹਾਲੇ ਤੱਕ ਤਾਂ ਸਾਡੇ ਕੋਲ ਮਸਾਂ ਪਲਾਟ ਹੀ ਹੈ, ਸੋਚਿਆ ਕੋਠੀ ਤਾਂ ਨਹੀਂ ਬਣਾ ਸਕਦੇ, ਚਲੋ ਨਕਸ਼ਾ ਹੀ ਬਣਾ ਲਈਏ।
2: ਇਸ ਦਾ ਨਕਸ਼ਾ ਵੀ ਸਾਡੇ ਪਿਤਾ ਜੀ ਨੇ ਬਣਵਾਇਆ ਸੀ।
4: ਚਲੋ, ਅਸੀਂ ਨਹੀਂ ਤਾਂ ਸਾਡੇ ਬੱਚੇ ਮਕਾਨ ਬਣਵਾ ਲੈਣਗੇ।
0: ਨਹੀਂ ਨਹੀਂ, ਐਸੀ ਕਿਹੜੀ ਗੱਲ ਹੈ, ਤੁਸੀਂ ਖੁਦ ਹੀ ਬਣਵਾਓਗੇ।
3: ਕੁਮਾਰ, ਮਿਡਲ ਕਲਾਸ ਦਾ ਤਾਂ ਬਸ ਗੁਜ਼ਾਰਾ ਹੀ ਹੈ, ਇੱਕ ਜਨਰੇਸ਼ਨ ਬਣਾਉਂਦੀ ਹੈ ਅਤੇ ਦੂਜੀ ਉਡਾ ਦਿੰਦੀ ਹੈ।
2: ਭਾਈ ਸਾਹਿਬ ਦੀ ਗੱਲ ਠੀਕ ਹੈ, ਅਸੀਂ ਵੀ ਇਹ ਮਕਾਨ ਪਿਤਾ ਜੀ ਦੀ ਇੰਸ਼ੋਰੈਂਸ ਅਤੇ ਇਹਨਾਂ ਦੇ ਲੋਨ ਨਾਲ ਬਣਵਾਇਆ ਸੀ, ਹੁਣ ਸਾਰੀ ਉਮਰ ਕਿਸ਼ਤਾਂ ਲਾਉਂਦੇ ਰਹਾਂਗੇ।
0: ਅਜੇ ਵੀ ਸਾਡਾ ਲੋਨ ਖਾਲੀ ਪਿਆ।
4: ਹਾਂ, ਤੁਹਾਡੇ ਕੋਲ ਤਾਂ ਰੁੱਖ ਲਾਉਣ ਦੀ ਵੀ ਵਾਹਵਾ ਗੁੰਜਾਇਸ਼ ਹੈ।
0: ਹਾਂਜੀ, ਪਰ ਰੁੱਖਾਂ ਤੋਂ ਪਹਿਲਾਂ ਬਾਉਂਡਰੀ ਵਾਲ ਵੀ ਚਾਹੀਦੀ ਹੈ ਨਾ, ਨਹੀਂ ਤਾਂ ਜਾਨਵਰ ਨਹੀਂ ਛੱਡਦੇ ਅਤੇ ਆ ਕੇ ਗੰਦ ਵੀ ਫਜ਼ੂਲ ਹੀ ਪਾਉਂਦੇ ਨੇ।
1: ਗੰਦ? ਹੁਣ ਗੰਦ ਕਿਤੇ ਨਜ਼ਰ ਨਹੀਂ ਆਵੇਗਾ, ਪੋਰਚ ਦੇ ਸਾਰੇ ਸ਼ੀਸ਼ੇ ਚਮਕ ਉੱਠੇ ਨੇ। ਨਮਸਤੇ ਜੀ, ਮੇਰਾ ਨਾਂ ਹੈ ਦਲੀਲ ਸਿੰਘ, ਹਾਂਡਾ ਸਾਹਿਬ ਦੇ ਦਫ਼ਤਰ ਨੌਕਰੀ ਕਰਦਾ ਸਾਂ ਅਤੇ ਕੁਮਾਰ ਦਾ ਚਾਚਾ। ਚਾਹ ਪੀਓਗੇ?
3: ਨਮਸਤੇ ਜੀ। ਸੇਠੀ, ਇਹ ਹੁਣ ਸਾਡੇ ਚਾਚਾ ਦਲੀਲ ਸਿੰਘ, ਨਾਂ ਅਤੇ ਕੰਮ ਦੋਵਾਂ ਵਿੱਚ ਦਲੀਲ।
0: ਸੇਠੀ ਸਾਹਿਬ, ਸਾਡੇ ਚਾਚਾ ਜੀ ਲਗਨ ਅਤੇ ਮਿਹਨਤ ਦੀ ਜਿਉਂਦੀ ਜਾਗਦੀ ਮਿਸਾਲ ਨੇ। ਜਿਸ ਚੀਜ਼ ਦੇ ਖੇੜੇ ਪੈ ਜਾਣ ਉਸਨੂੰ ਤੁਰ ਤੱਕ ਪਹੁੰਚਾ ਕੇ ਛੱਡਦੇ ਨੇ। ਅੱਜ ਕੱਲ੍ਹ ਇਹ ਘਰ ਦੇ ਸ਼ੀਸ਼ਿਆਂ ਦੇ ਮਗਰ ਪਏ ਹਨ, ਤਾਂ ਹੀ ਤਾਂ ਵੇਖੋ ਸਾਰੇ ਚਮਕ ਰਹੇ ਨੇ।
1: ਹਾਂ ਬੇਟਾ, ਪਹਿਲਾਂ ਕੁਮਾਰ ਦੀ ਸ਼ਾਦੀ ਵਿੱਚ ਮੈਂ ਇਸ ਘਰ ਦੇ ਸਾਰੇ ਦਰਵਾਜ਼ੇ ਲਿਸ਼ਕਾਏ, ਫਿਰ ਕੁਛ ਦਿਨ ਪਹਿਲਾਂ ਮੈਂ ਆਪਣੀ ਐਨਕ ਚਮਕਾਈ। ਮੈਂ ਦੇਖਿਆ ਭਈ ਘਰ ਸੋਹਣਾ ਅਤੇ ਸ਼ੀਸ਼ੇ ਕੰਢੇ, ਕੋਈ ਦਲੀਲ ਤਾਂ ਨਾ ਬਣਦੀ।
3: ਜੇ ਚਾਚਾ ਜੀ ਕਿਸੇ ਵੱਡੇ ਕੰਮ ਦੇ ਮਗਰ ਪਏ ਹੁੰਦੇ ਤਾਂ।
1: ਹੁਣ ਤਾਂ ਮਾਫ਼ ਕਰ ਦਿੱਤਾ, ਅਗਾਂਹ ਤੋਂ ਇਹ ਗੱਲ ਨਹੀਂ ਕਰਨੀ। ਹਾਂਡਾ ਸਾਹਿਬ ਕਹਿੰਦੇ ਹੁੰਦੇ ਸਨ, ਕੰਮ ਵੱਡੇ ਛੋਟੇ ਕਦੇ ਨਹੀਂ ਹੁੰਦੇ, ਵੱਡੀ ਛੋਟੀ ਤਾਂ ਲਗਨ ਹੁੰਦੀ ਹੈ।

0: ਆ ਲਓ ਆਪਣਾ ਨਿੰਬੂ ਪਾਣੀ। ਮੈਂ ਤਾਂ ਚਾਹ ਪੀਤੇ ਵਗੈਰਾ ਨਹੀਂ ਸਕਦੀ। ਘੱਟੋ ਘੱਟ ਬੈਠੀ ਤਾਂ ਪੀ ਲਿਆ ਕਰੋ।
1: ਨਾ ਬਾਬਾ, ਨਿੰਬੂ ਪਾਣੀ ਤੋਂ ਬਿਨਾਂ ਮੇਰਾ ਗੁਜ਼ਾਰਾ ਨਹੀਂ।
0: ਨਿੰਬੂ ਪਾਣੀ ਵੀ ਪੀ ਲਿਆ ਕਰੋ ਅਤੇ ਅੱਧਾ ਕੱਪ ਚਾਹ ਵੀ।
1: ਨੋ ਮੈਡਮ, ਚਾਹ ਕਾਂਟ ਬੀ ਮਾਈ ਫੇਵਰੇਟ, ਪਰ ਮੈਂ ਤੈਨੂੰ ਤਾਂ ਨਹੀਂ ਰੋਕਦਾ।
0: ਨਹੀਂ, ਉਹ ਗੱਲ ਤਾਂ ਨਹੀਂ, ਬਸ ਐਵੇਂ ਸਵੇਰੇ ਤੁਹਾਤੋਂ ਦੂਰੀ ਦਾ ਅਹਿਸਾਸ ਹੋਣ ਲੱਗ ਪੈਂਦਾ।
1: ਵੀਨਾ, ਇਹਨਾਂ ਛੋਟੀ ਛੋਟੀਆਂ ਗੱਲਾਂ ਦਾ ਫਿਕਰ ਨਾ ਕਰਿਆ ਕਰ। ਪਤੀ ਪਤਨੀ ਦਾ ਰਿਸ਼ਤਾ ਅੰਡਰਸਟੈਂਡਿੰਗ ਜਾਂ ਵਿਸ਼ਵਾਸ ਦਾ ਰਿਸ਼ਤਾ ਹੈ। ਬੇਸ਼ੱਕ ਚਾਚੇ ਨੂੰ ਪੁੱਛ ਲੈ, ਇਸ ਰਿਸ਼ਤੇ ਵਿੱਚ ਚਾਹ ਅਤੇ ਨਿੰਬੂ ਪਾਣੀ ਦੀ ਕੋਈ ਦਲੀਲ ਨਹੀਂ। ਚਾਚਾ ਬਿਲਕੁਲ ਠੀਕ ਰਾਏ ਦੇਵੇਗਾ।
0: ਚਾਚਾ ਕੋਈ ਸਧਾਰਨ ਇਨਸਾਨ ਨਹੀਂ, ਉਹਨੂੰ ਨਾ ਵਿੱਚ ਘਸੀਟੋ, ਉਹ ਤਾਂ ਦੇਵਤਾ ਹੈ ਦੇਵਤਾ। ਜਨਾਬ, ਉਹ ਤੁਹਾਡੇ ਵਰਗੇ ਸਵਾਰਥੀ ਇਨਸਾਨ ਨਹੀਂ, ਹਮੇਸ਼ਾ ਦੂਜਿਆਂ ਬਾਰੇ ਸੋਚਦੇ ਨੇ, ਤੁਹਾਡੇ ਬਾਰੇ, ਮੇਰੇ ਬਾਰੇ। ਅੱਜ ਕੱਲ੍ਹ ਹੀ ਕਹਿ ਰਹੇ ਸਨ
1: ਇਹੋ ਨਾ ਕਿ ਉਹ ਇਸ ਘਰ ਵਿੱਚ ਇੱਕ ਮੁੰਨਾ ਵੇਖਣਾ ਚਾਹੁੰਦੇ ਨੇ। ਬਿਨਾ ਇਸ ਸਦਰ ਪਿੱਛੇ ਚਾਚਾ ਦਲੀਲ ਸਿੰਘ ਦੀ ਇੱਕ ਲੰਬੀ ਕਥਾ ਹੈ। ਚਾਚੇ ਦੇ ਮਾਂ ਬਾਪ ਉਹਨਾਂ ਦੇ ਬਚਪਨ ਵਿੱਚ ਹੀ ਤੁਰ ਗਏ ਸਨ। ਭੈਣਾਂ ਭਰਾਵਾਂ ਪੁੱਛਿਆ ਨਾ, ਇੱਕੋ ਇੱਕ ਉਹਨਾਂ ਦਾ ਬੇਟਾ ਸੀ, ਉਸ ਦਾ ਪਰਿਵਾਰ ਸੀ, ਖੁਸ਼ੀਆਂ ਸਨ, ਪਰ ਇੱਕ ਹੀ ਐਕਸੀਡੈਂਟ 'ਤੇ ਸਭ ਕੁਝ ਖਤਮ। ਚਾਚਾ ਤਾਂ ਪਾਗਲ ਹੋ ਜਾਂਦਾ ਜੇ ਪਾਪਾ ਉਹਨਾਂ ਨੂੰ ਇਹ ਅਹਿਸਾਸ ਨਾ ਕਰਵਾਉਂਦੇ ਕਿ ਮੈਂ ਵੀ ਤਾਂ ਉਹਨਾਂ ਦੇ ਬੇਟੇ ਵਰਗਾ ਹਾਂ। ਬਸ ਉਸੇ ਦਿਨ ਤੋਂ ਇਸ ਘਰ ਦੀ ਖੁਸ਼ੀ ਚਾਚੇ ਦਾ ਆਦਰਸ਼ ਹੈ।
0: ਹੀ ਇਜ਼ ਰੀਅਲੀ ਗ੍ਰੇਟ।
1: ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਾਚਾ ਸਾਡੇ ਲਈ ਹੀ ਜੀ ਰਿਹਾ ਹੈ।
0: ਪਰ ਮੈਂ ਕਈ ਵਾਰੀ ਸੋਚਦੀ ਹਾਂ, ਆਖਿਰ

0: ਇਹ ਵੀ ਤੇਰੇ ਵਾਂਗ ਚਾਹਵਾ ਦੀ ਹੈ
1: ਪਰ ਚੰਗੀ ਕੁੜੀ ਲੱਗਦੀ ਹੈ। ਗੋਡ ਬਲੈਸ ਹਰ।
0: ਪਰ ਇਹ ਦੱਸ ਕਿ ਤੂੰ ਅਜੇ ਵਿਆਹ ਕਿਉਂ ਨਹੀਂ ਕਰਵਾਇਆ?
1: ਸਾਫ਼ ਗੱਲ ਹੈ, ਕਿਉਂਕਿ ਅਜੇ ਮੈਂ ਬਹੁਤ ਬਿਜ਼ੀ ਹਾਂ।
0: ਸਾਥ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ?
1: ਹੁੰਦੀ ਹੈ, ਪਰ ਕੀ ਕਰਾਂ, ਮੇਰੀ ਕੰਪਨੀ ਨੂੰ ਮੇਰੀ ਜ਼ਰੂਰਤ ਇਸ ਤੋਂ ਵੀ ਵੱਧ ਹੈ।
0: ਇਹ ਤਾਂ ਵਾਧੂ ਗੱਲ ਹੈ।
1: ਮੈਂ ਵਾਧੂ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ। ਯੂ ਨੋ ਆਈ ਮੀਨ ਬਿਜ਼ਨਸ।
2: ਕੁਮਾਰ ਜੀ, ਜ਼ਰਾ ਅੰਦਰ ਆਉਣਾ।
0: ਇੱਥੇ ਦੱਸ ਦੇ, ਸੁਮਿਤ ਕੋਈ ਓਪਰਾ ਹੈ?
2: ਨਹੀਂ ਨਹੀਂ, ਤੁਸੀਂ ਜ਼ਰਾ ਅੰਦਰ ਆਉਣਾ, ਤੁਸੀਂ ਪੁੱਛੋ ਨਾ।
3: ਨਾ ਬਈ, ਤੂੰ ਆਪੇ ਪੁੱਛ ਲੈ।
2: ਤੁਸੀਂ ਪੁੱਛੋ ਨਾ।
1: ਕੀ ਗੱਲ ਹੋ ਗਈ?
2: ਸੁਮਿਤ ਜੀ, ਤੁਸੀਂ ਇੱਕ ਵਾਰ ਦਿੱਲੀਓਂ ਅਜਮੇਰ ਤੱਕ ਗੱਡੀ ਵਿੱਚ ਸਫ਼ਰ ਕੀਤਾ ਸੀ ਨਾ, 4 ਕੁ ਸਾਲ ਪਹਿਲੇ।
1: ਉਹ ਤਾਂ ਮੈਂ ਕਈ ਵਾਰ ਕੀਤਾ ਹੈ।
2: ਸਰਦੀਆਂ ਸਨ, ਤੁਸੀਂ ਗ੍ਰੇ ਕਲਰ ਦਾ ਸੂਟ ਪਾਇਆ ਹੋਇਆ ਸੀ, ਲਾਈਟ ਬਲੂ ਸ਼ਰਟ ਅਤੇ ਨਾਲ ਮੈਚਿੰਗ ਟਾਈ। ਤੁਹਾਡੇ ਹੱਥ ਵਿੱਚ ਇੱਕ ਮੈਗਜ਼ੀਨ ਸੀ ਅਤੇ ਇੱਕ ਅਖਬਾਰ। ਤੁਹਾਡੇ ਨਾਲ ਇੱਕ ਜ਼ਨਾਨਾ ਸਵਾਰੀ ਬੈਠੀ ਸੀ, ਤੁਸੀਂ ਉਸਨੂੰ ਰਾਹ ਵਿੱਚ ਚਾਹ ਵੀ ਪਿਲਾਈ ਸੀ।
1: ਜ਼ਰੂਰ ਇਸ ਤਰ੍ਹਾਂ ਹੋਇਆ ਹੋਵੇਗਾ, ਪਰ ਮੈਨੂੰ ਯਾਦ ਨਹੀਂ। ਕਿਉਂ, ਕੀ ਗੱਲ ਹੋਈ?
0: ਕਮਾਲ ਹੈ ਯਾਰ, ਕੋਈ ਤੇਰੇ 'ਤੇ ਮਰ ਰਿਹਾ ਹੈ ਅਤੇ ਤੈਨੂੰ ਖਬਰ ਹੀ ਨਹੀਂ?
1: ਮੈਨੂੰ ਸੱਚਮੁੱਚ ਕੁਝ ਵੀ ਯਾਦ ਨਹੀਂ।
0: ਸ਼੍ਰੀਮਾਨ ਜੀ, ਮੇਰੀ ਡੀਅਰ ਪਤਨੀ ਨੇ ਤੁਹਾਡੇ ਨਾਲ ਸਫ਼ਰ ਕੀਤਾ ਸੀ।
1: ਅੱਛਾ,
0: ਉਹ ਤਾਂ ਤੁਹਾਡੇ ਨਾਲ ਬੜੀ ਦੂਰ ਤੱਕ ਜਾਣ ਲਈ ਤਿਆਰ ਸੀ, ਪਰ ਜਨਾਬ ਖੋਏ ਹੋਣਗੇ ਕਿਸੇ ਬਿਜ਼ਨਸ ਦੇ ਚੱਕਰ ਵਿੱਚ।
1: ਹਟ, ਮਾਫ਼ ਕਰਨਾ ਭਾਬੀ ਜੀ, ਮੈਂ ਯਾਦ ਦੇ ਮਾਮਲੇ ਵਿੱਚ ਕਾਫ਼ੀ ਕਮਜ਼ੋਰ ਹਾਂ। ਮੈਂ ਤੁਹਾਡੀ ਸ਼ਾਨ ਦੇ ਖਿਲਾਫ਼ ਕੋਈ ਗੁਸਤਾਖੀ ਤਾਂ ਨਹੀਂ ਕੀਤੀ ਸੀ?
0: ਸੁਮਿਤ, ਤੂੰ ਇੱਥੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਅਸੀਂ ਕਿਸੇ ਆਦਰਸ਼ ਇਨਸਾਨ ਦੀ ਭਾਲ ਕਰ ਰਹੇ ਸਾਂ, ਅਤੇ ਵੀਨਾ ਤੇਰਾ ਨਾਂ ਪਤਾ ਜਾਣੇ ਬਗੈਰ ਹੀ ਤੈਨੂੰ ਇੱਕ ਭਰਪੂਰ ਸ਼ਖਸੀਅਤ ਦੇ ਰੂਪ ਵਿੱਚ ਪਛਾਣ ਰਹੀ ਸੀ।
1: ਓ, ਥੈਂਕ ਯੂ ਵੈਰੀ ਮੱਚ ਭਾਬੀ ਜੀ, ਥੈਂਕ ਯੂ ਵੈਰੀ ਮੱਚ।
0: ਹੁਣ ਤਾਂ ਮੇਰਾ ਵੀ ਸਿਰ ਮਾਣ ਨਾਲ ਉੱਚਾ ਹੋ ਰਿਹਾ ਹੈ। ਵੀਨਾ, ਤੇਰੀ ਚੁਆਇਸ ਠੀਕ ਸੀ, ਪਰ ਸੁਮਿਤ ਜ਼ਰਾ ਖਿਆਲ ਰੱਖੀ, ਇਹ ਤੇਰੇ ਵੱਲ ਅੱਗੇ ਹੀ ਬਹੁਤ ਖਿੱਚੀ ਹੋਈ ਹੈ। ਓ, ਇਹ ਕੀ ਹੋਇਆ?
4: ਸ਼ੀਸ਼ਾ ਟੁੱਟ ਗਿਆ ਹੈ।
2: ਚਾਚੇ ਦਾ ਹੱਥ ਲਹੂ ਲੁਹਾਨ ਹੋ ਗਿਆ।
4: ਓਹੋ, ਕੋਈ ਗੱਲ ਨਹੀਂ ਬੇਟਾ, ਹਥੌੜੀ ਸ਼ੀਸ਼ੇ ਤੇ ਵੱਜ ਗਈ ਸੀ ਤੇ ਸ਼ੀਸ਼ਾ ਮੇਰੇ ਹੱਥ ਤੇ।
2: ਚਾਚੇ ਦਾ ਤਾਂ ਹੱਥ ਹੀ ਚੀਰਿਆ ਗਿਆ।
0: ਇਹ ਸ਼ੀਸ਼ਾ ਹੀ ਬਚ ਸਕਣਾ ਹੈ। ਚਾਚਾ, ਤੁਸੀਂ ਰਹਿਣ ਦਿਓ, ਇਹਨੂੰ ਆਪੇ ਕੋਈ ਮਜ਼ਦੂਰ ਲਾ ਲਵੇਗਾ।
4: ਨਹੀਂ ਬੇਟਾ, ਸ਼ੀਸ਼ੇ ਦਾ ਕੀ ਕਸੂਰ ਹੈ? ਕਸੂਰ ਤਾਂ ਮੇਰਾ ਆਪਣਾ ਹੈ, ਮੈਂ ਡਾਕਟਰ ਕੋਲੋਂ ਪੱਟੀ ਕਰਵਾ ਆਉਂਦਾ। ਹਾਂ ਸੱਚ, ਬੈਡਰੂਮ ਵਿੱਚ ਨੰਗੇ ਪੈਰੀ ਨਾ ਜਾਣਾ, ਸਾਰੇ ਕਮਰੇ ਵਿੱਚ ਸ਼ੀਸ਼ੇ ਦੀਆਂ ਕਿਰਚਾਂ ਖਿਲਰ ਗਈਆਂ ਨੇ।
5: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਨਾਟਕ ਫਰਸ਼ ਵਿੱਚ ਉੱਗਿਆ ਰੁੱਖ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਰਾਤ ਦੇ 10 ਵੱਜ ਚੁੱਕੇ ਨੇ। ਪੇਸ਼ ਨੇ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੇ ਹਿੰਦ ਪ੍ਰਸ਼ਾਂਤ ਦੌਰੇ ਤਹਿਤ ਅੱਜ ਇੰਡੋਨੇਸ਼ੀਆ ਦੇ ਜਕਾਰਤਾ ਪਹੁੰਚੇ। ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ, ਸਹਿਕਾਰੀ ਲਹਿਰ ਸੁਧਾਰਾਂ, ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਥਾਰ ਦੇ ਇੱਕ ਨਵੇਂ ਗੇੜ ਵਿੱਚ ਦਾਖਲ ਹੋ ਰਹੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਉੱਥੋਂ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ 125ਵੀਂ ਜਨਮ ਵਰੇਗੰਢ ਦੇ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਇਸ ਸਬੰਧੀ ਪ੍ਰੋਗਰਾਮ ਕਰਵਾਏ ਗਏ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਵੇਗੀ। ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ 'ਚ 2 ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਏ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ ਅਤੇ ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ ਹੈ। ਇਸ ਹੁਣ ਤੱਕ ਦੀਆਂ ਮੁੱਖ ਖਬਰਾਂ।

ਹੁਣੇ ਤੁਸੀਂ ਤਲਤ ਅਜ਼ੀਜ਼ ਤੇ ਅਨੁਰਾਧਾ ਪਟਵਾਲ ਦੀ ਆਵਾਜ਼ 'ਚ ਗਜ਼ਲ ਸਮਾਤ ਫਰਮਾ ਰਹੇ ਸੀ। ਗਜ਼ਲਾਂ ਦੇ ਇਸ ਪ੍ਰੋਗਰਾਮ ਵਿੱਚ ਅਗਲੀ ਗਜ਼ਲ ਪੰਕਜ ਉਦਾਸ ਦੀ ਆਵਾਜ਼ 'ਚ।

ਪੰਕਜ ਉਦਾਸ ਦੀ ਗਾਈ ਇਸ ਗਜ਼ਲ ਦੇ ਨਾਲ ਹੀ ਗਜ਼ਲਾਂ ਦਾ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ ਰਾਤ 11 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: DTH ਦੀ AIR ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਰਾਤ ਦੇ 11:10 ਹੋ ਗਏ ਨੇ। ਸੌਗਾਤ ਲਾਈਵ ਔਨ ਇਨਫੋਰਮੈਸ਼ੀ ਕੀਤਾ ਦੇ ਇਸ ਪ੍ਰੋਗਰਾਮ 'ਚ ਅੱਜ ਤੁਹਾਡੇ ਨਾਲ ਹੈ ਤੁਹਾਡਾ ਆਪਣਾ ਰੇਡੀਓ ਦੋਸਤ ਅਸ਼ਵਨੀ। ਦੋਸਤੋ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਤੁਸੀਂ ਵੀ ਬਣ ਸਕਦੇ ਹੋ ਸੌਗਾਤ ਦਾ ਹਿੱਸਾ ਅਤੇ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ ਗੀਤ ਫੋਨ ਨੰਬਰ 2342-171 ਡਾਇਲ ਕਰਕੇ। ਅਤੇ ਉਹ ਦੋਸਤ ਜਿਹੜੇ ਸਾਨੂੰ ਜਲੰਧਰ ਤੋਂ ਬਾਹਰ ਤੋਂ ਡਾਇਲ ਕਰਨ, ਜਲੰਧਰ ਦਾ ਏਰੀਆ ਕੋਡ 081 ਲਗਾਉਣਾ ਨਾ ਭੁੱਲਣਾ, ਯਾਨੀ ਪੂਰਾ ਨੰਬਰ 081-23-42-171 ਅਤੇ ਨੰਬਰ ਡਾਇਲ ਕਰਕੇ ਤੁਸੀਂ ਵੀ ਬਣ ਸਕਦੇ ਹੋ ਅੱਜ ਦੇ ਸੌਗਾਤ ਦਾ ਹਿੱਸਾ ਅਤੇ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ ਗੀਤ। ਅਤੇ ਜਦ ਤੱਕ ਸਾਡੇ ਨਾਲ ਸਾਡੇ ਦੋਸਤ ਜੁੜਦੇ ਆ, ਕੰਠ ਕਲੇਰ ਦਾ ਗਾਇਆ ਗੀਤ ਤੁਹਾਡੇ ਸਿਰ 'ਤੇ।

0: ਦੋਸਤੋ, ਇਸ ਪ੍ਰੋਗਰਾਮ 'ਚ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਆਪਣੇ ਦੋਸਤਾਂ ਦੀ ਕੌਲ ਨੂੰ ਰਿਸੀਵ ਕਰੀਏ, ਅਤੇ ਅੱਜ ਦੇ ਪਹਿਲੇ ਕੋਲਰ ਦੋਸਤ ਜੁੜਨ ਜਾ ਰਹੇ ਆ ਸਾਡੇ ਨਾਲ, ਯਾਨੀ AIR ਪੰਜਾਬ ਦੇ ਨਾਲ, ਬਾਕੀ ਉਹਨਾਂ ਦੀ ਹੀ ਜ਼ੁਬਾਨੀ ਪੁੱਛਦੇ ਹਾਂ ਜੀ। ਹੈਲੋ।
1: ਹੈਲੋ,
0: ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ।
1: ਹਾਂਜੀ, ਥੈਂਕ ਯੂ।
0: ਅਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਅਤੇ ਕਿੱਥੋਂ ਜੀ?
1: ਮੇਰਾ ਨਾਮ ਦੇਵ ਅਰੋੜਾ ਹੈ ਔਰ ਮੈਂ ਜਲੰਧਰ ਪੰਜਾਬ ਸੇ ਬੋਲ ਰਹਾ ਹੂੰ।
0: ਜਲੰਧਰ ਪੰਜਾਬ ਸੇ, ਕਿਆ ਕਰਤੇ ਹੋ ਦੇਵ ਜੀ?
1: ਮੈਂ ਤੋ ਵੀ ਸਟੂਡੈਂਟ ਹੂੰ ਕਾਲਜ ਕਾ।
0: ਕਿਸ ਸਟ੍ਰੀਮ ਮੇ?
1: BA।
0: BA। ਤੇ ਰੇਡੀਓ ਕਦੋਂ ਤੋਂ ਸੁਣ ਰਹੇ ਹੋ?
1: ਮੁਝੇ ਦੋ ਤਿੰਨ ਮਹੀਨੇ ਹੋ ਗਏ।
0: ਦੋ ਤਿੰਨ ਮਹੀਨੇ ਹੋਏ, ਤੇ ਕਿਹੋ ਜਿਹਾ ਲੱਗਦਾ ਜਦੋਂ ਤੁਹਾਡੀ ਕਾਲ ਪ੍ਰੋਗਰਾਮ 'ਚ ਲੱਗਦੀ ਹੈ ਤੇ ਲੱਖਾਂ ਹੀ ਦੋਸਤ ਤੁਹਾਡੀ ਆਵਾਜ਼ ਨੂੰ ਇਸ ਵੇਲੇ ਸੁਣ ਰਹੇ ਆ?
1: ਬੜੀਆ ਲੱਗਦਾ ਹੈ, ਨਿਆ ਐਕਸਪੀਰੀਅੰਸ ਗੇਨ ਹੋਤਾ ਹੈ।
0: ਕਿਆ ਬਾਤ ਹੈ ਜੀ। ਤੇ ਅੱਜ ਕੱਲ ਦੀ ਜਿਹੜੀ ਨਵੀਂ ਪਨੀਰੀ ਹੈ, ਜਿਹੜੀ ਨਾ ਸੌਣ ਦਾ ਟਾਈਮ ਹੈ ਨਾ ਖਾਣ ਦਾ ਟਾਈਮ ਹੈ, ਕੁਝ ਆਪਣੀ ਰੂਟੀਨ ਬਾਰੇ ਸ਼ੇਅਰ ਕਰੋ, ਤੁਸੀਂ ਕਿਹੜੀ ਰੂਟੀਨ ਫੋਲੋ ਕਰਦੇ ਹੋ?
1: ਰੂਟੀਨ ਮੇ ਸਵੇਰ ਉੱਠਣਾ ਹੁੰਦਾ।
0: ਅੱਛਾ ਜੀ।
1: ਉਸ ਕੇ ਬਾਅਦ ਫਿਰ ਆਪਣਾ ਨਹਾ ਨੂ ਕੇ ਖਾਣਾ ਖੁਣਾ ਖਾ ਕੇ।
0: ਹਾਂਜੀ।
1: ਫਿਰ ਐਨੀਮਲਸ ਕੀ ਹੋ ਸੇਵਾ ਵਗੈਰਾ ਕਰੋ।
0: ਓਕੇ।
1: ਹਾਂਜੀ। ਉਸ ਕੇ ਬਾਅਦ ਆਪਣਾ ਜੋ ਵੀ ਆਪਾਂ ਮੋਟੀਵੇਸ਼ਨ ਦੀ ਜਾਂ ਪੜ੍ਹਾਈ ਕਰਨੀ ਪੜ੍ਹਾਈ ਕਰੋ, ਬਿਜ਼ਨਸ ਕੀ ਤਰਫ ਹੈ ਬਿਜ਼ਨਸ ਕੀ ਤਰਫ ਕਰੋ।
0: ਨਹੀਂ, ਅਭੀ ਤੋ ਆਪਨੇ ਬਤਾਇਆ ਕਿ ਗ੍ਰੈਜੂਏਸ਼ਨ ਕਰ ਰਹੇ ਹੈ,
1: ਤੋ ਸਾਥ ਮੇਂ ਬਿਜ਼ਨਸ ਵੀ ਤੋ ਕਰਨਾ ਪੜਤਾ ਹੈ।
0: ਮੋਰਨਿੰਗ ਟਾਈਮ ਕਾਲਜ ਨਹੀਂ ਜਾਂਦੇ ਜੀ?
1: ਉਹ ਕਭੀ ਕਭੀ
0: ਕਾਲਜ, ਕਭੀ ਕਭੀ।
1: ਹਾਂਜੀ।
0: ਯਾਨੀ ਮਤਲਬ ਕਿ ਲੈਕਚਰ ਪਹਿਲੇ ਹੀ ਬੰਕ ਕਰਨ ਦੀ ਪਲੈਨਿੰਗ ਹੈ?
1: ਨਹੀਂ, ਸੈਲਫ ਸਟੱਡੀ ਵੀ ਕਰਨੇ ਚਾਹਣਾ।
0: ਠੀਕ ਹੈ। ਤੇ ਜਿੱਦਾਂ ਕਿ ਕਿਹਾ ਜਾਂਦਾ ਵੇ ਜੀਵਨ ਪੱਧਤੀ 'ਚ, ਸਨਾਤਨ 'ਚ, ਵੈਦਿਕ 'ਚ ਜਾਂ ਹਿੰਦੁਸਤਾਨੀ ਜੀਵਨ ਸ਼ੈਲੀ 'ਚ ਕਿਹਾ ਜਾਂਦਾ ਕਿ ਵਿਆਮ, ਸਨਾਨ ਅਤੇ ਧਿਆਨ, ਯਾਨੀ ਕਿ ਸਭ ਤੋਂ ਪਹਿਲੇ ਆਦਮੀ ਨੂੰ ਵਰਜਿਸ਼ ਜ਼ਰੂਰ ਕਰਨੀ ਚਾਹੀਦੀ ਹੈ, ਅਤੇ ਸਵੇਰ ਦੀ ਸ਼ੁਰੂਆਤ 'ਚ ਤੁਹਾਡੀ ਰੂਟੀਨ 'ਚ ਇਹਦਾ ਮਤਲਬ ਵਰਜਿਸ਼ ਦੀ ਕੋਈ ਜਗ੍ਹਾ ਨਹੀਂ ਹੈ।
1: ਨਹੀਂ ਨਹੀਂ, ਉਹ ਦੁਪਹਿਰ ਕੋ ਕਰਤੇ।
0: ਮਤਲਬ ਕਿ ਜਬ ਜਾਗੋ ਤਭੀ ਸਵੇਰਾ।
1: ਹਾਂਜੀ ਹਾਂਜੀ।
0: ਠੀਕ ਹੈ ਜੀ। ਅਤੇ ਸੁਣਨ ਵਾਲੇ ਦੋਸਤਾਂ ਨਾਲ ਆਪਾਂ ਇੱਕ ਐਕਸਪੀਰੀਅੰਸ

0: ਸ਼ੇਅਰ ਕਰਦੇ ਹਾਂ ਜੀ, ਜਿਹੜੇ ਦੋਸਤਾਂ ਨੇ ਵਜ਼ਨ ਘਟਾਉਣਾ ਉਹਨਾਂ ਨੂੰ ਐਕਸਰਸਾਈਜ਼ ਮੋਰਨਿੰਗ ਟਾਈਮ ਕਰਨੀ ਚਾਹੀਦੀ ਹੈ, ਅਤੇ ਜਿਨ੍ਹਾਂ ਨੇ ਵਜ਼ਨ ਵਧਾਉਣਾ ਵੇ ਜਾਂ ਮਸਲ ਗੇਨ ਕਰਨੇ ਆ ਉਹਨਾਂ ਲਈ ਸ਼ਾਮ ਦਾ ਸਮਾਂ ਬਹੁਤ ਵਧੀਆ ਹੁੰਦਾ ਜੀ। ਠੀਕ ਹੈ ਜੀ, ਅਤੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਅਤੇ ਆਪਣੀ ਫਰਮਾਇਸ਼ ਦੱਸ ਦਿਓ ਜੀ, ਗੀਤ ਕਿਹੜਾ ਸੁਣਾਈਏ ਜੀ? ਮਾਵਾਂ ਠੰਡੀਆਂ ਛਾਵਾਂ। ਗਾਇਕ ਕਲਾਕਾਰ ਕੌਣ ਹੈ ਜੀ?
1: ਇਤਨਾ ਨਹੀਂ ਪਤਾ, ਬਸ ਨਾਮ ਪਤਾ ਗੱਲ ਦਾ।
0: ਚਲੋ ਮਾਵਾਂ ਵਾਲਾ ਕੋਈ ਵੀ ਗੀਤ ਸੁਣਾ ਦਿਆਂਗੇ। ਅਤੇ ਇੱਕ ਗੱਲ ਦੱਸੋ ਜੀ, ਲਾਈਫ 'ਚ ਕੀ ਟਾਰਗੇਟ ਰੱਖਿਆ ਜੀ, ਕਿਸ ਮੁਕਾਮ 'ਤੇ ਪਹੁੰਚਣਾ ਅਤੇ ਆਪਣੀ ਲਾਈਫ ਨੂੰ ਲੈ ਕੇ ਜਾਣਾ ਜੀ?
1: ਇਹ ਵੈਸੇ ਪ੍ਰਾਈਵੇਟ ਰੱਖਣ ਤੋਂ ਜ਼ਿਆਦਾ ਬੜੀਆ।
0: ਕਿਆ ਬਾਤ ਹੈ ਜੀ। ਸ਼ੇਅਰ ਕਰਨ ਦਾ ਮਤਲਬ ਇਹ ਹੁੰਦਾ ਕਿ ਸੁਣਨ ਵਾਲੇ ਦੋਸਤਾਂ ਨੂੰ ਵੀ ਕੁਛ ਪ੍ਰੇਰਨਾ ਮਿਲੇ, ਕੁਛ ਸੀਧ ਮਿਲੇ। ਠੀਕ ਹੈ ਨਾ ਜੀ?
1: ਹਾਂਜੀ।
0: ਤੇ ਚਲੋ ਕੋਈ ਗੱਲ ਨਹੀਂ ਜੀ, ਆਪਣੇ ਆਪਣੇ
1: ਜ਼ਿੰਦਗੀ ਮੇ ਵਹੀ ਹੋਣਾ ਚਾਹੀਏ, ਨਾ ਕਿਸੀ ਕਾ ਪੂਰਾ ਸੋਚੋ ਨਾ ਕਿਸੀ ਕਾ ਕਰੋ।
0: ਬਿਲਕੁਲ ਜੀ, ਕਿਉਂਕਿ ਵਕਤ ਦਾ ਪਹੀਆ ਘੁੰਮ ਕੇ ਉੱਥੇ ਹੀ ਆਉਂਦਾ ਜੀ, ਤੁਹਾਨੂੰ ਉਹੀ ਮਿਲਣਾ ਜੋ ਤੁਸੀਂ ਕਿਸੇ ਲਈ ਸੋਚਣਾ ਜੀ। ਅਤੇ ਆਪਾਂ ਅਗਰ ਸਾਰਿਆਂ ਲਈ ਵਧੀਆ ਵਧੀਆ ਸੋਚਾਂਗੇ ਤਾਂ ਰਿਟਰਨ ਦੇ ਵਿੱਚ ਤੁਹਾਨੂੰ ਵਧੀਆ ਮਿਲੇਗਾ, ਇਹ ਸੋਚਣ ਦੀ ਗੱਲ ਨਹੀਂ ਹੈ, ਇਹ ਯਕੀਨ ਹੈ ਜੀ। ਫੋਨ ਕਰਨ ਲਈ ਸ਼ੁਕਰੀਆ ਜੀ, ਸੁਣਦੇ ਹਾਂ ਤੁਹਾਡੀ ਫਰਮਾਇਸ਼ ਦਾ। ਮਾਵਾਂ 'ਤੇ ਬੇਸਡ ਗੀਤ ਹੈ ਜੀ, ਜਸਵਿੰਦਰ ਨਰੂਲਾ ਅਤੇ ਹਰਭਜਨ ਮਾਨ ਦਾ ਮਾਵਾਂ। ਫੋਨ ਕਰਨ ਲਈ ਸ਼ੁਕਰੀਆ ਜੀ।
1: ਠੀਕ ਹੈ, ਥੈਂਕ ਯੂ।

0: हेलो,
1: हेलो, सत श्री अकाल जी। मनजीत
0: सत श्री अकाल जी। ते अपने बारे दस दियो जी, कौन ते कित्थों जी?
1: कौर बोल रही हैं दिल्ली तो जी। बस
0: होर सुनाओ मनजीत जी, की हाल चाल है तुहाडे ते दिल्ली दे जी?
1: गर्मी बहुत पै रही है, बारिश बुरिश घट ही हो रही है, कभी कभी थोड़ी बहुत।
0: जदों जदों बारिश पै जाती है ते फिर भड़ास पै जाती है ना जी।
1: ਉਹਦੇ ਬਾਅਦ ਭੜਾਸ ਹੋ ਜਾਂਦੀ, ਬੜੀ ਗਰਮੀ ਹੋ ਜਾਂਦੀ ਹੈ।
0: ਹੁਣ ਉਹਨਾਂ ਨੂੰ ਪਤਾ ਲੱਗਣਾ ਜਿਨ੍ਹਾਂ ਨੇ ਅੰਬ ਖਾਣ ਤੋਂ ਬਾਅਦ ਲੱਸੀ ਨਹੀਂ ਪੀਤੀ ਨਾ,
1: ਹਾਂ
0: ਉਹਨਾਂ ਦੇ ਪੇਤੇ ਨਿਕਲਣੀ ਹੈ ਜੀ।
1: ਅੱਛਾ,
0: ਤੇ ਗੀਤ ਕਿਹੜਾ ਜੀ?
1: ਗੀਤ ਸੁਣਾ ਦੋ। ਅਨਸਰਾਜਨ ਸੁਭਾ ਜੀ,
0: ਚੋਰਨੀ ਜੀ, ਹੈ ਨਾ ਜੀ।
1: ਚੋਰਨੀ।
0: ਤੇ ਪੂੜੇ ਬਣਾਉਣ ਦਾ ਵੀ ਮੌਸਮ ਆ ਗਿਆ ਜੀ,
1: ਹਾਂ
0: ਤਿਆਰੀਆਂ ਕੱਸ ਲਈਆਂ ਜੀ।
1: ਬਸ ਪਿਆਰੀਆਂ ਰਹਿੰਦੀਆਂ ਸਾਡੀਆਂ ਤੇ।
0: ਚਲੋ ਅਗਲੀ ਵਾਰੀ ਜਦੋਂ ਪੂੜੇ ਬਣਾਓਗੇ ਸੌਂਫ ਜ਼ਰੂਰ ਪਾਣਾ ਜੀ, ਟੇਸਟ ਵੱਧ
1: ਹਾਂਜੀ
0: ਜਾਏਗਾ।
1: ਹਾਂਜੀ,
0: ਫੋਨ
1: ਠੀਕ ਹੈ,
0: ਕਰਨ ਲਈ
1: ਬੜੀ ਯਾਦ
0: ਸ਼ੁਕਰੀਆ
1: ਹੈ
0: ਜੀ।
1: ਤੁਹਾਡੀ ਗੱਲ।
0: ਹਾਂਜੀ
1: ਕਵਾਲੀਆਂ ਵੀ ਯਾਦ ਨੇ
0: ਠੀਕ ਹੈ ਜੀ, ਫੋਨ ਕਰੇ
1: ਆਲੂਵਾਲੀਆਂ।
0: ਬਿਲਕੁਲ ਜੀ। ਬਸ ਵਾਲੀਆਂ ਹੀ ਬੰਦੇ ਨੂੰ ਸਿਹਤ ਖਰਾਬ ਕਰਨ ਅਤੇ ਮਨ ਖਰਾਬ ਕਰਨ ਦਾ ਕਾਰਨ ਬਣ ਜਾਂਦਾ ਨਾ।
1: ਜੀ,
0: ਫੋਨ ਕਰਨ ਲਈ ਸ਼ੁਕਰੀਆ ਜੀ।
1: ਥੈਂਕ ਯੂ, ਤੁਹਾਡਾ ਵੀ ਧੰਨਵਾਦ ਜੀ।

0: ਹੈਲੋ,
1: ਹੈਲੋ, ਨਮਸਕਾਰ ਸ਼ਨੀ ਜੀ।
0: ਨਮਸਕਾਰ ਜੀ, ਅਤੇ ਆਪਣੇ ਬਾਰੇ ਦੱਸ ਦਿਓ ਜਨਾਬ, ਕੌਣ ਅਤੇ ਕਿੱਥੋਂ ਜੀ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋੜ ਤੋਂ ਫਕੀਰ ਰਸਗਨੀਆ ਜੀ।
0: ਹੋਰ ਸੁਣਾਓ ਰਸਗਨੀਆ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ, ਤੁਸੀਂ ਸੁਣਾਓ ਜੀ,
0: ਅਤੇ
1: ਮੌਸਮ ਕਿੱਦਾਂ ਦਾ ਜਲੰਧਰ 'ਚ?
0: ਮੌਸਮ ਬਸ ਚਾਰ ਸਵੇਰੇ ਇੱਕੋ ਜਿਹਾ ਹੀ ਹੈ ਜੀ, ਨਾ ਵਰਦਾ
1: ਇੱਥੇ ਤਾਂ
0: ਵੇ,
1: ਬਹੁਤ ਗਰਮੀ ਹੈ।
0: ਹਾਂ ਪੜਾਸ ਵਾਲਾ ਗੁੰਮਾ ਗੁੰਮਾ।
1: ਇੱਥੇ ਤਾਂ ਮੇਰੇ ਖਿਆਲ ਇੱਕ ਕਣੀ ਵੀ ਨਹੀਂ ਪਈ ਮਲੋੜ ਜੀ।
0: ਅੱਛਾ ਜੀ,
1: ਬਹੁਤ।
0: ਤੇ ਫਰਮਾਇਸ਼ ਦੱਸ ਦਿਓ ਜੀ, ਕਿਹੜਾ ਗੀਤ ਸੁਣਾਈਏ ਜੀ?
1: ਹਾਕਮ ਸੂਫੀ ਦਾ ਸੁਣਾ ਦਿਓ, ਕਿੱਥੇ ਲਾਏ ਨੇ ਸੱਜਣਾ ਜੀ।
0: ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ।
1: ਬਹੁਤ ਥੈਂਕ ਯੂ ਤੁਹਾਡਾ ਜੀ।

0: ਹੈਲੋ
1: ਹੈਲੋ ਅਸ਼ਰੀ ਭਾਜੀ ਨਮਸਕਾਰ ਜੀ।
0: ਨਮਸਕਾਰ ਜੀ, ਤੇ ਆਪਣੇ ਬਾਰੇ ਦੱਸ ਦਿਓ ਜਨਾਬ, ਕੌਣ ਤੇ ਕਿੱਥੋਂ ਜੀ?
1: ਅਸ਼ਰੀ ਭਾਜੀ ਬਿੱਟੂ ਬੋਲ ਰਿਹਾ ਜੀ, ਦੂਰਦਰਸ਼ਨ ਬੈਕਸਾਈਡ ਮੰਗੀ ਸੀਜ਼ਨ ਦੇ ਵਿੱਚ।
0: ਤੇ ਹੋਰ ਸੁਣਾਓ ਬਿੱਟੂ ਜੀ, ਕਿੱਦਾਂ ਦਾ ਬੀਤਿਆ ਅੱਜ ਦਾ ਦਿਨ?
1: ਬਹੁਤ ਵਧੀਆ ਜੀ, ਬਹੁਤ ਵਧੀਆ। ਤਾਂ ਆਕਾਸ਼ ਵਾਲੀਆ ਗੁਰੇ ਹੋਏ ਆ ਤੇ ਦਿਨ ਵਧੀਆ ਨਿਕਲਦਾ ਸਾਡਾ, ਆਕਾਸ਼ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਆ ਤੇ ਵਧੀਆ ਲੱਗਦਾ ਜੀ।
0: ਫਰਮਾਇਸ਼ ਦੱਸ ਦਿਓ ਜੀ, ਗੀਤ ਕਿਹੜਾ ਸੁਣਾਈਏ? ਜ਼ਰੂਰ ਸੁਣਾਵਾਂਗੇ ਜੀ, ਫੋਨ ਕਰਨ ਲਈ ਸ਼ੁਕਰੀਆ ਜੀ।
1: ਓਕੇ ਜੀ, ਬਾਏ ਬਾਏ।
0: ਬਾਏ ਬਾਏ ਜੀ।

0: हेलो,
1: ਸਤਿ ਸ੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ, ਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਤੇ ਕਿੱਥੋਂ ਜੀ?
1: ਸਰ ਜੀ ਮੈਂ ਰਾਜੂ ਬੋਲਦਾ ਜੀ ਚੰਡੀਗੜ੍ਹ।
0: ਚੰਡੀਗੜ੍ਹ? ਚੰਡੀਗੜ੍ਹ ਰਹਿਣ ਵਾਲੀ ਹੈ?
1: ਹਾਂਜੀ ਪਿੰਡੋਂ ਨੀ ਦਿਲਾਂ ਦੇ ਮਾਰੇ
0: ਤੇ ਅੱਜ ਦਿਨ ਕਿੱਦਾਂ ਦਾ ਬੀਤਿਆ ਜੀ?
1: ਬਹੁਤ ਵਧੀਆ ਬੀਤਿਆ ਸਰ ਜੀ, ਕੰਮ ਕਾਰ ਚ ਬਿਜ਼ੀ ਰਹੇ।
0: ਹਾਂਜੀ,
1: ਹਾਂ
0: ਤੇ ਸ਼ਾਮ ਵੀ ਵਧੀਆ ਹੋ ਜਾਏਗੀ, ਰਾਤ ਵੀ ਵਧੀਆ ਹੋ ਜਾਏਗੀ ਜਦੋਂ ਸਾਰੇ
1: ਹਾਂਜੀ
0: ਦੋਸਤ
1: ਹਾਂਜੀ
0: ਤੁਹਾਡੀ ਫਰਮਾਇਸ਼ ਦਾ ਗੀਤ ਸੁਣਨਗੇ।
1: ਸਤਵਿੰਦਰ ਬਿੱਟੀ ਦੀ ਬੋਲੀਆਂ ਸੁਣਨੀਆਂ ਜੀ।
0: ਜ਼ਰੂਰ ਸੁਣਾਵਾਂਗੇ ਜੀ। ਫੋਨ ਕਰਨ ਲਈ ਸ਼ੁਕਰੀਆ ਜੀ।
1: ਧੰਨਵਾਦ ਜੀ।

0: ਹੈਲੋ
1: ਸਸਵਨੇ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਅਤੇ ਆਪਣੇ ਬਾਰੇ ਦੱਸ ਦਿਓ ਜੀ, ਕੌਣ ਅਤੇ ਕਿੱਥੋਂ ਜੀ?
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ ਤੋਂ।
0: ਅਤੇ ਦੇਸ ਰਾਜ ਜੀ, ਕਿਹੋ ਜਿਹਾ ਮੌਸਮ ਰਿਹਾ ਟੋਹਾਣਾ 'ਚ ਅੱਜ ਦਾ?
1: ਬਹੁਤ ਬਹੁਤ ਵਧੀਆ ਚੱਲ ਰਿਹਾ ਜੀ।
0: ਕਿੰਨ ਮਿਨ ਹੋਈ, ਕਿੱਦਾਂ ਰਿਹਾ ਜੀ?
1: ਬਾਰਿਸ਼ ਹੋਈ ਹੈ 2-3 ਦਿਨ ਪਹਿਲੇ।
0: ਅੱਜ ਮੌਸਮ
1: ਠੰਡਾ ਜੀ।
0: ਕਿਆ ਬਾਤ ਹੈ ਜੀ, ਅਤੇ ਹੋਰ ਵਧੀਆ ਹੋਏ ਨਾ ਜਦੋਂ ਦੋਸਤਾਂ ਨੇ ਸੁਣਨਾ ਤੁਹਾਡੀ ਫਰਮਾਇਸ਼ ਦਾ ਗੀਤ, ਅਤੇ ਫਰਮਾਇਸ਼ ਵੀ ਦੱਸ ਦਿਓ ਜੀ।
1: ਨਿਮਰਤ ਖਹਿਰਾ ਜੀ,
0: ਟਾਈਮ ਚੱਕਦਾ
1: ਹਾਂਜੀ,
0: ਫੋਨ ਕਰਨੀ ਸ਼ੁਕਰ ਹੈ ਜੀ।

ਤੁਸੀਂ ਸੁਣਦੇ ਹੋ ਸੌਗਾਤ, ਅਤੇ ਸੌਗਾਤ 'ਚ ਅਗਲੀ ਪੇਸ਼ਕਸ਼ ਕਮਲ ਹੀਰ ਦੀ ਆਵਾਜ਼ 'ਚ ਚੰਨ ਜਿਹਾ ਗੱਭਰੂ। ਦੋਸਤੋ, ਇਹ ਪ੍ਰੋਗਰਾਮ ਜਾਰੀ ਰਹੇਗਾ ਰਾਤ 1 ਵਜੇ ਤੱਕ, ਅਤੇ ਰਾਤ ਫਿਰ 1 ਵਜੇ ਤੋਂ ਪੰਜਾਬੀ ਮਿਲੋਡੀਅਸ ਗੀਤ, ਕੁਝ ਪੁਰਾਣਕ ਅਜਿਹੇ ਗੀਤ ਜਿਹੜੇ ਸੱਭਿਆਚਾਰ ਨੂੰ ਆਪਣੇ 'ਚ ਸਮੇਟ ਕੇ ਰੱਖ ਕੇ ਬੈਠੇ ਆ, ਅਜਿਹੇ ਗੀਤ ਚੱਲਣਗੇ ਰਾਤ 1 ਵਜੇ ਤੋਂ 2 ਵਜੇ ਤੱਕ, ਅਤੇ 2 ਵਜੇ ਪੰਜਾਬੀ ਦੋ ਗਾਣੇ, 3 ਵਜੇ ਤੜਕਸਾਰ, ਅੰਮ੍ਰਿਤ ਵੇਲੇ ਗੁਰਬਾਣੀ ਵਿਚਾਰ, ਅਤੇ 3:30 ਵਜੇ ਭਗਤੀ ਸੰਗੀਤ ਦਾ ਪ੍ਰੋਗਰਾਮ, ਅਤੇ 4 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸਰਵਣ ਕਰੋਗੇ ਸ਼ਬਦ ਕੀਰਤਨ। ਅਤੇ ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਸੌਗਾਤ 'ਚ ਗੀਤ ਤੁਹਾਡੀ ਨਜ਼ਰ ਕਰ ਰਹੇ ਹਾਂ, ਚੰਨ ਜਿਹਾ ਗੱਭਰੂ, ਗਾਇਕ ਕਲਾਕਾਰ ਕਮਲ ਹੀਰ।

ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਨਿਊਜ਼ ਔਨ ਏਅਰ ਐਪ ਤੇ ਵੀ ਸੁਣ ਸਕਦੇ ਹੋ। ਨਾਲ ਹੀ ਤੁਸੀਂ ਦੂਰਦਰਸ਼ਨ ਦੇ ਵੱਖ ਵੱਖ ਚੈਨਲ ਤੇ ਆਕਾਸ਼ਵਾਣੀ ਦੇ ਵੱਖ ਵੱਖ ਭਾਸ਼ਾਈ ਚੈਨਲਾਂ ਦਾ ਆਨੰਦ ਵੀ ਮਾਣ ਸਕਦੇ ਹੋ, ਉਹ ਵੀ ਕ੍ਰਿਸਟਲ ਕਲੀਅਰ ਕੁਆਲਿਟੀ ਵਿੱਚ। ਨਿਊਜ਼ ਔਨ ਏਅਰ ਐਪ ਤੇ ਹੀ ਤੁਸੀਂ ਪੰਜਾਬ ਦੇ ਵੱਖ ਵੱਖ ਆਕਾਸ਼ਵਾਣੀ ਕੇਂਦਰਾਂ ਦੇ ਨਾਲ AIR ਪੰਜਾਬੀ ਪ੍ਰੈਸ ਕਰਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਵੀ ਸੁਣ ਸਕਦੇ ਹੋ। ਹੁਣੇ ਹੀ ਡਾਊਨਲੋਡ ਕਰੋ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ ਏਅਰ। ਇਹ ਐਪ ਪਲੇ ਸਟੋਰ ਤੇ ਆਈਟਿਊਨ ਦੋਵੇਂ ਪਲੇਟਫਾਰਮ ਤੇ ਉਪਲਬਧ।

ਇੱਕ ਗੱਭਰੂ ਤੇ ਮੁਟਿਆਰ ਦੇ ਬੜੇ ਚਿਰਾਂ ਪਿਆਰ ਪਿੱਛੋਂ ਇੱਕ ਦਿਨ ਐਸਾ ਆਉਂਦਾ ਕਿ ਗੱਭਰੂ ਨੂੰ ਘਰ ਦੀ ਬਹੁਤ ਵੱਡੀ ਮਜਬੂਰੀ ਕਰਕੇ ਵਿਆਹ ਕਿਤੇ ਹੋਰ ਕਰਵਾਉਣਾ ਪੈਂਦਾ ਅਤੇ ਮੁਟਿਆਰ ਉਹਦੀ ਖੁਸ਼ੀ ਸਮਝ ਕੇ ਸਬਰ ਦਾ ਘੁੱਟ ਭਰ ਲੈਂਦੀ ਹੈ ਅਤੇ ਵਿਆਹ ਤੋਂ ਬਾਅਦ ਅਚਾਨਕ ਦੋਨਾਂ ਦੀ ਮੁਲਾਕਾਤ ਹੁੰਦੀ ਹੈ। ਗੱਭਰੂ ਮੁਟਿਆਰ ਨੂੰ ਕਹਿੰਦਾ ਕਿ ਜੋ ਹੋ ਗਿਆ ਉਹਨੂੰ ਸੁਪਨਾ ਸਮਝ ਕੇ ਭੁੱਲ ਜਾ, ਤੂੰ ਕਿਤੇ ਵਿਆਹ ਕਰਵਾ ਲੈ। ਤਾਂ ਮੁਟਿਆਰ ਕਹਿੰਦੀ ਹੈ, ਨਾ ਵੇ ਸੱਜਣਾ, ਇੰਨੀ ਬਾਦੋ ਉਹਨਾਂ ਦੇ ਸਾਰੇ ਕਿਤੇ ਤੇਰੇ ਵਰਗੇ ਹੋ ਗਏ।

0: ਪਾਤਸ਼ਾਹ ਸੂਹੀ ਰਾਗ ਅੰਦਰ ਫਰਮਾਨ ਕਰਦੇ ਹਨ, ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੈ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪਹਿ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਸੰਸਾਰ ਵਿੱਚ ਰਹਿਣ ਵਾਲਾ ਮਨੁੱਖ ਜ਼ਿਆਦਾਤਰ ਆਪਣੇ ਸੁੱਖਾਂ ਦੀ ਪ੍ਰਾਪਤੀ ਲਈ ਹੀ ਅਰਦਾਸ ਕਰਦਾ ਹੈ। ਇਹ ਅਰਦਾਸ ਦੀ ਮੁੱਢਲੀ ਅਵਸਥਾ ਹੈ ਅਤੇ ਅਜਿਹੀਆਂ ਅਰਦਾਸਾਂ ਸੰਸਾਰ ਵਿੱਚ ਹਰ ਧਰਮ ਵਿੱਚ ਹਰ ਧਾਰਮਿਕ ਸਥਾਨ ਵਿੱਚ ਅਣਗਿਣਤ ਹੁੰਦੀਆਂ ਹਨ। ਪਰੰਤੂ ਇਹ ਬਹੁਤ ਘੱਟ ਵਾਪਰਦਾ ਹੈ ਕਿ ਮਨੁੱਖ ਸੰਸਾਰਕ ਸੁੱਖਾਂ ਤੋਂ ਸੰਤੁਸ਼ਟ ਹੋ ਕੇ ਪਰਮਾਤਮਾ ਦੀ ਪ੍ਰਾਪਤੀ ਲਈ ਅਰਦਾਸ ਕਰੇ। ਇਹ ਸੁਭਾਗ ਸੰਸਾਰ ਦੇ ਕੁਝ ਕੁ ਲੋਕਾਂ ਦੇ ਹਿੱਸੇ ਹੀ ਆਉਂਦਾ ਹੈ ਜਿਸ ਕਾਰਨ ਉਹ ਜਗਤ ਵਿੱਚ ਪੂਜੇ ਜਾਂਦੇ ਹਨ। ਫਿਰ ਅਰਦਾਸਾਂ ਉਹਨਾਂ ਮਹਾਂਪੁਰਖਾਂ ਅੱਗੇ ਹੋਣ ਲੱਗਦੀਆਂ ਹਨ ਜਿਹੜੇ ਸੰਬੰਧਿਤ ਧਰਮ ਅਨੁਸਾਰ ਦੱਸੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਸੋ ਅਰਦਾਸ ਦੀਆਂ ਅਵਸਥਾਵਾਂ ਬਦਲਦੀਆਂ ਰਹਿੰਦੀਆਂ ਹਨ, ਪਰ ਹਰ ਅਵਸਥਾ ਵਿੱਚ ਅਰਦਾਸ ਦੀ ਟੇਕ ਲੈਣੀ ਲਾਜ਼ਮੀ ਬਣ ਜਾਂਦੀ ਹੈ। ਅਰਦਾਸ ਦਾ ਹੋਣਾ ਮਨੁੱਖਤਾ ਦੇ ਜਿਉਂਦੇ ਰਹਿਣ ਦੀ ਨਿਸ਼ਾਨੀ ਹੈ। ਅਰਦਾਸ ਅਸਲ ਵਿੱਚ ਹਿਰਦੇ ਨਾਲ ਸੰਬੰਧਿਤ ਕਿਰਿਆ ਹੈ। ਇਸ ਵਿੱਚ ਤਨ ਨਾਲੋਂ ਮਨ ਦਾ ਸ਼ਾਮਿਲ ਹੋਣਾ ਵਧੇਰੇ ਲਾਜ਼ਮੀ ਹੈ, ਕਿਉਂਕਿ ਅਰਦਾਸ ਇੱਕ ਧਾਰਮਿਕ ਕਿਰਿਆ ਹੈ ਅਤੇ ਧਰਮ ਦੀ ਦੁਨੀਆ ਵਿੱਚ ਰੱਬ ਨਾਲ ਗੱਲਾਂ ਕਰਨ ਲਈ ਅੰਦਰ ਦੀ ਜ਼ਬਾਨ ਹੀ ਵਰਤੀ ਜਾ ਸਕਦੀ ਹੈ। ਅਰਦਾਸ ਸਰਵ ਵਿਆਪਕ ਪ੍ਰਭੂ ਅੱਗੇ ਸਿਰਫ ਸ਼ਾਬਦਿਕ ਦੁਹਰਾਓ ਨਹੀਂ, ਸਗੋਂ ਮਨੁੱਖ ਉਸ ਰਾਹੀਂ ਤਨੋ ਮਨੋ ਭਾਵਨਾਵਾਂ ਦੀ ਉਸ ਸਵੱਛਤਾ ਨੂੰ ਪੇਸ਼ ਕਰਨਾ ਅਤੇ ਉਸ ਨਾਲ ਸੰਬੰਧ ਸਥਾਪਿਤ ਕਰਨਾ ਹੈ। ਉਸ ਰੱਬ ਨੂੰ ਕਿਸੇ ਦਿਸਦੀ ਚੀਜ਼ ਵਾਂਗ ਨਹੀਂ ਮੰਨਿਆ ਜਾ ਸਕਦਾ, ਉਸ ਨੂੰ ਹਰ ਸ਼ੈ ਵਿੱਚ ਹਾਜ਼ਰ ਨਾਜ਼ਰ ਮੰਨ ਕੇ ਆਪਣੀ ਸਮੁੱਚੀ ਚੇਤਨਾ ਇਕਾਗਰਤਾ ਵਿੱਚ ਲਿਆ ਕੇ ਹੀ ਅਰਦਾਸ ਹੋ ਸਕਦੀ ਹੈ। ਅਰਦਾਸ ਕਰਨ ਨਾਲ ਜਿੱਥੇ ਮਨ ਸ਼ੁੱਧ ਹੁੰਦਾ ਹੈ ਉੱਥੇ ਪਰਮਾਤਮਾ ਦੀ ਨੇੜਤਾ ਮਿਲਦੀ ਹੈ, ਕਿਉਂਕਿ ਸੱਚੇ ਦਿਲੋਂ ਕੀਤੀ ਅਰਦਾਸ ਵੇਲੇ ਰੱਬ ਉਸ ਦੇ ਬਿਲਕੁਲ ਨਜ਼ਦੀਕ ਆਪ ਰਾਜਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1067 ਉੱਪਰ ਮਾਰੂ ਰਾਗ ਵਿੱਚ ਤੀਜੇ ਪਾਤਸ਼ਾਹ ਜੀ ਦਾ ਫਰਮਾਨ ਹੈ, ਸੇਵਕ ਸੇਵਹਿ ਕਰਹਿ ਅਰਦਾਸ, ਤੂੰ ਆਪੇ ਮੇਲ ਬਹਾਲੈ ਪਾਸ। ਸਿਆਣਿਆਂ ਦਾ ਮੰਨਣਾ ਹੈ ਕਿ ਆਪਣਾ ਦੁੱਖ ਕਿਸੇ ਨੂੰ ਦੱਸੇ ਤਾਂ ਹੌਲਾ ਹੋ ਜਾਂਦਾ ਹੈ, ਜੇ ਉਹ ਦੁੱਖ ਸੁਣਨ ਵਾਲਾ ਖੁਦ ਪਰਮੇਸ਼ੁਰ ਹੀ ਹੋਵੇ ਤਾਂ ਇਹ ਵੀ ਆਸ ਬੱਝਦੀ ਹੈ ਕਿ ਉਹ ਦੁੱਖ ਤੋਂ ਛੁਟਕਾਰਾ ਦਵਾਏਗਾ। ਜੇ ਅਰਦਾਸ ਕਰਨ ਦਾ ਠੀਕ ਢੰਗ ਮਨੁੱਖ ਨੂੰ ਆ ਜਾਵੇ ਤਾਂ ਉਸ ਨੂੰ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ ਕਿ ਅਰਦਾਸ ਵਿੱਚ ਕੀ ਮੰਗਣਾ ਹੈ। ਫਿਰ ਉਹ ਦਾਤੇ ਤੋਂ ਦਾਤਾਂ ਦੀ ਥਾਂ ਦਾਤੇ ਦੀ ਹੀ ਖੁਦ ਮੰਗ ਕਰਦਾ ਹੈ। ਸੋ ਇਸ ਤਰ੍ਹਾਂ ਅਰਦਾਸ ਪਰਮਾਤਮਾ ਨਾਲ ਮਿਲਾਪ ਦਾ ਮੁੱਖ ਕਾਰਨ ਵੀ ਬਣਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਨ ਹੈ, ਪ੍ਰਭਾਤੀ ਰਾਗ ਵਿੱਚ 1340 ਅੰਗ 'ਤੇ, ਦੋਏ ਕਰ ਜੋੜ ਕਰੀ ਅਰਦਾਸ, ਸਦਾ ਜਪੇ ਨਾਨਕ ਗੁਣਤਾਸ। ਪ੍ਰਾਰਥਨਾ ਨਾਲ ਭਿੱਜਿਆ ਮਨ ਉਸ ਦੈਵੀ ਸ਼ਕਤੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਸ ਅੱਗੇ ਆਪਣੇ ਦਿਲ ਦੀ ਵਿਥਿਆ ਰੱਖਦਾ ਹੈ। ਉਹ ਦੈਵੀ ਸ਼ਕਤੀ ਕਿਸੇ ਲਈ ਪਰਮਾਤਮਾ ਵੀ ਹੋ ਸਕਦੀ ਹੈ ਜਾਂ ਕਿਸੇ ਧਰਮ ਵਿੱਚ ਹੋ ਚੁੱਕੇ ਪੂਜਣਯੋਗ ਵਿਅਕਤੀ ਜਿਨ੍ਹਾਂ ਨੇ ਉਸ ਧਰਮ ਦੇ ਮੁੱਖ ਨਿਸ਼ਾਨੇ ਨੂੰ ਹਾਸਲ ਕਰ ਲਿਆ ਹੋਵੇ। ਸੋ ਇਸ ਤਰ੍ਹਾਂ ਅਰਦਾਸ ਦੇ ਮਹੱਤਵ ਨੂੰ ਹਰ ਇੱਕ ਧਰਮ ਨੇ ਮੰਨਿਆ ਹੈ। ਧਰਤੀ ਉੱਤੇ ਜ਼ਿਆਦਾਤਰ ਲੋਕ ਉਹੀ ਹਨ ਜੋ ਆਸਤਿਕ ਹਨ ਅਤੇ ਪ੍ਰਾਰਥਨਾ ਵਿੱਚ ਵਿਸ਼ਵਾਸ ਰੱਖਦੇ ਹਨ। ਬਹੁਤੀ ਵਾਰ ਕੁਝ ਲੋਕ ਉਸ ਧਰਮ ਨੂੰ ਉਵੇਂ ਨਹੀਂ ਮੰਨਦੇ ਜਿਸ ਤਰ੍ਹਾਂ ਉਸ ਧਰਮ ਦੇ ਆਗੂਆਂ ਨੇ ਨਿਸ਼ਚਿਤ ਕੀਤਾ ਹੁੰਦਾ ਹੈ, ਪਰੰਤੂ ਫਿਰ ਵੀ ਅਰਦਾਸ ਦੀ ਕਿਰਿਆ ਉਹਨਾਂ ਨੂੰ ਉਸ ਹਸਤੀ ਦਾ ਅਹਿਸਾਸ ਕਰਵਾਉਂਦੀ ਹੈ, ਉਸ ਅੰਤਰਜਾਮੀ ਪਰਮੇਸ਼ਵਰ ਦੀ ਹੋਂਦ ਨੂੰ ਪ੍ਰਤੱਖ ਮੰਨ ਕੇ ਆਪਣੇ ਅੰਦਰ ਦੀ ਬੇਹਬਲਤਾ ਨੂੰ ਬੜੇ ਹੀ ਸੁਚਾਰੂ ਅਤੇ ਉਸਾਰੂ ਢੰਗ ਨਾਲ ਬਿਆਨ ਕਰਨਾ ਅਤੇ ਆਪਣੀਆਂ ਇੱਛਾਵਾਂ ਨੂੰ ਸ਼ਬਦਾਂ ਰਾਹੀਂ ਉਸ ਡਾਢੇ ਅੱਗੇ ਰੱਖਣਾ ਹੀ ਅਰਦਾਸ ਦਾ ਮੁੱਖ ਮਨੋਰਥ ਹੈ। ਪਰਮਾਤਮਾ ਦੇ ਜਿੰਨੇ ਗੁਣ ਬਿਆਨ ਕੀਤੇ ਜਾਣ ਥੋੜ੍ਹੇ ਹਨ, ਬੇਸ਼ੱਕ ਉਹ ਸਾਡੇ 'ਤੇ ਸਾਰੀਆਂ ਬਖਸ਼ਿਸ਼ਾਂ ਕਰਦਾ ਹੈ। ਉਸ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਅਭਿਲਾਖੀ ਦੇ ਮਨ ਵਿੱਚ ਜੋ ਵਿਚਾਰ ਆਉਂਦੇ ਹਨ ਅਤੇ ਉਹ ਵਿਅਕਤ ਕਰਦਾ ਹੈ ਉਹ ਹੀ ਸੱਚੀ ਅਰਦਾਸ ਹੈ। ਉਸ ਰੱਬ ਨਾਲ ਪ੍ਰੇਮ ਭਿੱਜੀਆਂ ਗੱਲਾਂ ਅਰਦਾਸ ਦੇ ਰੂਪ ਵਿੱਚ ਹੀ ਹੋ ਸਕਦੀਆਂ ਹਨ, ਜਿਸ ਤਰ੍ਹਾਂ ਸੁਖਮਨੀ ਸਾਹਿਬ ਵਿੱਚ ਪੰਚਮ ਪਾਤਸ਼ਾਹ ਫਰਮਾਨ ਕਰਦੇ ਹਨ,
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿਸੂਖ ਕਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੈਂ ਤੁਮ ਹੀ ਜਾਨੀ, ਨਾਨਕ ਦਾਸ

0: ਸਦਾ ਕੁਰਬਾਨ।
1: ਗੁਰਬਾਣੀ ਵਿੱਚ ਅਰਦਾਸ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਜਸਵੰਤ ਸਿੰਘ। ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ। ਜੋ ਮਾਲਕ ਸਭ ਨੂੰ ਦਾਤਾਂ ਦੀ ਬਖਸ਼ਿਸ਼ ਕਰਦਾ ਹੈ ਉਸਦੀ ਸਦਾ ਵਡਿਆਈ ਕਰਨੀ ਹੀ ਬਣਦੀ ਹੈ। ਤਾਂ ਤੇ ਫਿਰ ਉਸ ਮਾਲਕ ਦੀ ਹਜ਼ੂਰੀ ਵਿੱਚ ਬੇਨਤੀ ਹੀ ਕਾਰਗਰ ਹੈ, ਉਸ ਅੱਗੇ ਅਰਜੋਈ ਕਰਨੀ ਹੀ ਫਬਦੀ ਹੈ। ਫਿਰ ਭਾਵੇਂ ਉਹ ਦੁਨਿਆਵੀ ਪਦਾਰਥ ਹੋਣ ਜਾਂ ਫਿਰ ਪਰਮਾਤਮਾ ਦੇ ਨਾਮ ਦੀ ਦਾਤ। ਕਰ ਆਸਾ ਆਇਓ ਪ੍ਰਭ ਮਾਂਗਨ, ਤੁਮ ਪੇਖਤ ਸੋਭਾ ਮੇਰਾ ਆਂਗਨ। ਸਰਵਣ ਕਰਦੇ ਹਾਂ ਭਾਈ ਅਮਰੀਕ ਸਿੰਘ ਜ਼ਖਮੀ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਭਗਤੀ ਦੇ ਚਨਾਵਾਂ ਸਰਵਣ ਕਰ ਰਹੇ ਸੀ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬ। ਤੜਕੇ ਦੇ 4 ਵੱਜ ਗਏ ਨੇ। ਆਓ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਕੁਦਰਤ ਵਸਿਆ ਤਿਰੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲੇ ਹੋ, ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਜੋਗ ਸ਼ਬਦੰ, ਗਿਆਨ ਸ਼ਬਦੰ, ਵੀਰ ਸ਼ਬਦੰ, ਬ੍ਰਾਹਮਣ ਖੱਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ, ਪਰਾਕ੍ਰਿਤ ਹੈ ਸਰਬ ਸ਼ਬਦੰ, ਇੱਕ ਸ਼ਬਦੰ ਜੇ ਕੋ ਜਾਣੈ ਪਹਿ ਹੋ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਦੂਜਾ।
0: ਹੇ ਕ੍ਰਿਸ਼ਨੰ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਬਾਸ ਦੇਵ ਸਹ ਜੇ ਕੋ ਜਾਣੈ ਪਹਿ ਹੋ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ।
1: ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋ, ਗਿਆਨ ਕਾ ਬੱਧਾ ਮਨ ਰਹਿ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਨੇਗਾਰ, ਤਾਂ ਓਮੀ ਸਾਧ ਨਾ ਮਾਰੀਏ ਜਿਹਾ ਧਾਲੀ ਘਾਲਣਾ।

0: ਅੱਗੇ ਮਾਰੀਏ
1: ਕੋੜੀ ਪੜਿਆ ਹੋਵੇ ਗੁਨੇਗਰ ਤੋਂ ਮੀ ਸਾਧ ਨਾ ਮਾਰੀਏ ਜਿਹਾ ਘਾਲੇ ਘੱਲ ਨਾ ਤੇ ਵੇਹੋ ਨਾ ਉਪਚਾਰੀਏ ਐਸੀ ਕਲਾ ਨਾ ਖੇਡੀਏ ਜਿੱਤਰ ਕਹਿ ਗਿਆ ਹਾਰੀਏ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀਏ ਮੁਚਰੇ ਸੱਗੇ ਮਾਰੀਏ ਮੁਚਰੇ ਸੱਗੇ ਮਾਰ

ਪਾਵਨ ਇਹ ਵਿਦ ਕਰਤ ਔ ਸੰਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਵਿਦਹਾਰੀ ਬਸ ਪੰਖੇ ਬਿਰਖ ਸਥਾਵਰ ਬਹੁ ਵਿਦ ਜੋਨ।

ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਤਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਤਾਰੀ, ਅਗੰਮ ਗਿਆਨ।

0: ਕਰ ਕਿਰਪਾ ਸੰਤ ਆਪ ਕਰਿਓ ਹੈ।
1: ਗੁਣ ਸਮੂਹ ਫਲ ਸਗਲ ਮ

0: ਵੀਰ ਨਾ ਸਾਕਸ ਬੋਰ ਚਲੇ ਹਰ ਪੰਥ ਪੱਗ ਨਾਨਕ ਰੋਗ ਦੋਖ ਅੱਗ ਮੋਹ ਸਿਧੇ ਹਰ ਨਾਮ ਖੱਗ।
1: ਉੱਦਮ ਕਰ ਲਾਗੇ ਬੋ ਭਾਂਤੀ ਵਿਚਰੇ ਅਨੇਕ ਸ਼ਾਸਤਰ ਬੋ ਖਟੁਆ ਭਸਮ ਲਗਾਏ ਤੀਰਥ ਬੋ ਭ੍ਰਮ ਤੇ ਸੂਖਮ ਦੇ ਬੰਦੇ ਬੋ ਜਟੁਆ ਬਿਨ ਹਰ ਭਜਨ।

ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਉਸ ਪਿਵਨ ਕੀ, ਬੰਚਤ ਸਿਦਕੋ ਬਿਦ ਮਿਲਾਇ।

ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤਿਆ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ ਦੁਆਪਰ ਕਿਸਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ।

जगत उधारन नाम सतगुर त्रुठे पायो अब नाहे अवर सर काम।

ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ

संत जना स्यों

ਸਹਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਆਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਵਾਹਿਗੁਰੂ ਚਿਤਿਆਵੇ ਚਿਤਿਆਵਣ ਕਾ ਸਦਕਾ।

فتح برد کی پیج پنتھ کی جیتا شری صاحب جی سہائے خالص

दर्शन इशनान चौंकियां झंडे बुंगे जुगो जुग अटल।

ਕਨ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇਓਟਿਆਂ ਦੀ ਓਟ, ਧੰਨ ਧੰਨ।

ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਾਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ।

ਹਾਜ਼ਰ ਹਨ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚੇਤੇ ਆਵੇ, ਸਿੱਖਾਂ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਾਤ ਹਰ ਮਿਲਿਆ।
1: ਸਲੋਕ ਮਹਲਾ ਪਹਿਲਾ, ਨਾਨਕ ਮੇ ਸਰੀਰ ਕਾ ਇੱਕ ਰਥ ਇੱਕ ਰਥਵਾ, ਜੁਗ ਜੁਗ ਫੇਰ ਵਟਾਹੀਐ ਗਿਆਨੀ ਬੁਝੇ ਤਾਹੇ, ਸਤ ਜੁਗ ਰਾ ਸੰਤੋਖ ਕਾ ਧਰਮ ਅਗੇ ਰਥਵਾ, ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ, ਦੁਆਪਰ ਰਥ ਤਪੇ ਕਾ ਸਤ ਅਗੇ ਰਥਵਾ, ਕਲ ਯੁਗ ਰਥ ਅਗਨ ਕਾ ਕੋੜ ਅਗੇ ਰਥਵਾ। ਹੋ ਮਹਲਾ ਪਹਿਲਾ।
0: ਸ਼ਾਮ ਕਹੇ ਸਿਤੰਬਰ ਸਵਾਮੀ, ਸੱਚ ਮੈਂ ਆਛੈ ਸਾਚ ਰਹੇ, ਸਭ ਕੋ ਸਤ ਸਮਾਵੈ ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲੈ ਪ੍ਰਾਛਤ ਜਾਏ, ਨਾਨਕ ਤਉ ਮੁਖੰਤਰ ਪਾਏ, ਜੁਜ ਮੈਂ ਜੂਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ, ਕਲ ਮੈਂ ਬੇਦ ਥਰਮਣ ਹੁਆ, ਨਾਉ ਖੁਦਾਈ ਅਲਹੋ ਪਿਆ, ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ ਤਿੰਨ ਚਾਰ ਵਿਚਾਰ, ਪਾਉ ਭਗਤ ਕਰਨੀ ਸਦਾਏ, ਤੋ ਨਾਨਕ ਮੁਖੰਤਰ ਪਾਏ। ਪੌੜੀ ਸਤਿਗੁਰ ਵਿਟੋ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜੇਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ

ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਦਰ ਦੀਆਂ ਨੀਵੀਂ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬਹੁਤਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

0: ਪਹਾਈ।
1: ਸਲੋਕ ਮਹੱਲਾ ਪਹਿਲਾ, ਸਿਮਰ ਰੁਕਸ ਰਾਇਰਾ ਅਤ ਦੀਰਘ ਆਤਮੁੱਚ। ਹੋਏ ਜੇ ਆਵਹਿ ਆਸ ਕਰ ਜਾਹਿ ਨਿਰਾ ਸਿਖਿਤ, ਫਲ ਫਿੱਕੇ ਫੁੱਲ ਬਖ ਬਕੇ ਕਮ ਨ ਆਵਹਿ ਪਤ। ਮਿੱਠਤ ਨੇਵੇ ਨਾਨਕਾ ਗੁਣ ਚੰਗਿਆਈਆਂ ਤਤ, ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਏ, ਧਰਤ ਰਾਜੂ ਤੋਲੀਏ ਨਿਵੇ ਸੋ ਗੋਰਾ ਹੋਏ। ਅਪਰਾਧ

0: ਸੇਸ ਨਵਾਇ ਕਿਆ ਥੀਏ ਜਾ ਹਿਰਦੈ ਕਸੁਤੈ ਜਾਹੇ ਮਹੱਲਾ ਪਹਿਲਾ।
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਦੰ ਮੁਖ ਝੂਟ ਬਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੁਇ ਧੋਤੀ ਵਸਤ੍ਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਪੂਕਟ ਨਿਸ਼ਚਉ ਕਰਮੰ ਕਹੋ ਨਾਨਕ ਨਿਹਚਉ ਧਿਆਵੈ ਵਿਣ ਸਤਿਗੁਰ ਵਾਟ ਨ ਪਾਵੈ। ਪੌੜੀ ਕੱਪੜ ਰੂਪ ਸੁਹਾ

ਚੱਪੜ ਰੂਟ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋਸਤ ਕਚਾਲਿਆ ਤਾਂ ਦਿਸੇ ਖਰਾ ਡਰਾਵਣਾ ਸਾਰਾ ਉਗਨ ਪਛੋਤਾਵਣਾ।

0: ਜੋ ਗਲ ਚੱਲੇ ਪਾਏ ਚੌਕੜ ਮੁਲ ਅਣਾਇਆ ਵਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਖਿਆ ਉਹ ਮੂਆ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨ ਸੀ ਨਾਲ ਤੱਗ ਕਪਾਹੋ ਕੱਤੀਏ ਬਾਮਣ ਵੱਟਿਆ ਕੁਛ ਬਕਰਾਰੇ ਨਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮਨੈ ਪਤ ਉਪਜੈ ਸਲਾਹੀ ਸੱਚ ਸੋ ਦਰਗਹਿ ਅੰਦਰ ਪਾਈਐ ਤੱਗ ਨਾ ਟੁੱਟੈ ਸਪੂਤ ਮਹੱਲਾ ਪਹਿਲਾ
1: ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਪ ਵੈ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੇਵਾ ਤੱਗ ਨਾ ਅੱਖੀ ਵੇ ਤੱਗਾ ਪੇ ਵੱਤੈ ਵਟ ਧਾਗੈ ਵਰਾ ਘੱਟੈ ਲੈ ਪਾੜ ਕਰੇ ਵੇ ਆਹੋ ਖੜਕਾ ਗਲ ਦੱਸੈ ਰਾਹੋ ਸੁਣ ਵੇਖੋ ਲੋਕਾਂ ਇਉਂ ਵਿਡਾਣ ਮਨ ਅੰਨਾ ਨਾਉ ਸੋ ਜਾਣ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾ

ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਕਾਦਰ ਕੇ ਪੈਦਾ ਜਾਏ ਸੀ ਕਾਦਰ ਕੇ ਪੈਦਾ ਜਾਏ ਸੀ।

0: ਕਾ ਤੈ ਜਪਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜ੍ਹੇ ਕਤੇਬਾ ਸੰਜਮ ਤੁਰਕਾ ਭਾਈ ਛੋਟੀ ਲੇ ਪਖੰਡਾ ਨਾਮ ਲਿਆ ਜਾਹੇ ਤਰਨ ਦਾ ਮਹੱਲਾ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿਨ ਗਲ ਤਾਗ ਤਿਨ ਘਰ ਬ੍ਰਹਮਣ ਪੂਰੇ ਨਾਦ ਉਨਾ ਭਿਆ ਵੇ ਓਈ ਸਾਧ ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੇ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਿਆ ਭਰਪੂਰ ਮੱਥੇ ਟਿੱਕਾ ਤੀੜ ਧੋਤੀ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਮਾਣ ਮਲੇ ਚਤਾਨ ਲੈ ਪੂਜੇ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖ ਹੈ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਅੰਨ ਹਜ਼ਾਰਾ ਫਿੱਟੈ ਤਨ ਫਿੱਟੈ ਪੀੜ ਕਰੀਨ ਮਨ ਜੁੱਠੈ ਚੁੱਲੀ ਭਰੀਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਆ ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇਂਦਾ ਆਪੇ।

0: ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਅੰਨ ਹਜ਼ਾਰਦਾ ਪਿੱਟੈ ਤਨ ਪਿੱਟੈ ਪੀੜ ਕਰੀਨ ਮਨ ਜੁਠੈ ਚੁੱਲੀ ਭਰੇਨ ਕਹੋ ਨਾਨਕ ਸੱਚ ਧਿਆਈ ਐ ਸੁੱਚ ਹੋਵੇ ਤਾਂ ਸੱਚ ਪਾਈਆ ਪੌੜੀ ਚਿੱਟੇ ਅੰਦਰ ਸਭ ਕੋ ਵੇਖ ਨਜ਼ਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੜਮੇਦਨੀ ਸਿਰੈ ਸਿਰ ਧੰਦੈ ਲਾਇੰਦਾ ਨਦਰ ਪੱਟੀ ਜੇ ਕਰੇ ਸੁਲਤਾਨਾ ਕਾਓ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਭਿੱਖ ਨਾ ਪਾਇੰਦਾ ਭਿੱਖ ਨਾ ਪਾਇੰਦਾ
1: ਪੌੜੀ ਚਿੱਟੇ ਅੰਦਰ ਸਭ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇਵੜੇ ਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਬਦਮੇਜਨੀ ਸਿਰੇ ਸਿਰ ਧੰਦੇ ਲਾਇੰਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ ਦਰ ਮੰਗਣ ਭਿੱਖ ਨਾ ਪਾਇੰਦਾ।